483-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हाल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: ਦੇ ਵਿੱਚੋਂ ਸਾਡੇ ਪ੍ਰਚਾਰਕ ਖਰੀਦੇ ਹੋਏ ਨੇ, ਉਹ ਗੁਰੂ ਦੀ ਹਜ਼ੂਰੀ ਵਿੱਚ ਸਟੇਜਾਂ ਤੇ ਬੈਠ ਕੇ ਗੁਰਮਤ ਤੋਂ ਉਲਟ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ 717 ਅੰਗ ਦੇ ਉੱਤੇ ਟੋਡੀ ਰਾਗ ਦੇ ਵਿੱਚ ਮਹਿਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅੱਜ ਆਪਾਂ ਨੂੰ ਕੀ ਫਰਮਾਨ ਕਰ ਰਹੇ ਹਨ, ਆਓ ਪਾਣੀ ਦੀ ਵਿਚਾਰ ਕਰਦੇ ਹਾਂ। ਹਰ ਹਰ ਪਤਿਤ ਪਾਵਨ, ਜੋ ਹਰੀ ਹੈ, ਹਰੀ ਤੋਂ ਭਾਵ ਹੈ ਰੱਬ, ਅਕਾਲ ਪੁਰਖ ਪਰਮੇਸ਼ਰ। ਹਰੀ ਸ਼ਬਦ ਦਾ ਅਰਥ ਹੈ ਚੋਰ ਵੀ ਹੈ, ਰੱਬ ਨੂੰ ਚੋਰ ਵੀ ਆਖਿਆ ਹੈ। ਚੋਰ ਕਾਹਤੋਂ ਆਖਿਆ ਹੈ ਕਿ ਰੱਬ ਜੋ ਹੈ ਉਹ ਸਾਡੇ ਔਗਣਾਂ ਨੂੰ ਸਾਡੇ ਅੰਦਰੋਂ ਚੁਰਾ ਕੇ ਲੈ ਜਾਂਦਾ, ਪਤਾ ਹੀ ਨਹੀਂ ਲੱਗਦਾ। ਹੁਣ ਚੋਰ ਹੁੰਦਾ ਪਤਾ ਨਹੀਂ ਨਾ ਲੱਗਦਾ ਕਿਹੜੇ ਵੇਲੇ ਚੋਰ ਆਉਂਦਾ, ਆ ਕੇ ਚੀਜ਼ਾਂ ਚੋਰੀ ਕਰਕੇ ਲੈ ਜਾਂਦਾ। ਇਸ ਤਰ੍ਹਾਂ ਹਰ ਸ਼ਬਦ ਦਾ ਅਰਥ ਹੈ ਕਿ ਮਾਲਕਾ ਤੇਰ ਪਤਾ ਹੀ ਨਹੀਂ ਤੂੰ ਕਿਹੜੇ ਵੇਲੇ ਅੰਦਰ ਆ ਕੇ ਸਾਡੇ ਔਗਣ ਚੁਰਾ ਕੇ ਲੈ ਜਾਂਦਾ। ਸੋ ਇੱਕ ਅਰਥ ਹਰ ਸ਼ਬਦ ਦਾ ਇਹ ਵੀ ਹੈ। ਸੋ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਹਰੀ, ਹੇ ਸਾਡੇ ਔਗਣਾਂ ਨੂੰ ਚੁਰਾਉਣ ਵਾਲਿਆ, ਪਤਿਤ ਪਾਵਨ, ਤੂੰ ਹੀ ਪਾਪੀਆਂ ਨੂੰ ਪਾਵਨ ਕਰਨ ਵਾਲਾ ਹੈ, ਪਵਿੱਤਰ ਕਰਨ ਵਾਲਾ ਹੈ। So in this Shabad, Guruji is talking to God, saying, you are the one who makes the sinners pure. You have the power to steal our vices from within our body. Ji pran man sukh data antar jami man ko pavan rahao. Sade jind nu pran den wala, jaan den wala, saah den wala tu hi hai. Maan paav sanu maan den wala, kirpa karan wala vi tu hi hai. Sukh data, sukhan da data ਤੂੰ ਹੀ ਹੈ ਮਾਲਕਾ, ਅੰਤਰਜਾਮੀ ਤੇ ਤੂੰ ਸਾਡੇ ਅੰਦਰ ਦੀ ਜਾਣਦਾ ਹੈ, ਮਨ ਕੋ ਭਾਵਨ ਤੇ ਮੇਰੇ ਮਨ ਨੂੰ ਤੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਰਹਾਓ। ਸੁੰਦਰ ਸੁਗੜ ਚਤੁਰ ਸਭ ਬੇਤਾ ਰਿਤ ਦਾਸ ਨਿਵਾਸ ਭਗਤ ਗੁਣ ਗਾਵਨ। ਉਹਦਾ ਸਰੂਪ ਹੈ, ਬੜਾ ਸੁੰਦਰ ਹੈ। ਸੋ ਸੁੰਦਰ ਤੋਂ ਕੀ ਭਾਵ ਹੈ, ਰੱਬ ਕੋਈ ਫਿਜ਼ੀਕਲ ਫਾਰਮ ਦੇ ਵਿੱਚ ਤਾਂ ਹੈ ਨਹੀਂ, ਸੁੰਦਰ ਤੋਂ ਭਾਵ ਹੈ ਤੇਰੇ ਗੁਣ ਬੜੇ ਸੋਹਣੇ ਨੇ, ਤੇਰਾ ਕਿਰਦਾਰ ਬੜਾ ਸੋਹਣਾ ਆ, ਭਾਵ ਤੇਰੇ ਅੰਦਰ ਸੋਹਣੇ ਸੋਹਣੇ ਗੁਣਾਂ ਦਾ ਖਜ਼ਾਨਾ ਹੈ, ਤੂੰ ਸੁੰਦਰ ਹੈ। ਸੁਗੜ ਤੋਂ ਭਾਵ ਹੈ ਸੋ ਘੜ, ਤੂੰ ਚੰਗੀ ਘਾੜਤ ਘੜਨ ਵਾਲਾ ਹੈ। ਚਤੁਰ, ਤੂੰ ਸਿਆਣਾ ਵੀ ਬਹੁਤ ਹੈ। ਤੇ ਸਭ ਬੇਤਾ, ਬੇਤਾ ਦਾ ਅਰਥ ਹੈ ਗਿਆਨਵਾਨ, ਤੂੰ ਸਾਰੀਆਂ ਚੀਜ਼ਾਂ ਦਾ ਗਿਆਨ ਵੀ ਰੱਖਦਾ ਹੈ। ਰਿਧ ਦਾਸ ਨਿਵਾਸ, ਤੇ ਆਪਣੇ ਦਾਸਾਂ ਦੇ ਹਿਰਦੇ ਦੇ ਅੰਦਰ, ਹਿਰਦੇ ਦੇ ਅੰਦਰ ਤੂੰ ਨਿਵਾਸ ਕਰਦਾ ਹੈ, ਭਾਵ ਜਿਹੜੇ ਸੁੰਦਰ ਗੁਣ ਤੇਰੇ ਅੰਦਰ ਨੇ, ਤੇਰੇ ਭਗਤਾਂ ਦੇ ਅੰਦਰ ਵੀ ਉਹੀ ਸੁੰਦਰ ਗੁਣ ਆ ਜਾਂਦੇ ਨੇ। ਭਗਤ ਗੁਣ ਗਾਵਨ, ਤੇ ਤੇਰੇ ਭਗਤ ਤੇਰੇ ਗੁਣ ਗਾਉਂਦੇ ਨੇ। ਦੋ ਤਰੀਕਿਆਂ ਦੇ ਨਾਲ ਗੁਣ ਗਾਏ ਜਾਂਦੇ ਨੇ, ਇੱਕ ਤਾਂ ਜਿਹੜਾ ਆਪਾਂ ਇੱਥੇ ਬੈਠ ਕੇ ਮਾਲਕ ਦੇ ਗੁਣ ਗਾ ਰਹੇ ਹਾਂ ਗੁਰਬਾਣੀ ਰਾਹੀਂ, ਸ਼ਬਦ ਕੀਰਤਨ ਰਾਹੀਂ, ਜਾਂ ਆਪਾਂ ਤੁਰਦੇ ਫਿਰਦੇ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਦੇ ਗੁਣ ਗਾਉਂਦੇ ਹਾਂ, ਉਹਦੀ ਸਿਫਤ ਕਰਦੇ ਹਾਂ। ਦੂਸਰਾ ਆ ਕਰਮਾਂ ਦੇ ਨਾਲ ਗੁਣਾਂ ਨੂੰ ਗਾਉਣਾ, ਵੀ ਜਿਹੜੇ ਗੁਣ ਮੈਂ ਗਾ ਰਿਹਾ ਹਾਂ ਉਹ ਮੇਰੇ ਕਰਮਾਂ ਵਿੱਚ ਵੀ ਆ ਰਹੇ ਨੇ ਕਿ ਨਹੀਂ। ਜੇ ਮੈਂ ਇੱਥੇ ਕੋਈ ਗੁਣ ਸਿੱਖਿਆ ਆ ਉਹਨੂੰ ਮੈਂ ਗਾ ਰਿਹਾ ਹਾਂ, ਉਹਨੂੰ ਆਪਣੇ ਲਾਈਫ ਦੇ ਵਿੱਚ ਵੀ ਮੈਂ ਗਾ ਰਿਹਾ, ਭਾਵ ਅਪਲਾਈ ਕਰ ਰਿਹਾ ਹਾਂ। ਸੋ ਦੋਨੇ ਭਾਵਾਂ ਨੂੰ ਨਾਲ ਲੈ ਕੇ ਚੱਲਣਾ ਆ। ਜਿਹੜੇ ਭਗਤ ਨੇ ਤੇਰੇ ਗੁਣ ਗਾਉਂਦੇ ਨੇ, ਨਿਰਮਲ ਰੂਪ, ਤੇਰਾ ਰੂਪ ਆ ਜਿਹੜਾ ਉਹ ਨਿਰਮਲ, ਮਲ ਕਹਿੰਦੇ ਨੇ ਮੈਲ ਨੂੰ, ਮੈਲ ਤੋਂ ਰਹਿਤ ਹੈ, ਤੂੰ ਪਵਿੱਤਰ ਹੈ, ਭਾਵ ਤੇਰੇ ਅੰਦਰ ਕੋਈ ਮੈਲ ਨਹੀਂ, ਤੇਰੇ ਅੰਦਰ ਕੋਈ ਨੈਗੇਟਿਵਿਟੀ ਨਹੀਂ। ਅਨੂਪ ਸੁਆਮੀ, ਅਨੂਪ ਦਾ ਅਰਥ ਹੈ ਜਿਸ ਦੇ ਵਰਗਾ ਕੋਈ ਹੋਰ ਨਾ ਹੋਵੇ, ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ, ਸੁਆਮੀ ਤੂੰ ਮੇਰਾ ਮਾਲਕ ਹੈ। ਕਰਮ ਭੂਮ ਬੀਜਨ ਸੋ ਖਾਵਨ, ਆਪਾਂ ਧਰਤੀ ਦੇ ਵਿੱਚ ਬੀਜ ਬੀਜਦੇ ਹਾਂ, ਜੋ ਬੀਜ ਬੀਜਦੇ ਹਾਂ ਉਹ ਖਾਂਦੇ ਹਾਂ, ਭਾਵ ਉਹ ਵੱਢਣਾ ਪੈਂਦਾ। ਇੱਥੇ ਕਰਮਾਂ ਰੂਪੀ ਭੂਮੀ ਦੇ ਵਿੱਚ, ਕਰਮਾਂ ਰੂਪੀ ਧਰਤੀ ਦੇ ਵਿੱਚ ਰੱਬ ਤੋਂ ਚੰਗੇ ਗੁਣ ਲੈ ਕੇ, ਉਹ ਚੰਗੇ ਗੁਣ ਅਸੀਂ ਜਦੋਂ ਬੀਜਾਂਗੇ ਤੇ ਫਿਰ ਚੰਗੇ ਗੁਣ ਦਾ ਨਤੀਜਾ ਚੰਗਾ ਹੀ ਅਸੀਂ ਵੱਢਾਂਗੇ। ਕਰਮ ਭੂਮ ਭਾਵ ਕਰਮਾਂ ਰੂਪੀ ਧਰਤੀ ਦੇ ਵਿੱਚ ਜੋ ਬੀਜਣ ਸੋ ਖਾਵਨ, ਜੋ ਅਸੀਂ ਬੀਜਾਂਗੇ ਉਹੀ ਅਸੀਂ ਖਾਵਾਂਗੇ। So basically, in here Guru is saying, your actions is what matter the most, not just the talk. We sing about the virtues of the Creator, but just singing alone is not going to be enough. You have to put that into practice. So karma puvan, whatever actions you perform in your life, whatever deeds you're doing, you'll get results back depending on those actions that you're performing in your day-to-day life. Bismana bisma paye bismata ਆਨ ਨਾ ਬੀਓ ਦੂਸਰ ਲਾਵਨ। ਗੁਰੂ ਪਾਤਸ਼ਾਹ ਕਹਿੰਦੇ ਜਦੋਂ ਮੈਂ ਰੱਬੀ ਗੁਣਾਂ ਦੇ ਦੀਦਾਰ ਕਰਦਾ ਬਾਣੀ ਦੇ ਅੰਦਰੋਂ ਉਸ ਮਾਲਕ ਨਾਲ ਜੁੜ ਕੇ ਬਿਸਮਨ ਬਿਸਮ ਮੈਂ ਬਿਸਮਾਦ ਵਿੱਚ ਚਲਾ ਜਾਂਦਾ। ਭਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ, ਉਸ ਰੱਬ ਦੇ ਬਰਾਬਰ ਹੋਰ ਕੋਈ ਦੂਜਾ ਹੈ ਹੀ ਹੋਈ ਨਹੀਂ। ਰਸਨਾ ਸਿਮਰ ਸਿਮਰ ਜਸ ਜੀਵਾਂ, ਨਾਨਕ ਦਾਸ ਸਦਾ ਬਲ ਜਾਵਨ। ਮੈਂ ਆਪਣੀ ਰਸਨਾ ਦੇ ਨਾਲ ਜ਼ੁਬਾਨ ਦੇ ਨਾਲ ਉਹਦੇ ਜਸ ਨੂੰ ਗਾ ਗਾ ਕੇ ਉਹਨੂੰ ਯਾਦ ਕਰਦਾ ਹਾਂ। ਸਿਮਰ ਸਿਮਰ ਜਸ ਜੀਵਾਂ, ਨਾਨਕ ਦਾਸ ਸਦਾ ਬਲ ਜਾਵਨ। ਨਾਨਕ ਦਾਸ ਉਸ ਮਾਲਕ ਦਾ ਦਾਸ ਹੈ, ਸਦਾ ਉਸ ਕਰਤੇ ਤੋਂ ਬਲਿਹਾਰ ਬਲਿਹਾਰ ਜਾਂਦਾ ਹੈ। ਸੋ ਆਈ ਕੰਟੀਨਿਊਸਲੀ ਸਿੰਗ ਹਿਜ਼ ਪ੍ਰੇਜ਼ਿਸ, ਰਿਮੈਂਬਰ ਦ ਕ੍ਰੀਏਟਰ ਥਰੂ ਆਊਟ ਮਾਈ ਡੇ, ਐਂਡ ਆਈ ਐਮ ਸੈਕਰੀਫਾਈਸ। ਆਈ ਸੈਕਰੀਫਾਈਸ ਮੀਨਸ ਆਈ ਗਿਵ ਵਟਐਵਰ ਆਈ ਹੈਵ ਟੂ ਮਾਈ ਮਾਲਕ, ਟੂ ਮਾਈ ਕ੍ਰੀਏਟਰ, ਟੂ ਮਾਈ ਬਲਵਡ। ਟੋਡੀ ਮਹਿਲਾ ਪੰਜਵਾਂ, ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾ ਰਹੇ ਹਨ, ਮਾਈ ਮਾਇਆ ਛਲ। ਕਹਿੰਦੇ ਇਹ ਮਾਂ, ਇਹ ਜਿਹੜੀ ਮਾਇਆ ਹੈ ਨਾ, ਇਹ ਇੱਕ ਛਲ ਦੀ ਤਰ੍ਹਾਂ ਆ। ਛਲ ਨਾ ਕਪਟਦਾ ਵੀ ਹੈ ਤੇ ਛਲ ਨਾ ਜਿਹੜੇ ਸਮੁੰਦਰ ਵਾਲੀ ਛਲ ਆ ਉਹ ਵੀ ਹੈ। ਜੇ ਸਮੁੰਦਰ ਵਾਲੀ ਛਲ ਤੋਂ ਭਾਵ ਉਹ ਉੱਠਦੀ ਹੈ ਤੇ ਮੁੜ ਕੇ ਫਿਰ ਬਹਿ ਜਾਂਦੀ ਹੈ, ਭਾਵ ਥੋੜੇ ਸਮੇਂ ਲਈ ਹੈ,

गोबिंद भजन बिन हड़का जल रहाओ। ये जिहड़ी माया है ये त्रिण की अगन जिवें निक्कियां निक्कियां सीटियां सीटियां होण ना उहनां दी आपां अग बाल लईए ਉਹ ਗੁਰੂ ਪਾਤਸ਼ਾਹ ਕਹਿੰਦੇ ਕਿੰਨਾ ਕੁ ਚਿਰ ਬਲਦੀ ਰਹਿੰਦੀ ਹੈ, ਬੜੀ ਛੇਤੀ ਉਹ ਅੱਗ ਖਤਮ ਹੋ ਜਾਂਦੀ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਮੇਘ ਕਹਿੰਦੇ ਨੇ ਬੱਦਲ ਨੂੰ, ਮੇਘ ਦੀ ਜਿਹੜੀ ਛਾਇਆ ਭਾਵ ਜਿਹੜੀ ਛਾਂ ਆ ਉਹ ਵੀ ਕਿੰਨਾ ਕੁ ਚਿਰ ਕਿਤੇ ਰਹਿੰਦੀ ਹੈ, ਬਹੁਤ ਥੋੜੇ ਸਮੇਂ ਲਈ ਰਹਿੰਦੀ ਹੈ। ਗੋਬਿੰਦ ਭਜਨ ਬਿਨ ਹੜਕਾ ਜਲ, ਇਸੇ ਤਰ੍ਹਾਂ ਗੋਬਿੰਦ ਭਜਨ ਬਿਨਾਂ ਉਸ ਮਾਲਕ ਨਾਲ ਜੁੜੇ ਤੋਂ ਬਿਨਾਂ, ਗੁਰੂ ਨਾਲ ਜੁੜੇ ਤੋਂ ਬਿਨਾਂ, ਗੁਰੂ ਚੋਂ ਸਿੱਖਿਆ ਲੈ ਕੇ ਜਿਹੜੀ ਅਸਥਿਰ ਕਰਨ ਵਾਲੀ ਮਨ ਦੀ ਅਵਸਥਾ ਆਪਾਂ ਬਣਾਉਣੀ ਆ, ਉਸ ਤੋਂ ਬਿਨਾਂ ਬਾਕੀ ਸਭ ਕੁਝ ਹੜ੍ਹ ਦਾ ਜਲ, ਹੜ੍ਹ ਦਾ ਜਲ ਤੋਂ ਭਾਵ ਜਿਵੇਂ ਇੱਕ ਨਦੀ ਦਾ ਜਲ ਹੁੰਦਾ ਉਹ ਆਉਂਦਾ ਆ, ਉਹ ਵੀ ਥੋੜੇ ਸਮੇਂ ਲਈ ਆ ਕੇ ਸਾਰਾ ਕੁਛ ਨਾਲ ਰੋੜ ਕੇ ਲੈ ਜਾਂਦਾ। ਸੋ ਇਸੇ ਤਰ੍ਹਾਂ ਇਸ ਮਾਇਆ ਨਾਲ ਜੁੜਿਆ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਥੋੜੇ ਚਿਰ ਦਾ ਇਹ ਹੁੰਦਾ ਹੈ, ਸੁੱਖ ਆ ਜਾਂ ਜੋ ਵੀ ਆ, ਪਰ ਉਸ ਤੋਂ ਬਾਅਦ ਚ ਖਤਮ ਹੋ ਜਾਂਦਾ। ਸੋ ਇਨ ਦਿਸ ਗੁਰੂ ਸਾਹਿਬ ਇਜ਼ ਗਿਵਿੰਗ ਅਸ ਡਿਫਰੈਂਟ ਐਗਜ਼ਾਮਪਲਸ ਫਰੋਮ ਦਾ ਵਰਲਡ, ਟਰਾਇੰਗ ਟੂ ਐਕਸਪਲੇਨ ਟੂ ਅਸ ਦੈਟ ਆਲ ਦੀਸ ਵਰਲਡਲੀ ਪਲੇਜਰਸ ਦੈਟ ਵੀ ਟਰਾਈ ਟੂ ਸੀਕ ਪੀਸ ਫਰੋਮ, ਦੇ ਆਰ ਨਾਟ ਐਵਰ ਲਾਸਟਿੰਗ, ਦੇ ਆਰ ਜਸਟ ਟੈਂਪਰਰੀ। And then at the end, they might not even give you that peace. They might come back in another way. Rahao shod se anap baho chaturai doe kar jod saad mag chal. Ay mana tu apni syanap shad de. Asal de vich man syanapan baho karda. ਛੋੜ ਸਿਆਣਪ, ਗੁਰੂ ਸਾਹਿਬ ਕਹਿੰਦੇ ਬਹੁ ਚਤੁਰਾਈ, ਤੂੰ ਚਲਾਕੀਆਂ ਕਰਨੀਆਂ ਛੱਡ ਦੇ ਮਨਾ। ਦੋਏ ਕਰ ਜੋੜ, ਕਰ ਕਹਿੰਦੇ ਨੇ ਹੱਥਾਂ ਨੂੰ, ਦੋਨੋਂ ਕਰ ਦੋਨੋਂ ਹੱਥ ਜੋੜ ਲਾ, ਦੋਨੋਂ ਹੱਥ ਜੋੜ ਕੇ ਸਾਧ ਮਗ ਚੱਲ, ਸਾਧ ਦੇ ਦੱਸੇ ਹੋਏ ਮਾਰਗ ਤੇ ਤੁਰ ਪਾ। ਸਾਧ ਕੌਣ ਆ ਜੀ? ਸਾਧ ਕੌਣ ਆ ਜੀ? ਗੁਰੂ। ਸਾਧ ਦਾ ਅਰਥ ਹੈ ਗੁਰੂ, ਵੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ ਪਾ। ਸਿਮਰ ਸੁਆਮੀ ਅੰਤਰ ਜਾਮੀ, ਜਿਹੜਾ ਤੇਰੇ ਦਿਲਾਂ ਦੀ ਜਾਣਨ ਵਾਲਾ ਤੇਰਾ ਮਾਲਕ ਹੈ, ਸੁਆਮੀ ਆ, ਤੂੰ ਉਹਨੂੰ ਯਾਦ ਕਰਿਆ ਕਰ। ਸਿਮਰ ਸੁਆਮੀ ਅੰਤਰ ਜਾਮੀ, ਮਾਨੁੱਖ ਦੇਹ ਕਾ ਇਹ ਉੱਤਮ ਫਲ, ਮਨੁੱਖਾ ਦੇਹੀ ਦਾ ਇਹੀ ਸਭ ਤੋਂ ਉੱਤਮ ਫਲ ਹੈ ਕਿ ਉਸ ਮਾਲਕ ਨੂੰ ਯਾਦ ਕਰਿਆ ਕਰ। ਬਾਕੀ ਜੋ ਹੋਰ ਕੁਝ ਵੀ ਤੂੰ ਕਰਦਾ ਆ ਉਹਨੂੰ ਛੱਡ ਦੇ, ਮਨ ਦੀ ਚਤੁਰਾਈ ਨੂੰ ਛੱਡ ਦੇ, ਗੁਰੂ ਦੇ ਪਿੱਛੇ ਤੁਰ ਪਾ ਹੱਥ ਜੋੜ ਕੇ। ਨਿਮਰਤਾ ਵਿੱਚ ਆ ਕੇ ਹੱਥ ਜੋੜ ਕੇ ਪਿੱਛੇ ਤੁਰਨ ਤੋਂ ਭਾਵ ਕੁਐਸਚਨ ਨਹੀਂ ਫਿਰ ਗੁਰੂ ਨੂੰ, ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਸੱਤ ਕਰਕੇ ਮੰਨ ਕੇ ਗੁਰੂ ਦੇ ਪਿੱਛੇ ਤੁਰ ਪਾ।

0: ਸੋ ਜਿਹੜੇ ਸਾਧੂ ਜਨ ਹਨ ਉਹ ਵੇਦਾਂ ਰਾਹੀਂ ਵਖਿਆਨ ਕਰਦੇ ਹਨ, ਪਰ ਜਿਹੜੇ ਭਾਗਹੀਣ ਨੇ ਉਹ ਵੇਦ ਦੀ ਵਿਚਾਰ ਨੂੰ ਸਮਝਦੇ ਨਹੀਂ। ਇਹ ਅਰਥ ਦੇਖਣ ਨੂੰ ਇਉਂ ਹੀ ਲੱਗਦੇ ਜਿਵੇਂ ਮੈਂ ਕੀਤੇ ਨੇ, ਕਿ ਮੈਂ ਸਹੀ ਕੀਤੇ ਆ ਕਿ ਗਲਤ ਕੀਤੇ ਆ। ਗਲਤ ਕੀਤੇ ਆ, ਬਿਲਕੁਲ ਜਾਣ ਕੇ ਗਲਤ ਕੀਤੇ ਆ। ਉਹ ਇਸ ਕਰਕੇ ਕਿਉਂਕਿ ਬਹੁਤ ਸਾਰੇ ਸਾਡੇ ਪ੍ਰਚਾਰਕ ਵੀ ਇਸੇ ਤਰ੍ਹਾਂ ਅਰਥ ਕਰਕੇ ਸੰਗਤ ਨੂੰ ਗੁੰਮਰਾਹ ਕਰ ਜਾਂਦੇ ਆ। ਨਿੱਤ ਹੀ ਆਪਾਂ ਨੂੰ ਨੈੱਟ ਦੇ ਉੱਤੇ, ਕਿਤੇ ਪੋਡਕਾਸਟ ਤੇ ਜਾਂ ਕਿਸੇ ਗੁਰਦੁਆਰੇ ਦੇ ਵਿੱਚ ਇਹੋ ਜਿਹੇ ਸ਼ਬਦਾਂ ਦੇ ਅਰਥ ਸਾਡੇ ਪ੍ਰਚਾਰਕ ਗਲਤ ਤਰੀਕੇ ਨਾਲ ਕਰਕੇ ਸੰਗਤ ਨੂੰ ਕੁਰਾਹੇ ਪਾ ਜਾਂਦੇ ਆ। ਵੇਦ ਵਖਿਆਨ, ਜੇ ਆਪਾਂ ਇਸ ਤਰ੍ਹਾਂ ਅਰਥ ਕਰਾਂਗੇ ਜਿਵੇਂ ਕੀਤੇ, ਇੱਥੇ ਫਿਰ ਆਪਾਂ ਨੂੰ ਇਹ ਕਹਿਣਾ ਪਏਗਾ ਕਿ ਗੁਰੂ ਪਾਤਸ਼ਾਹ ਜਿਹੜੇ ਵੇਦ ਨੇ, ਚਾਰ ਵੇਦ ਹੋਏ ਨੇ, ਉਹਨਾਂ ਨੂੰ ਗੁਰੂ ਪਾਤਸ਼ਾਹ ਮਾਨਤਾ ਦੇ ਰਹੇ ਨੇ ਕਿ ਉਹਨਾਂ 'ਚ ਜੋ ਲਿਖਿਆ ਉਹ ਸਹੀ ਲਿਖਿਆ ਆ। ਇੱਥੋਂ ਤੱਕ ਵੀ ਜਿਹੜੇ ਲੋਕ ਵੇਦਾਂ ਦੀ ਗੱਲ ਨੂੰ ਨਹੀਂ ਮੰਨਦੇ, ਵੇਦ ਵਖਿਆਨ ਕਰਤ ਸਾਧੂ ਜਨ, ਜਿਹੜੇ ਵੱਡੇ ਵੱਡੇ ਸਾਧੂਆਂ ਨੇ, ਮਹਾਂਪੁਰਸ਼ਾਂ ਨੇ ਲਿਖੇ ਨੇ, ਜਿਹੜੇ ਸਮਝਦੇ ਨਹੀਂ ਵੇਦਾਂ ਦੀ ਵਿਚਾਰ ਨੂੰ, ਉਹ ਭਾਗਾਂ ਤੋਂ ਸੱਖਣ ਨੇ, ਤੇ ਖਲ ਦਾ ਅਰਥ ਆ ਮੂਰਖ, ਉਹ ਲੋਕ ਮੂਰਖ ਹਨ। ਇਹ ਅਰਥ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੇਦਾਂ ਪ੍ਰਤੀ ਕੀ ਰਾਏ ਹੈ, ਆਓ ਪਹਿਲਾਂ ਆਪਾਂ ਉਹਨੂੰ ਸਮਝ ਲਈਏ, ਇਹਨੂੰ ਖੋਲਣਾ ਪਏਗਾ। ਉਹ ਇਸ ਕਰਕੇ ਕਿਉਂਕਿ ਜੇ ਆਪਾਂ ਗੱਲ ਨਾ ਖੋਲੀ, ਤੁਸੀਂ ਕਹਿਣਾ ਆਪਣੇ ਹਿਸਾਬ ਨਾਲ ਮਨ ਘੜਤ ਜਿਵੇਂ ਇਹਨੂੰ ਚੰਗਾ ਲੱਗਾ ਅਰਥ ਕਰਕੇ ਨਿਕਲ ਗਿਆ। ਗੁਰਬਾਣੀ ਦੇ ਵਿੱਚੋਂ ਪਹਿਲਾਂ ਆਪਾਂ ਗੁਰੂ ਸਾਹਿਬ ਨੂੰ ਪੁੱਛੀਏ ਵੀ ਵੇਦਾਂ ਦੀ ਤੁਹਾਡੀ ਕੀ ਰਾਏ ਹੈ ਗੁਰੂ ਪਾਤਸ਼ਾਹ ਨੂੰ। ਸੋ ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਫਰਮਾ ਰਹੇ ਨੇ, ਕਹਿੰਦੇ ਨੇ ਪੜੇ ਰੇ ਸਗਲ ਵੇਦ, ਨਹਿ ਚੁੱਕੈ ਮਨ ਭੇਦ। ਕਹਿੰਦੇ ਮੈਂ ਸਾਰੇ ਵੇਦ ਪੜ੍ਹ ਲਏ ਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਪੜ੍ਹੇ ਨੇ, ਚਾਰੇ ਵੇਦ ਪੜ੍ਹੇ ਨੇ ਮੈਂ। ਪੜ੍ਹੇ ਰੇ ਸਗਲ ਵੇਦ, ਪਰ ਇਹਨਾਂ ਵਿੱਚ ਜੋ ਗੱਲਾਂ ਲਿਖੀਆਂ ਨੇ ਉਹਨਾਂ ਦੇ ਨਾਲ ਤੁਹਾਡੇ ਮਨ ਦੀ ਦੁਬਿਧਾ ਨਹੀਂ ਚੁੱਕੀ ਜਾ ਸਕਦੀ। ਨਹਿ ਚੁੱਕੈ ਮਨ ਕੇ ਭੇਦ, ਇੱਕ ਖਿੰਨ ਨਾ ਤੇਰੇ ਧੀਰ ਹੈ ਮੇਰੇ ਘਰ ਕੇ ਪੰਚਾ। ਚਾਰਾਂ ਵੇਦਾਂ ਨੂੰ ਪੜ੍ਹ ਕੇ ਇੱਕ ਖਿੰਨ ਮਾਤਰ ਵੀ ਮੇਰੇ ਅੰਦਰਲੇ ਪੰਜ ਵਿਕਾਰਾਂ ਨੂੰ ਟਿਕਾ ਨਹੀਂ ਆਇਆ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਵੇਦ ਪੜ੍ਹ ਲਓ, ਸਿਮਰਤੀਆਂ ਪੜ੍ਹ ਲਓ, ਸ਼ਾਸਤਰ ਪੜ੍ਹ ਲਓ, ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਪੜ੍ਹ ਕੇ ਮੁਕਤੀ ਨਹੀਂ ਮਿਲ ਸਕਦੀ, ਇਹਨਾਂ 'ਚ ਸੱਚ ਨਹੀਂ ਲਿਖਿਆ। ਹੋਰ ਤੁਹਾਨੂੰ ਦੋ ਤਿੰਨ ਪ੍ਰਮਾਣ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਕਿਉਂਕਿ ਇਹ ਗੱਲ ਕਲੀਅਰ ਹੋ ਜਾਵੇ, ਤੇ ਕਿਉਂਕਿ ਮੈਂ ਵੀਡੀਓ ਰਿਕਾਰਡ ਵੀ ਕਰਦਾ ਹਾਂ, ਨੈੱਟ 'ਤੇ ਵੀ ਪੈਣੀ ਹੈ, ਤੇ ਨੈੱਟ ਦੇ ਉੱਤੇ ਬਹੁਤ ਜ਼ੋਰ ਲੱਗਾ ਹੋਇਆ ਆ ਐਂਟੀ ਸਿੱਖ ਫੋਰਸਿਸ ਦਾ, ਸਿੱਖੀ ਦੇ ਦੁਸ਼ਮਣਾਂ ਦਾ, ਜਿਨ੍ਹਾਂ ਨੇ ਸਾਡੇ ਵਿੱਚੋਂ ਸਾਡੇ ਪ੍ਰਚਾਰਕ ਖਰੀਦੇ ਹੋਏ ਨੇ, ਉਹ ਗੁਰੂ ਦੀ ਹਜ਼ੂਰੀ ਵਿੱਚ ਸਟੇਜਾਂ 'ਤੇ ਬੈਠ ਕੇ ਗੁਰਮਤ ਤੋਂ ਉਲਟ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਉਹ ਭੋਲੀਆਂ ਭਾਲੀਆਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ। ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ। ਇਹ ਜਿਹੜੇ ਸ਼ਾਸਤਰ ਨੇ, ਜਿਹੜੇ ਇਹ ਵੇਦ ਨੇ, ਇਹਨਾਂ ਦੇ ਵਿੱਚ ਪਾਪ ਤੇ ਪੁੰਨ ਦੀ ਵਿਚਾਰ ਲਿਖੀ ਆ, ਆਹ ਕਰ ਲਓ ਪਾਪ ਹੋਏਗਾ, ਆਹ ਕਰ ਲਓ ਪੁੰਨ ਹੋਏਗਾ। ਇਸੇ ਚੱਕਰਾਂ 'ਚ ਇਹਨਾਂ ਨੇ ਸਾਰੀ ਦੁਨੀਆਂ ਨੂੰ ਉਲਝਾਇਆ ਪਿਆ ਹੈ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਇਹ ਤਾਂ ਰੈਸਪੀ ਆ ਨਰਕ ਤੇ ਸਵਰਗ ਦੇ ਵਿੱਚ ਗੇੜੇ ਲਾਉਣ ਦੀ। ਹੁਣ ਮੈਨੂੰ ਮਾਫ ਕਰਿਓ, ਮੈਂ ਹੱਥ ਜੋੜ ਕੇ, ਜੇ ਆਪਣੀ ਸੰਗਤ ਦੇ ਵਿੱਚ ਕੋਈ ਹਿੰਦੂ ਵੀਰ ਵੀ ਬੈਠੇ ਨੇ, ਇਹ ਗੱਲ ਆਪਾਂ ਨੂੰ ਓਪਨ ਨਹੀਂ ਕਰਨੀ ਪੈਣੀ ਆ। ਅਸ ਇਹ ਗੁਰੂ ਪਾਤਸ਼ਾਹ ਦੀ ਬਾਣੀ ਆ ਤੇ ਬਾਣੀ ਨੇ ਸੱਚ ਬੋਲਿਆ। ਹੁਣ ਜੇ ਕੋਈ ਮੇਰਾ ਵੀਰ ਜਾਂ ਭੈਣ ਵੇਦਾਂ ਨੂੰ, ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ, ਧਰਮ ਗ੍ਰੰਥਾਂ ਨੂੰ ਮੰਨਦਾ ਆ ਕਿ ਸਾਡੇ ਪਵਿੱਤਰ ਗ੍ਰੰਥ ਨੇ, ਤੁਸੀਂ ਜੀ ਸਦਕੇ ਮੰਨ ਸਕਦੇ ਹੋ, ਅਸੀਂ ਤੁਹਾਡੇ ਨਾਲ ਨਫ਼ਰਤ ਨਹੀਂ ਕਰਦੇ, ਨਾ ਸਾਡਾ ਹਿੰਦੂਆਂ ਨਾਲ ਵੈਰ ਆ, ਨਾ ਸਾਡਾ ਕਿਸੇ ਜਾਤ ਨਾਲ ਵੈਰ ਆ, ਅਸੀਂ ਇਸੇ ਹੀ ਸਮਾਜ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿਣਾ ਆ, ਇਕੱਠੇ ਹੀ ਖਾਣਾ ਆ, ਇਕੱਠੇ ਹੀ ਬਹਿਣਾ ਆ, ਇਕੱਠੇ ਹੀ ਖੇਡਣਾ ਆ, ਸਭ ਕੁਛ ਇਕੱਠਿਆਂ ਹੀ ਕਰਨਾ ਆ। ਪਰ ਇੱਕ ਗੱਲ ਆ, ਜਿਹੜੀ ਗੁਰਮਤ ਦੀ ਵਿਚਾਰਧਾਰਾ ਆ ਉਹ ਅਸੀਂ ਝੁਟਲਾ ਨਹੀਂ ਸਕਦੇ, ਉੱਥੇ ਸਾਡਾ ਸਟੈਂਡ ਪੱਕਾ ਹੀ ਰਹਿਣਾ ਆ। ਜਦੋਂ ਗੁਰੂ ਦੀ ਗੱਲ ਆਉਣੀ ਆ ਉੱਥੇ ਅਸੀਂ ਗੁਰੂ ਦੀ ਗੱਲ ਹੀ ਰੱਖਣੀ ਆ। ਮੈਂ ਇਹ ਨਹੀਂ ਕਰ ਸਕਦਾ ਕਿ ਜੇ ਮੇਰਾ ਕੋਈ ਦੋਸਤ ਇੱਥੇ ਬੈਠਾ ਆ ਇਸ ਚੀਜ਼ ਨੂੰ ਮੰਨਦਾ ਆ, ਉਹਨੂੰ ਖੁਸ਼ ਕਰਨ ਵਾਸਤੇ ਮੈਂ ਗੁਰੂ ਨੂੰ ਨਾਰਾਜ਼ ਕਰਦਾ। ਸੋ ਇਹ ਥੌਟ ਮਨ ਵਿੱਚੋਂ ਕੱਢ ਦਿਓ ਕਿ ਸ਼ਾਇਦ ਅਸੀਂ ਕਿਸੇ ਜਾਤ ਨਾ ਕਿਸੇ ਫਿਰਕੇ ਨਾ ਕਿਸੇ ਰਿਲੀਜਨ ਨਾਲ ਨਫ਼ਰਤ ਕਰਦੇ ਹਾਂ। ਪਹਿਲੀ ਤਾਂ ਗੱਲ, ਮੈਂ ਤਾਂ ਕਹਿ ਨਹੀਂ ਰਿਹਾ, ਹਰ ਗੱਲ ਦਾ ਤੁਹਾਨੂੰ ਗੁਰਬਾਣੀ ਦਾ ਪ੍ਰਮਾਣ ਨਾਲ ਸਕਰੀਨ ਤੇ ਦੇ ਰਿਹਾ, ਮੈਂ ਤਾਂਹੀਓ ਲਿਖ ਕੇ ਵੀ ਲਿਆਂਦੇ ਆ ਕਿਹੜੇ ਅੰਗ ਦੇ ਉੱਤੇ ਆ। 385 ਅੰਗ ਦੇ ਉੱਤੇ ਇਹ ਗੁਰੂ ਪਾਤਸ਼ਾਹ ਦੀ ਗੁਰੂ ਸਾਹਿਬ ਜੀ ਲਿਖ ਰਹੇ ਨੇ। ਇਹ ਗੁਰੂ ਪਾਤਸ਼ਾਹ ਨੇ ਸੱਚ ਬਿਆਨ ਕੀਤਾ ਆ। ਹਾਂ, ਸੱਚ ਸੁਣਨਾ ਔਖਾ ਹੁੰਦਾ ਆ, ਕਈ ਵੇਲੇ ਸਾਨੂੰ ਚੁੱਭਦਾ ਆ, ਉਹ ਇਸ ਕਰਕੇ ਕਿਉਂਕਿ ਗੁਰੂ ਦੀ ਹਜ਼ੂਰੀ ਵਿੱਚ ਸਾਡੀਆਂ ਸਟੇਜਾਂ ਤੋਂ ਇਹ ਸੱਚ ਬੋਲਿਆ ਨਹੀਂ ਗਿਆ, ਅਸੀਂ ਝੂਠ ਸੁਣਨ ਦੇ ਆਦੀ ਹੋ ਗਏ, ਕਸੂਰ ਸਾਡੇ ਪ੍ਰਚਾਰਕਾਂ ਦਾ ਆ। ਸਾਨੂੰ ਬਸ ਮਿੱਠੀਆਂ ਮਿੱਠੀਆਂ ਪੋਲੀਆਂ ਜਿਹੀਆਂ ਗੱਲਾਂ ਸੁਣਾ ਕੇ ਉਹੋ ਜਿਹੇ ਬਣਾ ਤੇ, ਜਦੋਂ ਬਾਣੀ ਦਾ ਸੱਚ ਸਾਹਮਣੇ ਆਉਂਦਾ ਨਾ ਉਦੋਂ ਫਿਰ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ, ਕਿਉਂਕਿ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕੀਤੀ ਨਹੀਂ ਜਾਂਦੀ ਗੁਰਦੁਆਰਿਆਂ ਦੇ ਵਿੱਚ। ਜਿਹੜੇ ਆਉਂਦੇ ਨੇ ਉਹ ਨਹੀਂ ਕਰ ਸਕਦੇ, ਕਿਉਂਕਿ ਉਹ ਉਹੀ ਚੱਕਰ ਕਰ ਰਹੇ ਆ ਜਿਹੜੇ ਚੱਕਰਾਂ ਚੋਂ ਬਾਣੀ ਕੱਢਣੀ ਚਾਹੁੰਦੀ ਆ, ਤੇ ਫਿਰ ਉਹ ਗੁਰਬਾਣੀ ਦੀ ਵਿਚਾਰ ਕਰਕੇ ਤੁਹਾਨੂੰ ਕਿੱਦਾਂ ਦੱਸਣਗੇ। ਅੱਗੇ ਦੋ ਪ੍ਰਮਾਣ ਤੁਹਾਨੂੰ ਹੋਰ ਦਿੰਦਾ। ਚਾਰੇ ਵੇਦ ਬ੍ਰਹਮੇ ਕੋ ਦੀਏ, ਪੜ ਪੜ ਕਰੇ ਵਿਚਾਰੀ। ਹੁਣ ਇਹਦਾ ਅਰਥ ਕਿਵੇਂ ਕਰਦੇ ਨੇ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਆ, ਦੇਖੋ ਵੀ ਬ੍ਰਹਮਾ ਹੋਇਆ ਆ ਤੇ ਚਾਰੇ ਵੇਦ ਰੱਬ ਨੇ ਬ੍ਰਹਮੇ ਨੂੰ ਦਿੱਤੇ ਨੇ, ਇਸ ਤਰ੍ਹਾਂ ਅਰਥ ਨਹੀਂ ਹੋਣਗੇ, ਕਿਉਂਕਿ ਗੁਰਬਾਣੀ ਦੀ ਸਮੁੱਚੀ ਵਿਚਾਰਧਾਰਾ ਨੂੰ ਧਿਆਨ ਦੇ ਵਿੱਚ ਰੱਖ ਕੇ ਸ਼ਬਦ ਦੇ ਅਰਥ ਕੀਤੇ ਜਾਣੇ ਨੇ। ਇੱਕ ਪੰਕਤੀ ਨੂੰ ਫੇਸ ਲੈਵਲ ਦੇ ਉੱਤੇ ਚੱਕ ਕੇ ਤੁਸੀਂ ਅਰਥ ਨਹੀਂ ਕਰ ਸਕਦੇ। ਇੱਥੇ ਗੁਰੂ ਪਾਤਸ਼ਾਹ ਜੀ ਉਹਨਾਂ ਦੀਆਂ ਲਿਖਤਾਂ ਦਾ ਹਵਾਲਾ ਦੇ ਰਹੇ ਨੇ, ਕਹਿੰਦੇ ਇਹਨਾਂ ਦੀਆਂ ਲਿਖਤਾਂ ਕਹਿੰਦੀਆਂ ਨੇ ਕਿ ਚਾਰੇ ਵੇਦ ਰੱਬ ਨੇ ਬ੍ਰਹਮੇ ਨੂੰ ਦਿੱਤੇ ਨੇ, ਨਾ ਕਿ ਗੁਰੂ ਕਹਿ ਰਹੇ ਨੇ ਕਿ ਹਾਂ ਚਾਰੇ ਵੇਦ ਰੱਬ ਨੇ ਬ੍ਰਹਮੇ ਨੂੰ ਦਿੱਤੇ ਨੇ। ਤੁਸੀਂ ਸਮਝ ਰਹੇ ਹੋ ਇਹਦੇ ਵਿੱਚ ਅੰਤਰ ਜੋ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਦੀਆਂ ਲਿਖਤਾਂ ਕਹਿੰਦੇ ਨੇ ਕਹਿੰਦੀਆਂ ਨੇ ਕਿ ਰੱਬ ਨੇ ਚਾਰ ਵੇਦ ਇਹਨਾਂ ਦਾ ਗਿਆਨ ਬ੍ਰਹਮੇ ਨੂੰ ਦੇ ਦਿੱਤਾ। ਪੜ ਪੜ ਕਰੇ ਵਿਚਾਰੀ, ਤੇ ਜਿਹੜੇ ਪੰਡਿਤ ਲੋਕ ਨੇ ਜਾਂ ਬ੍ਰਹਮਾ ਆ ਇਹਨਾਂ ਇਹ ਸਾਰੇ ਇਹਨਾਂ ਵੇਦਾਂ ਦੀਆਂ ਵਿਚਾਰਾਂ ਕਰਦੇ ਨੇ ਪੜ ਪੜ ਕੇ। ਬ੍ਰਹਮੇ ਨੇ ਖੁਦ ਬਹੁਤ ਵਿਚਾਰ ਕੀਤੀ ਹੋਏਗੀ। ਤਾਂ ਕਾ ਹੁਕਮ ਨਾ ਬੂਝਿਆ ਬੱਪੜਾ। ਹੁਣ ਇੱਥੇ ਗੁਰੂ ਪਾਤਸ਼ਾਹ ਦਲੀਲ ਨਾਲ ਗੱਲ ਕਰ ਰਹੇ ਨੇ, ਕਹਿੰਦੇ ਨੇ ਜੇ ਰੱਬ ਨੇ ਚਾਰੇ ਵੇਦ ਬ੍ਰਹਮੇ ਨੂੰ ਦਿੱਤੇ ਆ ਤਾਂ ਇਹ ਵਿਚਾਰੇ ਨੂੰ ਰੱਬ ਦੇ ਹੁਕਮ ਦੀ ਹਜੇ ਤੱਕ ਵੀ ਸਮਝ ਨਾ ਆਈ। ਬੱਪੜਾ ਦਾ ਅਰਥ ਕੀ ਹੈ? ਵਿਚਾਰਾ, ਨਿਮਾਣਾ। ਇਹ ਵਿਚਾਰੇ ਨੂੰ ਤਾਂ ਕਾ ਹੁਕਮ ਨਾ ਬੂਝਿਆ ਬੱਪੜਾ, ਉਹਨੂੰ ਹਜੇ ਤੱਕ ਹੁਕਮ ਦੀ ਸਮਝ ਨਹੀਂ ਆਈ ਰੱਬ ਦੀ। ਨਰਕ ਸਵਰਗ ਅਵਤਾਰੀ, ਕਿਉਂਕਿ ਤੁਸੀਂ ਆਪਣੇ ਗ੍ਰੰਥਾਂ ਚ ਲਿਖਿਆ ਵੀ ਬ੍ਰਹਮਾ ਵੀ ਨਰਕ ਸਵਰਗ ਦੇ ਚੱਕਰ ਕੱਟਦਾ ਫਿਰਦਾ, ਤੂੰ ਉਹਨਾਂ ਗ੍ਰੰਥਾਂ ਚ ਹੀ ਲਿਖਿਆ ਵੀ ਉਹ ਵੀ ਵਿਕਾਰਾਂ ਵਿੱਚ ਫਸਿਆ ਪਿਆ ਆ। ਸੋ ਗੁਰੂ ਪਾਤਸ਼ਾਹ ਨੇ ਉਹਨਾਂ ਦੀ ਲਿਖਤ ਦਾ ਹਵਾਲਾ ਉਹਨਾਂ ਨੂੰ ਹੀ ਦੇ ਕੇ ਦਲੀਲ ਨਾਲ ਆਪਣਾ ਕੁਐਸਚਨ ਕੀਤਾ ਆ। ਇਹ ਸ਼ਬਦ ਜੋ ਹੈ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 422 ਦੇ ਉੱਤੇ, ਤੁਸੀਂ ਖੁਦ ਦਰਸ਼ਨ ਕਰ ਲਿਓ। ਅੱਗੇ ਗੁਰੂ ਪਾਤਸ਼ਾਹ ਕਹਿੰਦੇ ਜੁਗਾ ਜੁਗਾ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ। ਗੁਰੂ ਪਾਤਸ਼ਾਹ ਤੱਤ ਦੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਇਹ ਲੋਕੋ, ਇਹ ਅਸਲ ਦੇ ਵਿੱਚ ਕੋਈ ਅਵਤਾਰ ਨਹੀਂ ਹੋਏ, ਇਹ ਸਮੇਂ ਸਮੇਂ ਕੋਈ ਰਾਜੇ ਮਹਾਰਾਜੇ ਹੋਏ ਨੇ, ਪਰ ਚਲਾਕ ਬੰਦਿਆਂ ਨੇ ਉਹਨਾਂ ਦੇ ਨਾਵਾਂ ਨੂੰ ਵਰਤ ਕੇ ਉਹਨਾਂ ਦੇ ਨਾਮ ਦੇ ਨਾਲ ਇਹੋ ਜਿਹੀਆਂ ਕਹਾਣੀਆਂ ਜੋੜ ਕੇ ਉਹਨਾਂ ਨੂੰ ਮਨ ਘੜਤ ਸ਼ਕਤੀਆਂ ਦੇ ਕੇ ਕਹਾਣੀਆਂ ਲਿਖ ਕੇ ਤੁਹਾਨੂੰ ਉਹਨਾਂ ਦੀ ਪੂਜਾ ਵਿੱਚ ਲਾ ਦਿੱਤਾ ਹੈ, ਸੱਚ ਨਹੀਂ ਹੈ। ਆਹ ਬਾਣੀ ਦਾ ਸੱਚ ਆ, ਸੁਣਨਾ ਥੋੜਾ ਜਿਹਾ ਔਖਾ ਹੋਣਾ ਪਰ ਇਹ ਬਾਣੀ ਦਾ ਸੱਚ ਆ। ਜੇ ਮੈਂ ਕੋਲੋਂ ਗੱਲ ਕੋਈ ਵੀ ਬਣਾਈ ਹੋਵੇ, ਜੇ ਮੈਂ ਕੋਈ ਝੂਠੀ ਗੱਲ ਕੋਈ ਹੋਵੇ ਆਪਣੇ ਕੋਲੋਂ ਕੋਈ ਗੱਲ ਬਣਾਈ ਹੋਵੇ, ਸਿਰ ਮੇਰਾ ਹੋਵੇਗਾ, ਜੁੱਤੀਆਂ ਤੁਹਾਡੀਆਂ ਹੋਣਗੀਆਂ। ਅੱਗੇ ਗੁਰੂ ਪਾਤਸ਼ਾਹ ਭਗਤ ਕਬੀਰ ਜੀ, ਭਗਤ ਕਬੀਰ ਜੀ ਕਹਿੰਦੇ ਆ ਤੂੰ ਬ੍ਰਾਹਮਣ ਮੈਂ ਕਾਸਿਕ ਜੁਲਹਾ। ਭਗਤ ਕਬੀਰ ਵੀ ਬੜੇ ਦਲੀਲ ਨਾਲ ਗੱਲ ਕਰ ਰਹੇ ਨੇ, ਕਹਿੰਦੇ ਤੂੰ ਬ੍ਰਾਹਮਣ ਆ, ਮੈਂ ਕਾਸੀ, ਮੈਂ ਜੁਲਾਹਾ ਆ, ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਣੇ। ਤੇਰੀ ਤੇ ਮੇਰੀ ਬਰਾਬਰੀ ਨਹੀਂ ਹੋ ਸਕਦੀ, ਤੂੰ ਬੜੀ ਉੱਚੀ ਜਾਤ ਦਾ ਹੈ, ਮੈਂ ਬਹੁਤ ਨੀਵੀਂ ਜਾਤ ਦਾ ਹਾਂ, ਸਾਡੀ ਬਰਾਬਰੀ ਹੈ ਨਹੀਂ। ਅੱਗੇ ਦਲੀਲ ਕੀ ਰੱਖਦੇ ਨੇ, ਕਹਿੰਦੇ ਹਮਰੇ ਰਾਮ ਨਾਮ ਕਹਿ ਉਭਰੇ, ਬੇਦ ਭਰੋਸੇ ਪਾਂਡੇ ਡੂਬ ਮਰੇ। ਅਸੀਂ ਸੱਚੇ ਰੱਬ ਨਾਲ ਜੁੜ ਕੇ ਉੱਭਰ ਗਏ, ਬਚ ਗਏ ਹਾਂ, ਤੁਸੀਂ ਵੇਦਾਂ ਸ਼ਾਸਤਰਾਂ ਦੇ ਭਰੋਸੇ ਰਹਿ ਕੇ ਡੁੱਬ ਗਏ। ਆਹ ਫਰਕ ਆ ਸਾਡੇ ਚ। ਇੱਥੋਂ ਤੱਕ ਬਾਣੀ ਨੇ ਇਹ ਬਚਨ ਬੋਲੇ ਨੇ। ਭਗਤਾਂ ਦੀ ਬਾਣੀ ਪੜ੍ਹ ਕੇ ਦੇਖੋ ਕਿੰਨੇ ਤਿੱਖੇ ਸ਼ਬਦ ਨੇ, ਮੈਂ ਸ਼ਬਦ ਤਿੱਖੇ ਵਰਤਿਆ ਕਿਉਂਕਿ ਚੁੱਭਦੇ ਹੁੰਦੇ ਨੇ। ਹਾਂਜੀ ਬਿਲਕੁਲ। ਸੋ ਜਿਹੜੇ ਭਗਤ ਨੇ ਨਾ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੈਠੇ, ਇਹ ਕੋਈ ਅੱਖਾਂ ਮੀਟ ਕੇ ਬੈਠਣ ਵਾਲੇ, ਭੋਰਿਆਂ ਚ ਬੈਠਣ ਵਾਲੇ ਨਹੀਂ, ਇਹ ਕ੍ਰਾਂਤੀਕਾਰੀ ਭਗਤ ਸੀਗੇ, ਰੈਵੋਲੂਸ਼ਨਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਭਗਤ ਕਬੀਰ ਜੀ ਕਹਿੰਦੇ, ਕਬੀਰ ਮਾਏ ਮੁੰਡੋਂ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਇਹਦਾ ਭਾਵ ਅਰਥ ਆ ਵੀ ਉਸ ਮਾਂ ਨੂੰ ਹੋਰ ਜਵਾਕ ਨਾ ਜੰਮੇ, ਜਿਹੜੀ ਇਹੋ ਜਿਹੀ ਜਵਾਕ ਜੰਮ ਰਹੇ ਜਿਹਨਾਂ ਨੇ ਗੁਰੂ ਬਣ ਕੇ ਬੈਠ ਗਏ ਤੇ ਲੋਕਾਂ ਦੇ ਭਰਮ ਹੀ ਨਹੀਂ ਦੂਰ ਕਰ ਸਕਦੇ, ਸਗੋਂ ਉਹਨਾਂ ਹੁਣ ਹੋਰ ਵਹਿਮਾਂ ਚ ਪਾ ਰਹੇ ਨੇ। ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਕਈ ਵਿਦਵਾਨ ਇਹਦਾ ਭਾਵ ਅਰਥ ਇਸ ਤਰ੍ਹਾਂ ਵੀ ਕਰਦੇ ਆ ਵੀ ਕਿਸੇ ਤਰੀਕੇ ਨਾਲ ਉਸ ਗੁਰੂ ਦੀ ਮਤ ਉਹ ਖਤਮ ਹੋ ਜਾਵੇ, ਖਤਮ ਕਰ ਦੋ ਮਾਂ ਮਤ ਨੂੰ ਵੀ ਆਖਿਆ ਆ ਜਿਹੜੀ ਮਤ ਲੋਕਾਂ ਨੂੰ ਭਰਮ ਚ ਪਾ ਰਹੀ ਆ। ਆਪ ਡੁੱਬੇ ਚਾਹੋ ਵੇਦ ਮੈਂ, ਉਹ ਆਪ ਤਾਂ ਚਾਰੇ ਵੇਦਾਂ ਦੀਆਂ ਵਿਚਾਰਾਂ ਕਰ ਕਰਕੇ ਡੁੱਬ ਗਏ, ਚੇਲੇ ਦੀਏ ਬਹਾਏ ਤੇ ਜਿਹਨਾਂ ਨੂੰ ਪਿੱਛੇ ਲਾਇਆ ਉਹ ਵੀ ਆਪਣੇ ਨਾਲ ਹੀ ਰੋੜ ਕੇ ਲੈ ਗਏ, ਬਹਾਏ ਤੋਂ ਭਾਵ ਰੋੜ ਕੇ ਲੈ ਗਏ। ਇਹ ਕਿੰਨੀ ਕ੍ਰਾਂਤੀਕਾਰੀ ਵਿਚਾਰ ਆ ਉਸ ਸਮੇਂ ਕੀਤੀ ਜਦੋਂ ਸਿੱਖੀ ਦਾ ਨਾਮ ਵੀ ਨਹੀਂ ਹੈਗਾ ਸੀਗਾ, ਉਹਨਾਂ ਵਿੱਚ ਬੈਠ ਕੇ ਉੱਥੇ ਰੱਖੀ ਸਾਹਮਣੇ। ਅੱਜ ਅਸੀਂ ਇਹ ਸੱਚੀਆਂ ਗੱਲਾਂ ਬਾਣੀ ਦੀਆਂ ਕਰਨ ਤੋਂ ਡਰਦੇ ਹਾਂ, ਪਰ ਆਪਾਂ ਨੂੰ ਨਹੀਂ ਚਾਹੀਦਾ, ਕਿਉਂਕਿ ਜੇ ਅਸਾਂ ਆਪਾਂ ਗੁਰੂ ਦਾ ਗਿਆਨ ਲੁਕਾਉਣੇ ਆ ਬੰਦਿਆਂ ਨੂੰ ਖੁਸ਼ ਕਰਨ ਵਾਸਤੇ, ਤਾਂ ਬਾਣੀ ਨੇ ਸਾਨੂੰ ਤਾੜਨਾ ਵੀ ਕੀਤੀ ਆ, ਜਿਨ ਗੁਰ ਗੋਪਿਆ ਆਪਣਾ, ਗੁਰ ਗੋਪਿਆ ਦਾ ਅਰਥ ਆ ਜਿਹਨੇ ਆਪਣੇ ਗੁਰੂ ਦਾ ਸੱਚਾ ਗਿਆਨ ਲੁਕੋਇਆ ਬੰਦਿਆਂ ਨੂੰ ਖੁਸ਼ ਕਰਨ ਵਾਸਤੇ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ, ਉਹਨੂੰ ਕਿਤੇ ਢੋਈ ਨਹੀਂ ਮਿਲ ਸਕਦੀ। ਹਲਤ ਪਲਤ ਦੋਵੇਂ ਗਏ ਦਰਗਾਹ ਨਾ ਹੀ ਥਾਉ, ਨਾ ਉਹਦਾ ਹੁਣ ਕੋਈ ਸਵਰਨਾ ਨਾ ਅੱਗੇ ਕੁਛ ਸਵਰਨਾ, ਉਹਨੂੰ ਕਿਤੇ ਢੋਈ ਨਹੀਂ ਮਿਲਦੀ। ਸੋ ਸਾਡੇ ਵਾਸਤੇ ਗੁਰੂ ਪਹਿਲਾਂ ਆ, ਮੈਂ ਫਿਰ ਬੇਨਤੀ ਕਰਦਾ, ਇਹਦਾ ਅਰਥ ਇਹ ਨਹੀਂ ਕਿ ਅਸੀਂ ਕਿਸੇ ਬੰਦੇ ਨਾਲ ਮਨੁੱਖ ਨਾਲ ਨਫ਼ਰਤ ਕਰਦੇ ਹਾਂ, ਪਰ ਅਸੀਂ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਪਤਾ ਲੱਗੇ, ਸੰਗਤ ਨੂੰ ਵੀ ਪਤਾ ਲੱਗੇ, ਤੇ ਸਾਡੀ ਸੰਗਤ ਵਿੱਚ ਜੇ ਹਿੰਦੂ ਵੀਰ ਭੈਣ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਿਆ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕੀ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀ ਸਾਨੂੰ ਆ ਰਹਿਣਾ। ਆਪਾਂ ਇਸੇ ਤਰ੍ਹਾਂ ਆ, ਸਤਿਕਾਰ ਦਾ ਅਰਥ ਇਹ ਨਹੀਂ ਹੁੰਦਾ ਕਿ ਅਸੀਂ ਝੂਠ ਨੂੰ ਗਲ ਨਾਲ ਲਾ ਲਈਏ, ਵੈਸੇ ਫਿਜ਼ੀਕਲ ਤੌਰ ਦੇ ਉੱਤੇ ਅਸੀਂ ਇੱਕ ਦੂਸਰੇ ਨੂੰ ਗਲ ਨਾਲ ਲਾ ਕੇ ਮਿਲਣਾ ਵੀ ਆ, ਪਰਿਵਾਰ ਵਾਂਗੂ ਸਾਰਿਆਂ ਨੇ ਵਿੱਚ ਰਹਿਣਾ, ਸਿਰਫ ਇਹ ਨੁਕਤਾ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਗੁਰੂ ਪਾਤਸ਼ਾਹ ਨੇ ਹੁਣ ਕਬੀਰ ਭਗਤ ਕਬੀਰ ਜੀ ਨੇ ਕਿਹਾ ਕਿ ਅਸਲ ਦੇ ਵਿੱਚ ਅੱਜ ਚੱਲ ਕੀ ਰਿਹਾ ਕਿ ਜਿਹੜਾ ਸੱਚਾ ਗੁਰੂ ਆ ਨਾ ਦੁਨੀਆ ਉਹਨੂੰ ਆਪਣਾ ਗੁਰੂ ਨਹੀਂ ਬਣਾਉਂਦੀ, ਜਿਹੜਾ ਝੂਠਾ ਗੁਰੂ ਹੈ ਉਹਨੂੰ ਦੁਨੀਆ ਆਪਣਾ ਗੁਰੂ ਬਣਾ ਕੇ ਪਿੱਛੇ ਲੱਗੀ ਹੈ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਪਰ ਉਹ ਬ੍ਰਾਹਮਣ ਤੋਂ ਭਾਵ, ਹੁਣ ਮੈਂ ਫਿਰ ਗੱਲ ਕਲੀਅਰ ਕਰਦਾ, ਬ੍ਰਾਹਮਣ ਤੋਂ ਭਾਵ ਇਹ ਨਹੀਂ ਅਸੀਂ ਬ੍ਰਾਹਮਣਾਂ ਨਾਲ ਨਫ਼ਰਤ ਕਰਦੇ ਹਾਂ, ਜੇ ਬ੍ਰਾਹਮਣ ਸ਼ਬਦ ਆ ਤੇ ਬ੍ਰਾਹਮਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਬੈਠੇ ਨੇ, ਭੱਟ ਸਾਹਿਬਾਨ ਸਾਰੇ ਬ੍ਰਾਹਮਣਾਂ ਦੇ ਘਰ ਉਹਨਾਂ ਦਾ ਜਨਮ ਆ। ਪਰ ਇੱਥੇ ਅਰਥ ਭਾਵ ਕੀ ਲੈਣਾ, ਜਿਵੇਂ ਮੰਨ ਲਓ ਹੁਣ ਮੈਂ ਕਹਿ ਦਿੰਦਾ ਕਿ ਬਾਬਿਆਂ ਪਿੱਛੇ ਨਾ ਜਾਓ, ਇਹਦਾ ਅਰਥ ਇਹ ਨਹੀਂ ਵੀ ਅਸੀਂ ਸਾਰੇ ਬਾਬਿਆਂ ਨੂੰ ਇੱਕ ਸੱਟੇ ਵੱਢ ਰਹੇ ਹਾਂ, ਹਰੇਕ ਨੂੰ ਨਫ਼ਰਤ ਕਰਦੇ ਹਾਂ। ਬਾਬੇ ਤੋਂ ਕੀ ਭਾਵ, ਉਦੋਂ ਸਿਰਫ ਤੁਸੀਂ ਉਹਨਾਂ ਭਾਵ ਸਮਝਣਾ ਹੁੰਦਾ। ਹੁਣ ਬਾਬਾ ਦੀਪ ਸਿੰਘ ਜੀ ਹੈ,
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਉਹਨਾਂ ਦੀ ਵੀ ਗੱਲ ਕਰ ਰਹੇ
1: ਨਹੀਂ, ਉਦੋਂ ਗੱਲ ਸਿਰਫ ਉਸ ਕੰਟੈਕਸਟ ਵਿੱਚ ਕੀਤੀ ਜਾਂਦੀ ਹੈ ਵੀ ਜਿਹੜੇ ਤੁਹਾਨੂੰ ਭਰਮਾਂ ਵਿੱਚ ਪਾ ਰਹੇ ਨੇ ਆਪਣੇ ਆਪ ਨੂੰ ਬਾਬੇ ਅਖਵਾ ਕੇ, ਜਿਹੜੇ ਆਪਣੇ ਆਪ ਨੂੰ ਬ੍ਰਾਹਮਣ ਅਖਵਾ ਕੇ, ਬ੍ਰਾਹਮਣ ਸ਼ਬਦ ਦਾ ਅਰਥ ਆ ਜਿਹਨੇ ਬ੍ਰਹਮ ਨੂੰ ਜਾਣ ਲਿਆ, ਜਿਹਨੇ ਜਾਣਿਆ ਨਹੀਂ ਉਹ ਲੇਬਲ ਲਾ ਕੇ ਆਪਣੇ ਆਪ ਨੂੰ ਬ੍ਰਾਹਮਣ ਅਖਵਾ ਕੇ ਤੁਹਾਨੂੰ ਗਲਤ ਪਾਸੇ ਲਾ ਰਹੇ ਨੇ, ਇਹ ਮੈਸੇਜ ਆ। ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਸਾਡਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ। ਭਾਵ ਜਿਹੜਾ ਸਾਨੂੰ ਇਹਨਾਂ ਵੇਦਾਂ ਸ਼ਾਸਤਰਾਂ ਇਹਨਾਂ ਗ੍ਰੰਥਾਂ ਦੇ ਨਾਲ ਜੋੜ ਰਿਹਾ, ਇਹਨਾਂ ਦੀ ਵਿਚਾਰ ਨਾਲ ਜੋੜ ਰਿਹਾ, ਉਹ ਸਾਡਾ ਗੁਰੂ ਨਹੀਂ। ਭਾਵ ਅਸੀਂ ਉਹ ਤੋਂ ਕੋਈ ਸਿੱਖਿਆ ਨਹੀਂ ਲੈਣੀ, ਸਾਡਾ ਕੋਈ ਲੈਣਾ ਦੇਣਾ ਨਹੀਂ। ਤੇ ਇਹ ਗੱਲ ਹਰੇਕ ਨੂੰ ਹੀ ਉਪਦੇਸ਼ ਹੈ, ਕੇਵਲ ਸਿੱਖਾਂ ਨੂੰ ਨਹੀਂ। ਜਿਸ ਵੇਲੇ ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਉਦੋਂ ਸਿੱਖ ਨਹੀਂ ਹੈਗੇ ਸੀਗੇ, ਉਦੋਂ ਹਿੰਦੂਆਂ ਨੂੰ ਹੀ ਉਚਾਰਨ ਕੀਤਾ ਸੀਗਾ। ਉਹ ਆਪਣੇ ਹਿੰਦੂਆਂ ਭਰਾਵਾਂ ਨੂੰ ਕਹਿ ਰਹੇ ਕਿ ਭਾਈ ਤੁਸੀਂ ਫਸ ਰਹੇ ਹੋ ਜਾਲ ਦੇ ਵਿੱਚ, ਨਿਕਲ ਆਵੇ ਤੂੰ। ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਅਰਜ ਉਰਜ ਕੈ ਪਚਮੋ, ਚਾਰੋਂ ਵੇਦੋਂ ਮਾਹੇ। ਇਹਨੇ ਆਪ ਵੀ ਚਾਰ ਵੇਦਾਂ ਦੇ ਵਿੱਚ, ਸ਼ਾਸਤਰਾਂ ਵਿੱਚ ਆਪਣੇ ਆਪ ਨੂੰ ਉਲਝਾ ਲਿਆ, ਤੇ ਤੁਹਾਨੂੰ ਵੀ ਉਹਨਾਂ ਦੇ ਚੱਕਰਾਂ ਵਿੱਚ ਉਲਝਾ ਰਿਹਾ ਹੈ। ਹੁਣ ਇਸ ਸੰਦਰਭ ਦੇ ਵਿੱਚ ਵੇਦ ਵੀ ਪੜ੍ਹਨੇ ਪਏ, ਮੇਰੇ ਕੋਲ ਵੇਦ ਪਏ ਨੇ। ਰਿਗ ਵੇਦ ਮੈਂ ਸੰਖੇਪ ਨਾਲ ਪੜ੍ਹ ਕੇ ਵੇਖਿਆ ਵੀ ਕਿਤੇ ਹੋਊਗੀ ਕੋਈ ਗੱਲ, ਕਿਉਂਕਿ ਹੁਣ ਜਿੰਨੇ ਪ੍ਰਚਾਰਕਾਂ ਦੀ ਗੱਲ ਸੁਣਦੇ ਆ, ਆਹ ਸ਼ਬਦ ਕੱਢ ਕੱਢ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ, ਫਿਰ ਮੈਨੂੰ ਵੀ ਹੁੰਦਾ ਕਿਤੇ ਗਲਤ ਗੱਲ ਨਾ ਬਿਆਨ ਕੀਤੀ ਜਾਵੇ। ਉਹਨਾਂ ਵੇਦਾਂ ਦੇ ਵਿੱਚ, ਰਿਗ ਵੇਦ ਦੇ ਵਿੱਚ ਕੋਈ ਗੱਲ ਨਹੀਂ ਗੀ। ਪੂਰੇ ਰਿਗ ਵੇਦ ਦੇ ਵਿੱਚ 72 ਦੇਵੀ ਦੇਵਤਿਆਂ ਦੀ ਪੂਜਾ ਦਾ ਵਿਧਾਨ ਦਾ ਵਿਧੀ ਲਿਖਿਆ, ਕਿਵੇਂ ਕਰਨੀ। ਆਹ ਦੇਵਤਾ ਏਦਾਂ ਖੁਸ਼ ਹੁੰਦਾ, ਆਹ ਦੇਵਤਾ ਸ਼ਰਾਬ ਚੜਾ ਕੇ ਖੁਸ਼ ਹੁੰਦਾ, ਆਹ ਦੇਵਤਾ ਏਦਾਂ ਖੁਸ਼ ਹੁੰਦਾ। ਸਾਰੇ ਰਿਗ ਵੇਦ ਦੇ ਵਿੱਚ ਜਿੰਨੇ ਭਾਗ ਨੇ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਨੇ। ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਤੁਹਾਨੂੰ ਇਹ ਚੱਕਰਾਂ ਚ ਉਲਝਾ ਰਹੇ। ਸੋ ਆਓ ਹੁਣ ਆਪਾਂ ਇਹ ਚੀਜ਼ ਸਮਝ ਲਈ ਵੀ ਗੁਰਬਾਣੀ ਦਾ ਵੇਦਾਂ ਪ੍ਰਤੀ ਕੀ ਵਿਚਾਰ ਹੈ, ਕੀ ਖਿਆਲ ਹੈ। ਹੁਣ ਆਪਾਂ ਜੇ ਸ਼ਬਦ ਵੱਲ ਦੇਖਾਂਗੇ, ਜੇ ਤਾਂ ਉਸ ਤਰ੍ਹਾਂ ਅਰਥ ਕਰਾਂਗੇ ਜਿਵੇਂ ਪਹਿਲਾਂ ਕੀਤੇ ਸੀ, ਫਿਰ ਬਾਣੀ ਵਿੱਚ ਕੰਟਰਡਿਕਸ਼ਨ ਖੜੀ ਹੋ ਜਾਏਗੀ, ਪਰ ਬਾਣੀ ਦੇ ਵਿੱਚ ਕੰਟਰਡਿਕਸ਼ਨ ਹੈ ਨਹੀਂ। ਸੋ ਹੁਣ ਆਪਾਂ ਅਰਥ ਕਰੀਏ ਉਸ ਸ਼ਬਦ ਦੇ। ਛੋਟ ਸਿਆਣਪ ਬਹੁਤ ਚਤੁਰਾਈ, ਇਸੇ ਕਰੇ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਭਾਈ ਆਪਣੇ ਮਨ ਦੀਆਂ ਸਿਆਣਪਾਂ ਛੱਡ ਦੇਈਂ, ਗੁਰੂ ਦੇ ਪਿੱਛੇ ਲੱਗਣਾ। ਵੇਦ ਪਖਿਆਨ ਕਰਤ ਸਾਧੂ ਜਨ। ਹੁਣ ਵੇਦ ਕੀ ਹੈ? ਸਿੱਖੀ ਦਾ ਵੇਦ ਆ ਗੁਰੂ ਗ੍ਰੰਥ ਸਾਹਿਬ ਜੀ, ਸਿੱਖੀ ਦਾ ਵੇਦ ਆ ਸ਼ਬਦ ਦਾ ਗੁਰੂ, ਸਿੱਖੀ ਦਾ ਵੇਦ ਆ ਸੱਚੀ ਵਿਚਾਰਧਾਰਾ ਜਿਹੜੀ ਰੱਬ ਤੋਂ ਆਈ ਆ। ਵੇਦ ਸ਼ਬਦ ਦਾ ਅੱਖਰੀ ਅਰਥ ਆ ਗਿਆਨ। ਜਦੋਂ ਅਸੀਂ ਗੁਰਬਾਣੀ ਵਿੱਚ ਅਰਥ ਕਰਨਾ ਵੇਦ ਸ਼ਬਦ ਦਾ, ਭਾਈ ਕਾਨ ਸਿੰਘ ਨਾਭਾ ਜੀ ਨੇ ਪੜ੍ਹ ਕੇ ਲਿਖ ਲਓ, ਵੇਦ ਸ਼ਬਦ ਦਾ ਅਰਥ ਆ ਸੱਚਾ ਗਿਆਨ। ਵੇਦ ਵਖਿਆਨ ਕਰਤ ਸਾਧੂ ਜਨ, ਜਿਹੜਾ ਸੱਚਾ ਗਿਆਨ ਆ ਉਹ ਸਾਧੂ ਜਨਾਂ ਨੇ ਵਖਿਆਨ ਕਰ ਦਿੱਤਾ। ਸਾਧੂ ਜਨ ਕਿਹੜੇ? ਜਿਹੜੇ 35 ਸਾਧੂ ਗੁਰੂ ਗ੍ਰੰਥ ਸਾਹਿਬ ਅੰਦਰ ਬੈਠੇ ਨੇ, ਇਹ ਸਾਡੇ ਵਾਸਤੇ ਸਾਧੂ ਜਨ ਨੇ। ਵੇਦ ਵਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਜਿਹੜੇ ਗੁਰੂ ਦੀ ਗੱਲ ਨੂੰ ਨਹੀਂ ਸਮਝਦੇ, ਆਪਣੇ ਮਨ ਦੀ ਚਤੁਰਾਈ ਮੂਹਰੇ ਰੱਖਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਉਹ ਭਾਗਾਂ ਤੋਂ ਸੱਖਣੇ ਤੇ ਖਲ ਮੂਰਖ ਨੇ। ਹੁਣ ਇਹ ਅਰਥ ਟੋਟਲੀ ਡਿਫਰੈਂਟ ਨੇ ਜਿਹੜੇ ਆਪਾਂ ਪਹਿਲਾਂ ਕੀਤੇ ਸੀ, ਪਰ ਇਹਨਾਂ ਅਰਥਾਂ ਨੂੰ ਗੁਰਬਾਣੀ ਦੇ ਵਿੱਚੋਂ ਕੋਈ ਚੈਲੰਜ ਨਹੀਂ ਕਰ ਸਕਦਾ। ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਦਾਅਵੇ ਨਾਲ ਗੱਲ ਕਹਿ ਰਿਹਾ। ਵੇਦ ਵਖਿਆਨ ਕਰਤ, ਭਾਵ ਗੁਰੂ ਪਾਤਸ਼ਾਹ ਸਾਧੂ ਜਨ, ਜਿਹੜੇ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਇਹ ਸਾਧੂ ਜਨ ਸੱਚਾ ਗਿਆਨ ਤੁਹਾਨੂੰ ਦੱਸ ਰਹੇ ਨੇ, ਪਰ ਭਾਗਾਂ ਤੋਂ ਸੱਖਣਿਆਂ ਦੇ ਸਮਝ ਨਹੀਂ ਪੈਣਾ, ਕਿਉਂਕਿ ਉਹ ਨਿਰੇ ਮੂਰਖ ਨੇ, ਖਲ ਨੇ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਨ ਭਏ ਮਲ। ਸੱਚੇ ਗਿਆਨ ਨਾਲ ਜੁੜ ਕੇ ਮੈਂ ਪ੍ਰੇਮ ਦੀ ਭਗਤੀ ਦੇ ਵਿੱਚ, ਉਸ ਮਾਲਕ ਦੀ ਪ੍ਰੇਮ ਭਗਤੀ ਦੇ ਵਿੱਚ ਰਾਚੇ ਭਾਵ ਰਚ ਗਿਆ, ਮੇਰਾ ਮਨ ਖੁੱਭ ਗਿਆ, ਜੁੜ ਗਿਆ। ਜਨ ਨਾਨਕ ਹਰ ਸਿਮਰਨ ਦਹਨ ਭਏ ਮਲ, ਹਰੀ ਦੇ ਸਿਮਰਨ ਕਰਕੇ, ਉਹਨੂੰ ਯਾਦ ਕਰਕੇ, ਮਲ ਤੋਂ ਭਾਵ ਜਿਹੜੇ ਪਹਿਲਵਾਨ ਸੀਗੇ ਉਹਨਾਂ ਨੂੰ ਦਹਨ ਕਰਤਾ, ਭਾਵ ਢਾ ਲਿਆ, ਸਾੜ ਦਿੱਤਾ, ਮੁਕਾ ਦਿੱਤਾ, ਜਿਹੜੇ ਅੰਦਰਲੇ ਵਿਕਾਰ ਰੂਪੀ ਮਲ ਸੀਗੇ, ਪਹਿਲਵਾਨ ਸੀਗੇ। ਸਮਾਂ ਕਾਫੀ ਹੋ ਗਿਆ, ਅੱਜ ਆਪਾਂ ਇੱਥੇ ਹੀ ਵਿਚਾਰ ਸਮਾਪਤ ਕਰਦੇ ਹਾਂ। ਅਗਲੇ ਸ਼ਬਦ ਦੀ ਵਿਚਾਰ ਅਗਲੇ ਹਫ਼ਤੇ ਤੋਂ ਵਿਚਾਰ ਕਰਾਂਗੇ, ਤੇ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ, ਬੋਲਦਿਆਂ ਜੇ ਮੇਰੇ ਕੋਲੋਂ ਆਪਣੇ ਵੱਲੋਂ ਕੋਈ ਅਮੇਰੀ ਗੱਲ ਕਹੀ ਗਈ ਹੋਵੇ, ਤੁਹਾਨੂੰ ਚੰਗੀ ਨਾ ਲੱਗੀ ਹੋਵੇ, ਉਹਦੇ ਵਾਸਤੇ ਮੈਂ ਖਿਮਾ ਦਾ ਜਾਚਕਾਂ, ਕਿਉਂਕਿ ਅਸੀਂ ਭੁੱਲਣ ਹਾਰਿਆਂ ਬੋਲਦਿਆਂ ਕੋਈ ਉੱਚਾ ਨੀਵਾਂ ਬੋਲਿਆ ਜਾ ਸਕਦਾ, ਪਰ ਜਿਹੜੀ ਗੁਰੂ ਦੀ ਗੱਲ ਆ ਉਹਦੇ ਤੇ ਅਸੀਂ ਗੁੱਸਾ ਨਹੀਂ ਕਰ ਸਕਦੇ। ਗੁਰੂ ਦੀ ਗੱਲ ਜੋ ਹੈ ਉਹ ਸੱਚੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक बार फिर तुहाडी सेवा दे विच हाजिर आपां शब्द सरवण कर रहे सां। दीवा मेरा एक नाम दुख विच पाया तेल उन चानण को सोखिया चूका जम सिमल। ते कल आपां खालसे दा संपूर्णता दिवस के नाल दे नाल साहिब श्री गुरु नानक देव पातशाह का प्रकाश पुरब जरा वा कह रहे हैं। सानू गुरु नानक पातशाह के प्रकाश पुरब से यह विचारण की लोड़ है कि गुरु नानक पातशाह किस सिद्धांत परपक करते ने, उन्हां दी विचारधारा का मूल स्रोत की है, कादे लई इह सारा संघर्ष है। जे आपां इह कहीए कि जिस तरह असीं हमेशा नाम की गल करते हैं, जिस नाम नूं गुरु नानक पातशाह ने प्रचारिया, वह नाम ही समुचा ब्रह्मांड का संकल्प है। असल मकसद यही सी कि मनुखता सदियां की गुलामी तो किवें सुतंत्र करना है, इसके बंधन किवें कटने ने, इसनू फ्री किवें करना है। ते अज ही जो विचार कर रहे सां एक शब्द आ गया, मुक्त भुगत जुगत तेरी सेवा जिस तू आप करना है। गुरु नानक पातशाह ने जिस मुक्ति दे नां ते मरण तो बाद किहो जी मुक्ति आ, इत्थे जदों आंदा है कोई आवागमन दे चक्कर चो कर्मां दे आधार ते आंदा है, भोगदा है जो कुछ, यानी कि मनुख नूं संघर्ष तो तसली करा के उहदी होणी दे विच ही संतुष्ट करन दा जो यतन, यानी उहदी प्रोग्रेस उहदी उस नूं रोक दिता गया। उहदे कोल जो है जिस एक्सप्लाइटर ने उहनां दीआं रिसोर्सिस नूं ते कब्जा कीता होया, उस दे विरुद्ध ना बोल सके, जन्म तो लै के मरण तक उसनू गुलाम ही रखिया गया, ये कह के कि तेरे कर्मां दे आधार ते तेनू जन्म मिलिया है, जो कुछ तेरे कोल हैगा ये। ते मनुख इसे गल नूं उसे तरह जिस तरह एक घोड़े नूं एक प्लास्टिक की मूवेबल चेयर दे नाल बन दिओ, उह तों हिलदा ही नहीं, क्योंकि उहदी मानसिकता नूं गुलाम बना दिता गया सदियां तों। ते उस गुलामी नूं तोड़ के उस मुक्ति दे कॉन्सैप्ट नूं गुरु नानक पातशाह जिहड़ा मनुख नूं दसदे ने कि असल मुक्ति इन्हां बंधनां चों इन्हां समस्यावां चों इन्हां भुलेखियां दे विचों कैद हो के सुतंत्र हो के जे तेरा जीवन गुजारना है। ते आपां जदों कल विचार कीती सी, कहो कबीर जन पै खालसे प्रेम भगत जे जानी, उस शब्द दे विच भी कबीर साहब यही गल कह रहे ने, अरे ओ काल सभे जग ऊपर माए लिखे ब्रह्म ज्ञानी, कहो कबीर जन पै खालसे प्रेम भगत जे जानी। कि जिसने वह तो सारी उम्र मौत दे पै तो काल दे पै विच ही ग्रसे रहिंदे ने, डरदे रहिंदे ने, पर खालसे नूं गुरु नानक पातशाह ने सौरन कर दिता प्रेम भगती नाल जोड़ के, वह अकाल नाल जुड़ गया, अकाल नाल उहदा कोई वास्ता ही ना रहा। उसे कंसैप्ट विच आपां अज विचार कर रहे हैं, मुकत भुगत जुगत तेरी सेवा जिस तू आप कराए। पंचम पातशाह फरमाउंदे ने, पार ब्रह्म परमेसर सतगुर आपे करणे हारा। चरण तूड तेरी सेवक मांगे, मांगे तेरे दर्शन को बलहारा। तेरा सेवक तेरा दीदार मंगदा है, तेरे चरणा च तेरे चरण तेरी विचारधारा है।
ਇਸਦੀ ਧੂੜਾ ਮੰਗਦਾ ਹੈ ਤੇ ਤੇਰੇ ਦਰਸ਼ਨ ਤੋਂ ਕੁਰਬਾਨ ਹੁੰਦਾ ਹੈ। ਰਹਾਲ ਦੀ ਪੰਕਤੀ ਚ ਕੇਂਦਰੀ ਭਾਵ ਹੈ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ, ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ। ਜੇ ਤੇਰੀ ਰਜ਼ਾ ਹੋਵੇ ਤਾਂ ਤੂੰ ਆਪਣੇ ਨਾਲ ਜੋੜ ਲਏਗਾ ਆਪਣੀ ਸਿਫਤ ਸਲਾਹ, ਆਪਣੇ ਨਾਮ ਦਾ ਚਾਨਣ ਦੇ ਦੇਗਾ। ਜੋ ਤੂੰ ਸੁਖ ਪ੍ਰਦਾਨ ਕਰ ਰਿਹਾ ਹੈ ਉਹੀ ਜੋ ਕੁਛ ਮਿਲ ਰਿਹਾ ਹੈ ਸਭ ਤੇਰੀ ਹੀ ਬਖਸ਼ਿਸ਼ ਹੈ। ਇਸੇ ਕਰਕੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਜਿਸ ਬੈਕੁੰਠ ਦੇ ਲਾਲਚ ਦੇ ਦੇ ਕੇ ਮੈਨੂੰ ਹਕੀਕਤ ਦੇ ਵਿੱਚ ਇਹਨਾਂ ਬੰਧਨਾਂ ਦੇ ਵਿੱਚ ਇਸ ਗੁਲਾਮੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਜਨਮ ਤੋਂ ਲੈ ਕੇ ਮਰਨ ਤੱਕ, ਉਹ ਤਾਂ ਉੱਥੇ ਮੌਜੂਦ ਹੈ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ ਤੇ ਤੇਰੀ ਭਾਵਨਾ, ਤੇਰੀ ਭਗਤੀ, ਤੇਰੀ ਸੇਵਾ ਹੀ ਅਸਲ ਦੇ ਵਿੱਚ ਮੈਨੂੰ ਵਿਕਾਰਾਂ ਤੋਂ ਖਲਾਸੀ, ਮੁਕਤੀ ਮੇਰੇ ਵਾਸਤੇ, ਵਿਕਾਰਾਂ ਤੋਂ ਮੁਕਤੀ ਤੇ ਮੇਰੇ ਵਾਸਤੇ ਜੀਵਨ ਨੂੰ ਹੰਡਾਉਣ ਦਾ ਮਾਰਗ, ਜਿਸ ਜੀਵਨ ਨੂੰ ਜੀਉਣਾ ਹੈ, ਭੋਗਣਾ ਹੈ, ਇਹ ਵੀ ਤੇਰੀ ਸੇਵਾ ਹੀ ਹੈ ਤੇ ਇਹੀ ਤੇਰੀ ਜੁਗਤੀ, ਇਹ ਸਾਰਾ ਯਾਨੀ ਕਿ ਉਹ ਤਰੀਕਾ ਜਿਸ ਦੇ ਨਾਲ ਮੈਂ ਇਸ ਜੀਵਨ ਨੂੰ ਮਾਣਨਾ ਹੈ ਉਹ ਤੇਰੀ ਸੇਵਾ ਚੋਂ ਹੀ ਉਪਜਦਾ ਹੈ। ਪਰ ਇਹ ਵੀ ਜੇ ਤੂੰ ਆਪ ਕਿਸੇ ਤੋਂ ਕਰਵਾਉਂਦਾ ਹੈ ਜਿਸ ਤੇ ਤੇਰੀ ਬਖਸ਼ਿਸ਼ ਹੋ ਜਾਏਗੀ, ਇੱਥੇ ਹੋਵੇਂ ਨਹੀਂ ਆ ਕਿ ਮੈਂ ਮਿਹਨਤ ਕੀਤੀ ਤੇ ਜਿਨ੍ਹਾਂ ਨੂੰ ਤੂੰ ਸ਼ਰਧਾ ਲਾਉਂਦਾ ਹੈ ਜਿਹੜੇ ਤੇਰੀ ਬਖਸ਼ਿਸ਼ ਦਾ ਪਾਤਰ ਬਣਦੇ ਨੇ ਉਹੀ ਤੇਰੇ ਇਸ ਬੈਕੁੰਠ ਦੇ ਵਿੱਚ ਨਿਵਾਸ ਕਰਦੇ ਨੇ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲ, ਤੈਨੂੰ ਚੇਤੇ ਕਰ ਕਰਕੇ, ਤੇਰੇ ਗੁਣਾਂ ਨੂੰ ਚੇਤੇ ਕਰ ਕਰ ਕਰਨਾ ਹੀ ਮੇਰਾ ਜੀਵਨ ਹੈ ਤੇ ਇਸੇ ਨਾਲ ਮੇਰਾ ਮਨ ਤੇ ਤਨ ਸੰਤੁਸ਼ਟ ਹੋ ਜਾਂਦੇ ਨੇ, ਨਿਹਾਲ ਹੋ ਜਾਂਦੇ ਨੇ। ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲ, ਮੈਂ ਤੇਰੀ ਵਿਚਾਰਧਾਰਾ ਦੇ ਅੰਤਰਗਤ ਤੇਰੇ ਫਲਸਫੇ ਨੂੰ ਵਾਰ ਵਾਰ ਕੋਟ ਕੇ ਜੀਵਨ ਤੇ ਲਾਗੂ ਕਰ ਰਿਹਾ। ਇਹ ਮੇਰੇ ਬਖਸ਼ਣਹਾਰ ਦੀਨ ਦਿਆਲ ਸਤਿਗੁਰੂ, ਕੁਰਬਾਨ ਜਾਈ ਉਸ ਵੇਲਾ ਸੁਆਮੀ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ, ਮੈਂ ਉਸ ਸਮੇਂ ਤੋਂ ਵੀ ਕੁਰਬਾਨ ਹੁੰਦਾ ਵਾਂ ਜਦੋਂ ਮੈਂ ਤੇਰੇ ਦਰ ਤੇ ਆ ਗਿਆ, ਤੇਰੀ ਸ਼ਰਨ ਚ ਆ ਗਿਆ। ਨਾਨਕ ਕੋ ਪ੍ਰਭ ਪਏ ਕਿਰਪਾਲਾ ਸਤਿਗੁਰ ਪੂਰਾ ਪਾਇਆ, ਕਿਉਂਕਿ ਨਾਨਕ ਜੀ ਕਹਿੰਦੇ ਨੇ ਮੈਨੂੰ ਪ੍ਰਭੂ ਕਿਰਪਾਲ ਹੋ ਗਏ ਤੇ ਮੈਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ, ਪੂਰੇ ਸਤਿਗੁਰੂ ਨਾਲ ਭੇਟਾ ਹੋ ਗਈ ਤੇ ਪੂਰੇ ਸਤਿਗੁਰੂ ਨੇ ਮੈਨੂੰ ਜੀਵਨ ਜੁਗਤ ਦਿੱਤੀ। ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ। ਮੈਨੂੰ ਉਸ ਮਾਲਕ ਨੇ ਇਸ ਜੀਵਨ ਨੂੰ ਹੰਡਾਉਂਦਿਆਂ ਹੀ ਜੀਵਨ ਮੁਕਤ ਕਰ ਦਿੱਤਾ, ਕਿਉਂਕਿ ਉਸਨੇ ਮੈਨੂੰ ਜੁਗਤੀ ਦਿੱਤੀ, ਉਹ ਤਰੀਕਾ ਦੱਸਿਆ, ਉਸ ਮਾਰਗ ਤੇ ਤੋਰਿਆ, ਮੇਰੀ ਰਹਿਨੁਮਾਈ ਕੀਤੀ ਜਿਸ ਨਾਲ ਮੈਂ ਉਸਦੀ ਆਗਿਆ ਦੇ ਵਿੱਚ ਰਹਿ ਕੇ ਉਸਦੀ ਆਗਿਆ ਨੂੰ, ਉਸਦੇ ਹੁਕਮ ਨੂੰ ਆਪਣੇ ਆਪ ਤੇ ਲਾਗੂ ਕਰ ਦਿੱਤਾ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਆਰੰਭ ਦੇ ਵਿੱਚ ਹੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਚ ਹੀ ਸਵਾਲ ਕਰਕੇ ਫਿਰ ਉਸਦਾ ਜਵਾਬ ਦਿੰਦੇ ਨੇ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ।
ਉਸ ਹੁਕਮ ਦੇ ਵਿੱਚ, ਉਸ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਜੋ ਕਿ ਇਸ ਸੰਸਾਰ ਦੇ ਕਾਰ ਵਿਹਾਰ ਦੇ ਵਿੱਚ ਚੱਲਾ ਆ ਰਿਹਾ ਹੈ ਤੁਰ ਤੋਂ, ਜਿਹੜਾ ਇਸ ਸੰਸਾਰ ਦੀ ਵਿਵਸਥਾ ਦੇ ਵਿੱਚ ਲਿਖਿਆ ਹੋਇਆ, ਜਿਹੜਾ ਹੁਕਮ ਹੈ, ਜਿਹੜੇ ਲਾਜ਼ ਆਫ ਕਾਸਮਾਸ ਨੇ, ਜਿਹੜੇ ਐਸਟੈਬਲਿਸ਼ ਹੋਏ ਹੋਏ ਨੇ ਉਹਨਾਂ ਦੇ ਅੰਤਰਗਤ, ਉਸਦੀ ਰਜ਼ਾ ਦੇ ਵਿੱਚ, ਉਹਨਾਂ ਦੇ ਅੰਤਰਗਤ ਹੀ ਜੀਵਨ ਨੂੰ ਗੁਜ਼ਾਰਨਾ, ਨੇਚਰ ਦੇ ਵਿੱਚ ਰਹਿ ਕੇ ਹੀ ਸਚਿਆਰਾ ਬਣਨਾ ਹੈ। ਇਸੇ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਹਿੰਦੇ ਕਿ ਪ੍ਰਭ ਕੀ ਆ ਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ। ਉਹਦੇ ਵਿੱਚ ਗੁਣ ਹੈ, ਹਰ ਇੱਕ ਸੋਗ ਵਗੈਰਾ ਇਹਨਾਂ ਚੀਜ਼ਾਂ ਤੋਂ ਨਿਆਰਾ ਰਹਿਣਾ ਹੈ, ਨਾ ਹੀ ਮਾਨ ਹੈ ਅਪਮਾਨਾ। ਨੌਵੇਂ ਪਾਤਸ਼ਾਹ ਵੀ ਕਹਿੰਦੇ ਨੇ, ਹਰ ਇੱਕ ਸੋਗ ਤੇ ਰਹੇ ਅਤੀਤ, ਨਾ ਹੀ ਮਾਨ ਹੈ ਅਪਮਾਨਾ। ਤੈਸਾ ਹਰ ਇੱਕ ਤੈਸਾ ਉਸ ਸੋਗ, ਸਦਾ ਆਨੰਦ ਤੇ ਨਾ ਹੀ ਵਿਉ। ਉਸ ਅਵਸਥਾ ਨੂੰ ਖਾਲਸੇ ਕਿਹਾ ਗਿਆ, ਉਸੇ ਅਵਸਥਾ ਨੂੰ ਗੁਰੂ ਸਾਹਿਬ ਨੇ ਮੁਕਤ ਭੁਗਤ ਜੋਤ ਪਾਓ, ਜਿਸ ਮੁਕਤੀ ਦੇ ਮਾਰਗ ਦੇ ਵਾਸਤੇ ਲੋਕਾਂ ਨੂੰ ਸਦੀਆਂ ਤੋਂ ਭਟਕਾਇਆ ਜਾਂਦਾ ਸੀ, ਕੁਰਾਹੇ ਪਾ ਦਿੱਤਾ ਜਾਂਦਾ ਸੀ, ਗੁਰੂ ਨੇ ਉਸੇ ਮੁਕਤੀ ਨੂੰ, ਉਸੇ ਅੰਮ੍ਰਿਤ ਨੂੰ, ਕਿਉਂਕਿ ਕੱਲ ਅਸੀਂ ਅੰਮ੍ਰਿਤ ਦੇ ਵੀ ਭਿੰਨ ਭਿੰਨ ਰੂਪਾਂ ਦਾ ਦੀ ਵਿਆਖਿਆ ਸੁਣੀ ਹੋਣੀ ਹੈ। ਸੋ ਗੁਰੂ ਸਾਹਿਬ ਕਹਿੰਦੇ ਆ, ਸੁਰ ਨਰ ਮੁਨ ਜਤ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸਦੀਆਂ ਤੋਂ ਖੋਜ ਰਹੇ ਸੀ ਨਾ ਕਿ ਅੰਮ੍ਰਿਤ ਕੀ ਹੈ, ਪੀਸ ਆਫ ਮਾਇੰਡ, ਵਿਚਾਰਕ ਤੌਰ ਤੇ ਅਮਰ ਹੋ ਜਾਣਾ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਦੋਂ ਉਸਨੇ ਸੱਚੇ ਨੂੰ ਮੇਰੇ ਮਨ ਦੇ ਅੰਦਰ ਵਸਣ ਦਾ ਮੈਨੂੰ ਵੱਲ ਦੇ ਦਿੱਤਾ, ਮੈਨੂੰ ਗੁਰ ਦੇ ਦਿੱਤਾ, ਉਹ ਮੇਰੇ ਅੰਦਰ ਅੰਮ੍ਰਿਤ ਆ ਗਿਆ। ਜਿਸ ਤਰ੍ਹਾਂ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਪੇਖ ਚਤਰਾਈ, ਦੁਬਦਾ ਇਹ ਫਲ ਨਾ ਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਕਰ ਅੰਮ੍ਰਿਤ ਕਟ ਮਾਹੀ ਜੀਓ। ਇਹ ਸਾਰੇ ਜਿਹੜੇ ਇੰਟਰੈਸਿਕ ਅਪਰੋਚ ਨੂੰ, ਯਾਨੀ ਕਿ ਆਪਣੇ ਆਪ ਨੂੰ ਖੋਜਣ ਦਾ, ਆਪਣੇ ਆਪ ਐਨਾਲਿਸਿਸ ਕਰਨ ਦਾ ਤਰੀਕਾ ਪਾਓ, ਵਿਕਾਰਾਂ ਤੋਂ ਦੂਰ ਹੋ ਕੇ ਗੁਣਾਂ ਨਾਲ ਜੁੜਨ ਦਾ ਜੋ ਮਾਰਗ ਗੁਰੂ ਨੇ ਦਿੱਤਾ ਹੈ, ਗੁਰੂ ਨੇ ਦੱਸਿਆ ਹੈ, ਉਸ ਮਾਰਗ ਦੇ ਅਨੁਸਾਰ ਜੀਵਨ ਦਾ ਨਿਰਵਾਹ ਜਿਹੜਾ ਹੈ, ਇਹੀ ਸਚਿਆਰਾ ਹੋਣ ਦਾ ਮਾਰਗ ਹੈ, ਇਹੀ ਮੁਕਤੀ ਦਾ ਮਾਰਗ ਹੈ। ਮੁਕਤੀ ਕੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ? ਮੁਕਤੀ ਜੇ ਹੁਣ ਆਪਾਂ ਇਹ ਕਹੀਏ ਕਿ ਭਾਰਤੀ ਇਤਿਹਾਸ ਦੇ ਵਿੱਚ ਕਹਿ ਦਈਏ ਜਾਂ ਮਿਥਿਹਾਸ ਦੇ ਵਿੱਚ ਕਹਿ ਦਈਏ, ਮਿਥਿਹਾਸ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਨੇ, ਪਰ ਇਤਿਹਾਸ ਦੇ ਵਿੱਚ ਜੇ ਆਪਾਂ ਗੌਤਮ ਦੇ ਕੰਸੈਪਟ ਨੂੰ ਲੈ ਲੈਂਦੇ ਹਾਂ ਕਿ ਦੁਨੀਆਂ ਦੁੱਖਾਂ ਦਾ ਘਰ ਹੈ, ਤੇ ਦੁੱਖ ਪੈਦਾ ਕਿੱਥੋਂ ਹੁੰਦੇ ਨੇ? ਤ੍ਰਿਸ਼ਨਾਵਾਂ ਚੋਂ। ਤ੍ਰਿਸ਼ਨਾ ਕਿੱਥੋਂ ਆਉਂਦੀ? ਤੁਹਾਡੀਆਂ ਆਕਾਂਕਸ਼ਾਵਾਂ ਨੇ, ਜਿਸ ਨੂੰ ਅਸਲ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਵਿਕਾਰਾਂ ਦਾ ਗੱਲ ਕਿ ਕਾਮਨਾ ਹੀ ਜਿਹੜੀ ਹੈ, ਤ੍ਰਿਸ਼ਨਾ, ਕਾਮਨਾਵਾਂ, ਇਹ ਹੀ ਸਾਰੇ ਬਾਕੀ ਉਹ ਗੁਣਾਂ ਦਾ ਮੇਨ ਸਰੋਤ ਹੈ। ਆਕਾਂਕਸ਼ਾਵਾਂ, ਤ੍ਰਿਸ਼ਨਾ, ਕਿਸੇ ਚੀਜ਼ ਦੀ ਪ੍ਰਾਪਤੀ ਦਾ ਜੋ ਹੈ ਉਹਦੇ ਵਿੱਚ ਸੰਤੁਸ਼ਟ ਨਹੀਂ ਆ। ਜੇ ਮਨੁੱਖ ਦੇ ਅੰਦਰ ਸੰਤੋਖ ਆ ਗਿਆ ਤੇ ਕਾਮਨਾਵਾਂ ਜਾਂ ਤ੍ਰਿਸ਼ਨਾ ਖਤਮ ਹੋ ਗਈ।
ਪਰ ਤ੍ਰਿਸ਼ਨਾ ਹੀ ਬਾਅਦ ਵਿੱਚ ਤ੍ਰਿਸ਼ਨਾ ਨੂੰ ਹੋਰ ਜਨਮ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੂਰੀਆਂ ਕਰ, ਕਿਉਂਕਿ ਇੱਥੇ ਭੁੱਖ ਜਿਹੜੀ ਆ ਇਹ ਤ੍ਰਿਸ਼ਨਾ ਦਾ ਹੀ ਪ੍ਰਤੀਕ ਹੈ। ਜਦੋਂ ਜਪੁਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਜੇ ਕੋਈ ਕਵੇ ਕਿ ਮੈਂ ਫਿਰ ਪਵਿੱਤਰ ਹੋ ਕੇ ਉਸਦੇ ਦਰ ਤੇ ਪ੍ਰਵਾਨ ਹੋ ਜਾਵਾਂਗਾ, ਪਵਿੱਤਰ ਹੋਏਗਾ ਕਿਵੇਂ? ਕਿਉਂਕਿ ਪਵਿੱਤਰਤਾ ਤੇ ਮਨ ਦੀ ਚਾਹੀਦੀ ਹੈ ਨਾ, ਤਨ ਤੇ ਨਾਸ਼ਮਾਨ ਹੈ। ਸੋ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ। ਸੋ ਮਨ ਨੂੰ ਜਦੋਂ ਪਵਿੱਤਰ ਕਰਨਾ ਹੈ, ਉਹਦੇ ਵਾਸਤੇ ਸੱਚ ਨਾਲ ਜੁੜਨਾ ਹੈ। ਸੱਤ ਸੱਤ ਸੰਤੋਖ ਦਇਆ ਧਰਮ ਧੀਰਜ, ਇਹ ਉਹ ਗੁਣ ਨੇ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨਾ ਹੈ। ਪਰ ਪਹਿਲਾ ਜਿਹੜਾ ਆ ਗਿਆ ਨਾ, ਸੱਤ ਸਚਿਆਰਾ ਬਣਨਾ ਕਿਵੇਂ ਆ? ਤੀਰਥਾਂ ਤੇ ਬਾਹਰਲੇ ਸਰੀਰ ਨੂੰ ਸੁੱਚਣ ਦੇ ਨਾਲ ਸੁੱਚ ਨਹੀਂ ਹੁੰਦੀ, ਸੱਚ ਨਹੀਂ ਮਿਲਦਾ, ਪਵਿੱਤਰ ਨਹੀਂ ਹੁੰਦਾ ਕੋਈ। ਇਸੇ ਕਰਕੇ ਗੁਰੂ ਸਾਹਿਬ ਉਸੇ ਬਾਣੀ ਦੇ ਵਿੱਚ ਜਪੁਜੀ ਸਾਹਿਬ ਦੇ ਵਿੱਚ ਆਸਾ ਦੀ ਵਾਰ ਵੀ ਰੋਜ਼ ਪੜ੍ਹਦੇ, ਉਹਦੇ ਵਿੱਚ ਵੀ ਕਹਿੰਦੇ ਆ, ਸੂਚੇ ਇਹ ਨਾ ਆਖੀ ਬਹਿਨਜ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਇੱਥੇ ਵੀ ਜਪੁਜੀ ਸਾਹਿਬ ਦੇ ਵਿੱਚ ਜਦੋਂ ਗੁਰੂ ਸਾਹਿਬ ਕਹਿੰਦੇ ਆ, ਭਰੀਐ ਹੱਥ ਪੈਰ ਤੰਦੇ, ਪਾਣੀ ਧੋਤਾ ਉਤਰਸਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬਣ ਲਈ ਉਹ ਧੋਏ। ਸਰੀਰ ਮੈਲਾ ਹੋਇਆ ਪਾਣੀ ਨਾਲ ਸਾਫ ਹੋ ਜਾਏਗਾ, ਤਨ ਧੋਤੇ ਮਨ ਅੱਛਾ ਨਾ ਹੋਏ। ਸਰੀਰ ਨੂੰ ਧੋਤਿਆ, ਮੈਲਾ ਹੋਇਆ, ਮਿੱਟੀ ਲੱਗ ਗਈ, ਧੋ ਲਿਆ, ਸਾਫ ਹੋ ਗਿਆ, ਇਹ ਕਲੀਨਲੀਨੈਸ ਹੈ। ਪਰ ਵਿਚਾਰ ਵਿਚਾਰਾਂ ਦੇ ਲੈਵਲ ਤੇ ਨਹੀਂ, ਵਿਚਾਰ ਦਾ ਪੱਧਰ ਤੇ ਕਲੀਨ ਹੋਣਾ, ਪਵਿੱਤਰ ਹੋਣਾ ਹੋਰ ਚੀਜ਼ ਹੈ। ਤਨ ਧੋਤੇ ਮਨ ਅੱਛਾ ਨਾ ਹੋਏ। ਹੁਣ ਦੂਜਾ ਅਵਸਥਾ ਹੈ, ਉਹ ਵਸਤਾਂ ਨੇ ਜਿਹੜੀਆਂ ਅਸੀਂ ਪਹਿਨੇ ਨੇ, ਵਸਤਰ ਨੇ, ਮੂਤ ਪਲੀਤੀ ਕੱਪੜ ਹੋਏ। ਪਾਣੀ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨੀ ਹੈ, ਦੇ ਸਾਬਣ ਲਈ ਉੱਥੋਂ, ਉਸਨੂੰ ਸਾਬਣ ਲਾ ਕੇ ਫਿਰ ਪਾਣੀ ਨਾਲ ਧੋਵਾਂਗੇ, ਉਸਦੀ ਚਿਕਨਾਈ ਖਤਮ ਹੋ ਜਾਏਗੀ, ਉਹ ਸਾਫ ਹੋ, ਉਸਦੀ ਚਿਕਨਾਈ ਖਤਮ ਹੋ ਜਾਏਗੀ, ਉਹ ਸਾਫ ਹੋਏਗਾ। ਪਰ ਮਨ ਨੂੰ ਕੀ ਕਰਾਂਗੇ? ਭਾਈਆ ਮਤ ਪਾਪਾ ਕੇ ਸਨ, ਜਿਨ੍ਹਾਂ ਦੀ ਸੋਚ ਮੈਲੀ ਹੋ ਗਈ ਮਾੜੇ ਵਿਚਾਰਾਂ ਦੇ ਨਾਲ, ਵਿਕਾਰਾਂ ਦੇ ਨਾਲ, ਉਹਨੂੰ ਕਿਵੇਂ ਧੋਵਾਂਗੇ? ਤੇ ਗੁਰੂ ਸਾਹਿਬ ਕਹਿੰਦੇ ਆ, ਉਹ ਧੋਪੈ ਨਾਵੇਂ ਕਰਾਂਗਾ, ਉਸ ਨੂੰ ਨਾਮ ਦੇ ਨਾਲ, ਸੱਚ ਦੇ ਨਾਲ, ਉਹਨਾਂ ਗੁਣਾਂ ਨਾਲ ਜੋੜ ਕੇ, ਗਿਆਨ ਨਾਲ ਜੋੜ ਕੇ ਉਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਸੋ ਸੋਚਾ ਸੋਚਣਾ। ਦੂਸਰਾ, ਲੋਕੀ ਇਹ ਸੋਚਦੇ ਆ ਕਿ ਪੀਸ ਆਫ ਮਾਇੰਡ ਜਿਹੜਾ ਹੈ, ਮਨ ਦੀ ਸ਼ਾਂਤੀ ਜਿਹੜੀ ਹੈ, ਸ਼ਾਇਦ ਚੁੱਪ ਰਹਿਣ ਦੇ ਨਾਲ, ਸਮਾਧੀ ਲਾਉਣ ਦੇ ਨਾਲ ਹੋ ਜਾਏਗੀ। ਗੁਰੂ ਸਾਹਿਬ ਕਹਿੰਦੇ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਜੇ ਲਗਾਤਾਰ ਸਮਾਧੀ ਲਾ ਕੇ ਬੈਠ ਜਾਈਏ, ਅੰਦਰ ਹਿਰਦਾ ਚੁੱਪ ਨਹੀਂ ਹੋ ਸਕਦਾ। ਚੁੱਪ ਕਾਹਦੇ ਨਾਲ ਹੋਏਗਾ? ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਗਿਆਨ ਦੇ ਨਾਲ। ਉਸੇ ਤਰ੍ਹਾਂ ਜਿਸ ਤਰ੍ਹਾਂ ਨਾਮ ਦੇ ਨਾਲ ਉਹ ਧੋਪੈ ਨਾਵੇਂ ਕਰਾਂ, ਇੱਥੇ ਵੀ ਗਿਆਨ ਹੀ ਜਿਹੜਾ ਹੈ ਉਸ ਚੁੱਪ ਨੂੰ, ਕਿਉਂਕਿ ਉਹ ਸਿਲਸਿਲਾ ਪਰ ਤਨ ਪਰ ਤਨ ਪਰ ਪੀ ਨਿੰਦਾ ਪਰ ਉਪਵਾਦ ਨਾ ਛੂਟੈ, ਆਵਾ ਗੌਣ ਹੋਤ ਹੈ ਫੁਨ ਫੁਨ। ਉਹਨਾਂ ਦਾ ਆਦਾਨ ਪ੍ਰਦਾਨ ਚੱਲਦਾ ਹੈ,

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਾਹਿਬ ਜੀ ਦੇ ਸਾਜੇ ਨਵਾਜੇ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਦਾ ਸਦਕਾ, ਗਰੀਬ ਨਵਾਜ ਚੋਜੀ ਪ੍ਰੀਤਮ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦੀਨ ਦੁਨੀਆਂ ਦੇ ਵਾਲੀ ਪਤਿਤ ਪਾਵਨ ਭਗਤ ਵਛਲ ਕਿਰਪਾਲੂ ਸਤਿਗੁਰੂ ਜੀ, ਤਿੰਨਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਤਾਂ ਜੋ ਇਹ ਸਤਸੰਗਤ ਦੀਆਂ ਅੰਮ੍ਰਿਤ ਘੜੀਆਂ ਬਖਸ਼ ਕਰਕੇ, ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਆਪਣੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਧੰਨ ਗਰੀਬ ਨਿਵਾਜ ਜੀ ਦੀ ਬਖਸ਼ਿਸ਼ ਸਦਕਾ, ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਹਜ਼ੂਰ ਸੁਭਾਈਮਾਨ ਹੋ ਕਰਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਵੇਰੇ ਅੰਮ੍ਰਿਤ ਵੇਲੇ ਸਤਿਗੁਰ ਸਾਹਿਬ ਜੀ ਨੇ ਆਪ ਦਿਆਲੂ ਹੋ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਅੱਜ ਦੇ ਜੋ ਪਵਿੱਤਰ ਮੁੱਖ ਵਾਕ ਅੰਮ੍ਰਿਤ ਉਪਦੇਸ਼ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ, ਸੋ ਉਹ ਪਾਵਨ ਹੁਕਮਨਾਮੇ ਦੁਆਰਾ ਜੋ ਕਿਰਪਾਲੂ ਸਤਿਗੁਰ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਦਿਆਲਤਾ ਕਰਕੇ ਜੋ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਉਪਦੇਸ਼ ਸਰਵਣ ਕਰੀਏ ਜੀ। ਪ੍ਰੇਮ ਸ਼ਰਧਾ ਸਤਿਕਾਰ ਸਹਿਤ ਜਪ

0: ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਪਾਸ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੀ ਧੰਨ ਕਿਰਪਾਲੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਰਹਿਮਤ ਕਰੋ, ਦਿਆਲਤਾ ਕਰੋ, ਦਇਆ ਕਰੋ ਆਪ। ਇਹ ਜੋ ਕਲਯੁੱਗ ਦਾ ਭਿਆਨਕ ਸਮਾਂ ਹੈ, ਇਸ ਭਿਆਨਕ ਸਮੇਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਅੱਗੇ ਅਰਦਾਸ ਕੀਤੀ ਜਾ ਸਕੇ, ਕਿਉਂਕਿ ਅਜੋਕੇ ਸਮੇਂ ਵਿੱਚ ਵੀ ਜੇ ਆਪਾਂ ਝਾਤੀ ਮਾਰੀਏ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਵੀ ਇਹੋ ਹੀ ਅਰਦਾਸਾਂ ਗੁਰਸਿੱਖਾਂ ਦੀਆਂ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਜਦੋਂ ਸਿਆਣੇ ਭੱਦਰ ਪੁਰਸ਼ਾਂ ਦੇ ਪਾਸ ਬੈਠਦੇ ਹਾਂ ਤਾਂ ਆਮ ਹੀ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਪਰਮੇਸ਼ਰ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ ਪਰ ਸਾਨੂੰ ਮੰਗਣਾ ਨਹੀਂ ਆਉਂਦਾ। ਸਾਡੀ ਅਵਸਥਾ ਇਹੋ ਜਿਹੀ ਹੈ, ਅਸੀਂ ਸੰਸਾਰੀ ਹਾਂ, ਪਦਾਰਥ ਆਦਿਕ ਮੰਗ ਕਰਕੇ ਹੀ ਚਿੱਤ ਦੀ ਅਨੰਤਤਾ ਜਾਂ ਚਿੱਤ ਵਿਸ਼ੇ ਆਨੰਦ ਵਿੱਚ ਹੀ ਭੋਗ ਕਰਕੇ ਤੇ ਬਹੁਤੇ ਖੁਸ਼ ਹੋ ਜਾਂਦੇ ਹਾਂ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ, ਸਾਡਾ ਸੁਭਾਅ ਕੀ ਹੈ? ਹੱਸੋ ਭੁੱਲਿਓ ਮਨ ਮਾਇਆ ਅਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਸੋ ਅਸੀਂ ਤੇ ਭੁੱਲੇ ਹੋਏ ਹਾਂ ਮਾਇਆ ਦੇ ਵਿੱਚ, ਜੋ ਜੋ ਵੀ ਕਰਮ ਕਰਦੇ ਹਾਂ ਲਾਲਚ ਵਿੱਚ ਲੱਗ ਕਰਕੇ ਓੜਕ ਵੱਜਦੇ ਹੀ ਜਾਂਦੇ ਹਾਂ। ਅਗਾਂਹ ਦੀ ਅਗਾਂਹ ਜਿਵੇਂ ਤੰਦੂਏ ਦੀਆਂ ਤੰਦਾਂ ਪਈ ਜਾਂਦੀਆਂ ਨੇ, ਇਵੇਂ ਹੀ ਇਹ ਮਾਇਆ ਪਦਾਰਥਾਂ ਦੀਆਂ ਤੰਦਾਂ ਸਾਨੂੰ ਜਕੜੀ ਜਾਂਦੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਉਦੋਂ ਵੀ ਬੇਨਤੀ, ਹੁਣ ਵੀ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਦੇ ਹਨ ਕਿ ਕਿਰਪਾਲੂ ਜੀ, ਹਰ ਜੀ ਓ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਗਰੀਬ ਨਿਵਾਜ ਜੀ, ਜਮਾਂ ਦਾ ਡਰ ਬਹੁਤਾ ਹਿਰਦੇ ਕਰਕੇ ਲੱਗ ਰਿਹਾ ਹੈ, ਇਸ ਕਰਕੇ ਆਪ ਜੀ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਆਏ ਹਾਂ, ਕਿਰਪਾ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਆਏ ਹਾਂ। ਕਿਰਪਾ ਕਰੋ, ਰਹਿਮਤ ਕਰੋ, ਦਿਆਲਤਾ ਕਰੋ ਆਪ, ਦਇਆ ਕਰਕੇ ਸਾਨੂੰ ਆਪ ਹੀ ਉਹ ਸਮਤ ਬਖਸ਼ਿਸ਼ ਕਰੋ, ਉਹ ਸੋਝੀ ਆਪ ਹੀ ਬਖਸ਼ਿਸ਼ ਕਰੋ ਜੋ ਆਪ ਜੀ ਦੇ ਪਾਸੋਂ ਦਾਤ ਅਸੀਂ ਮੰਗ ਸਕੀਏ। ਕਿਉਂਕਿ ਜੇ ਮੈਂ ਸਤਿਗੁਰੂ ਸਾਹਿਬ ਜੀ ਆਪਣੇ ਸੁਭਾਅ ਨਾਲ ਮੰਗਾਂਗਾ ਤੇ ਮੈਨੂੰ ਮੰਗਣਾ ਨਹੀਂ ਆਉਣਾ, ਮੈਂ ਵੇਖਿਆ ਹੈ। ਸੋ ਇਤਿਹਾਸ ਵਿੱਚ ਬੇਅੰਤ ਘਟਨਾਵਾਂ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਸੋ ਜੇ ਆਪ ਜੀ ਕਿਰਪਾ ਕਰੋ, ਜਿਹੜੀ ਵੱਡੀ ਹੈ ਉਹੀ ਦਾਤ ਜਿਹੜੀ ਹੈ ਸਿੱਖਾਂ ਨੂੰ ਸੁਹਾਵਣੀ ਹੈ, ਸੋਭਾ ਵਾਲੀ ਹੈ। ਕਿਰਪਾਲੂ ਸਤਿਗੁਰੂ ਜੀ, ਜੇ ਕਿਸੇ ਨੇ ਆਪੋ ਹੀ ਇੱਛਾ ਕੀਤੀ ਹੈ ਜਾਂ ਆਪਣੇ ਮਨ ਦਾ ਹੀ ਪ੍ਰਗਟਾਵਾ ਕਰ ਲਿਆ ਤੇ ਓੜਕ ਦੁੱਖਾਂ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਗਰੀਬ ਨਿਵਾਜ ਜੀ ਦੇ ਪਾਸ ਬੇਨਤੀ ਕੀਤੀ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ। ਗੁਰਸਿੱਖਾ, ਸਤਿਗੁਰੂ ਸਾਹਿਬ ਜੀ ਦੇ ਪਾਸ ਇਵੇਂ ਬੇਨਤੀ ਕਰਿਆ ਕਰ। ਸੋ ਉਹ ਬੇਨਤੀ ਕਰਨ ਦੀ ਜਾਚ ਆਪ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਦੱਸਦੇ ਹਨ।
1: ਆਏ ਅਨਕ ਜਨਮ ਭ੍ਰਮ,
0: ਜਿਵੇਂ ਕੋਈ ਅੰਨਾ ਮਨੁੱਖ ਹੋਵੇ ਤੇ ਉਹਨੂੰ 84 ਦਰਵਾਜਿਆਂ ਵਾਲੇ ਮੰਦਰ ਦੇ ਵਿੱਚ ਵਾੜ ਦਿੱਤਾ ਜਾਵੇ, 83 ਮੰਦਰ ਦੇ ਦਰਵਾਜੇ ਬੰਦ ਹੋਣ ਤੇ ਇੱਕੋ ਹੀ ਉਹਦੇ ਵਿੱਚੋਂ ਜਿਹੜਾ 84 ਦਰਵਾਜਾ ਉਹੋ ਹੀ ਖੁੱਲਾ ਹੋਵੇ, ਹੁਣ ਅੰਨੇ ਦਾ ਸੁਭਾਅ ਕੀ ਹੈ? ਜਾਂ ਤੇ ਹੱਥ ਵਾਲੀ ਟੋਹਣੀ ਦੇ ਨਾਲ ਟੋਹ ਕਰਕੇ, ਜਿਹੜੀ ਸੋਟੀ ਹੱਥ 'ਚ ਫੜੀ ਹੁੰਦੀ ਉਹਨਾਂ ਟੋਹ ਕਰਕੇ ਉਸਨੂੰ ਪਤਾ ਲੱਗਦਾ, ਤੇ ਜਾਂ ਹੱਥਾਂ ਨਾਲ ਸ਼ੋਅ ਕਰਕੇ ਪਤਾ ਲੱਗਦਾ। ਕਹਿੰਦੇ ਰੱਬ ਦਾ ਭਾਣਾ ਇਹ ਹੈ ਕਿ ਜਿਹੜਾ ਇੱਕ ਦਰਵਾਜਾ ਖੁੱਲਾ ਵੀ ਹੈ ਨਾ, ਉਹਦੇ ਉੱਤੇ ਵੀ ਮਖਿਆਲ ਲੱਗੀ ਹੋਈ ਹੈ, ਮਾਖਿਓ ਲੱਗੀ ਹੋਈ ਉਹਦੇ ਉੱਤੇ। ਕਹਿੰਦੇ ਉਹ 83 ਦਰਵਾਜਿਆਂ ਨੂੰ ਟੋਹਦਾ ਟੋਹਦਾ ਜਦੋਂ 84 ਦਰਵਾਜੇ ਤੇ ਪਹੁੰਚਦਾ ਹੈ, ਸੋ ਉਸ ਸਮੇਂ ਉਹ ਜਿਹੜੀ ਮਖਿਆਲ ਹੈ ਉਹ ਮੱਖੀਆਂ ਉੱਡ ਕਰਕੇ ਤੇ ਉਹਦੇ ਮੂੰਹ ਤੇ ਬਹਿਣ ਲੱਗ ਪੈਂਦੀਆਂ ਹਨ, ਉਹਨਾਂ ਨੂੰ ਅਡਾਉਂਦਾ ਅਡਾਉਂਦਾ ਉਸ ਤੋਂ ਅੱਗੇ ਲੰਘ ਜਾਂਦਾ ਹੈ ਤੇ ਫੇਰ ਉਸੇ ਗੇੜੇ ਚ ਪੈ ਜਾਂਦਾ। ਇਸੇ ਤਰੀਕੇ ਦੇ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਜੋ 84 ਲੱਖ ਜੋਨੀ ਦੇ ਵਿੱਚੋਂ ਉੱਤਮ ਦੇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਇਹਦਾ ਮਹਾਂਪੁਰਖ ਦੱਸਦੇ ਨੇ, ਵੇਖੋ ਭਾਈ ਇਹੋ ਹੀ ਇੱਕ ਦਰਵਾਜ਼ਾ ਖੁੱਲਾ ਹੋਇਆ, ਬਾਕੀ ਸਾਰੇ ਦੇ ਸਾਰੇ ਹੀ ਬੰਦ ਨੇ। ਸੋ ਇਹਦੇ ਵਿੱਚ ਵੀ ਕੀ ਹੈ? ਮਾਇਆ ਰੂਪੀ ਮਖਿਆਲ ਇਸ ਦਰਵਾਜ਼ੇ ਤੇ ਲੱਗੀ ਹੋਈ ਹੈ। ਜਦੋਂ ਮਨੁੱਖ ਇਸ ਦਰਵਾਜ਼ੇ ਤੇ ਪਹੁੰਚਦਾ ਹੈ, ਗਿਆਨ ਤੇ ਵਿਰਾਗ ਤੇ ਵਿਵੇਕ ਰੂਪੀ ਦੋ ਨੇਤਰ ਜੀਵ ਦੇ ਪਾਸ ਨਹੀਂ ਹਨ, ਇੱਕ ਸਤਸੰਗਤ ਰੂਪੀ ਟੋਹਣੀ ਹੱਥ ਵਿੱਚ ਸੀ ਨਾ ਕਿ ਜਿਹਦੇ ਦੁਆਰਾ ਇਸ ਦਰਵਾਜ਼ੇ ਤੋਂ ਪਾਰ ਹੋ ਸਕਦਾ। ਪਰ ਸੁਭਾਅ ਕੀ ਬਣਿਆ? ਜਦੋਂ ਇਸ ਦਰਵਾਜ਼ੇ ਤੇ ਪਹੁੰਚਿਆ, ਉਸ ਸਮੇਂ ਇਹ ਵਿਸ਼ਿਆਂ ਵਿਕਾਰਾਂ ਰੂਪੀ ਮੱਖੀਆਂ ਉੱਡ ਕਰਕੇ ਤੇ ਇਸ ਮਨ ਚਿੱਤ ਰੂਪੀ ਮੁਖ ਦੇ ਉੱਤੇ ਆਣ ਕਰਕੇ ਤੇ ਇਹ ਬੈਠਣ ਲੱਗੀਆਂ। ਜਦੋਂ ਬਹਿਣ ਲੱਗੀਆਂ ਮੁਖ ਦੇ ਉੱਤੇ, ਇਹਨਾਂ ਨੂੰ ਉਸ ਸਮੇਂ अपने कर्मा रूपी हथाणा अड़ाउंदा अड़ाउंदा अगाह लग जांदा है ओड़क ए दरवाजा भी फेर ए फेर दोबारा उसे गेड़ 83 लाख जोनी दे पै जांदा है। इस करके गरीब नवाज जी आप जी दे चरणा च बेनती कर रहे हां, अथवा गरीब नवाज कहिंदे भाई एवें कर, गरीब नवाज आए अणक जन्म भ्रम सरणी अनेकां जन्मा जन्मां च भौ करके, गरीब नवाज सच्चे पातशाह हुण आप जी दी शरण ग्रहण कीती है। हुण जो अमनुखा दे ही आप जी ने वेखो गरीब नवाज किड्डी वधिया आप जी ने बख्शिश, ये आप जी की दयालता ही है ना, आप जी की रहमत ही है कि अपनी ये अमृत रूपी संगत जिहड़ी आप जी की संगत भी इहो ही अमृत ग्रहणी है, इस संगत विच आप जी ने कृपा करके अस्थान दिता है। हुण कृपालता करो, रहमत करो, आप अपने बिरद की लाज रखते हुए कृपा करके रहमत करके अपने चरणा नाल जोड़ रहो जी। आप जी की शरण असी ग्रहण कीती है।
1: उदर देह अंधकूप ते,
0: कहिंदे भाई जी गरीब नवाज पुछ लैण की कारण वास्ते आया है, कम की है भाई, ठीक है तू बहुते जन्मां च भरम करके आया की हुण प्रयोजन।

0: ਤੇਰਾ ਕੀ ਹੈ, ਕੀ ਸਾਡੇ ਕੋਲ ਲੈਣਾ ਚਾਹੁੰਦਾ ਹੈ, ਤੇਰੀ ਮੰਗ ਕੀ ਹੈ ਗੁਰਸਿੱਖਾ ਉਹ ਦੱਸ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਜੋ ਆ ਦੇਹ ਰੂਪੀ ਅੰਧਾ ਖੂਹਾ ਹੈ, ਸੋ ਇਹ ਜਿਹੜੀ ਦੇਹ ਵਿੱਚ, ਇਹ ਜਿਹੜੀ ਜੀਵ ਆਤਮਾ ਦੇ ਅਭਿਆਸ ਵਿੱਚ ਹੀ ਫਸੀ ਹੋਈ ਹੈ, ਕਿੰਨਾ ਅੰਨਾ ਖੂਹ ਹੈ। ਸੋ ਭਾਈ ਮਨੁੱਖਾ ਦੇਹੀ ਦਾ ਤੇ ਮੰਨਿਆ ਜਾ ਸਕਦਾ ਕਿ ਲਾਲਚ ਹੋਵੇਗਾ ਕਿ ਇਹ ਮਨੁੱਖਾ ਦੇਹੀ ਵਿੱਚ ਰਸ ਘਸ ਭੋਗਣੇ ਨੇ, ਹੋਰ ਅਗਾਂਹ ਦੇ ਅਗਾਂਹ ਇਹ ਅਵਸਥਾ ਜਿਹੜੀ ਚੱਲਦੀ ਜਾਵੇ, ਇੱਕ ਨਿੱਕੀ ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ ਦੇਹ ਦਾ ਇੰਨਾ ਜ਼ਿਆਦਾ ਪਿਆਰ ਬਣਿਆ ਹੋਇਆ, ਕੋਈ ਵੀ ਜੋਨੀ ਜਿਹੜੀ ਵੀ ਜਿੱਥੇ ਜਿੱਥੇ ਵੀ ਜੋਨ ਹੈ, ਕੋਈ ਵੀ ਇਸ ਦੇਹ ਨੂੰ ਤਿਆਗਣ ਦਾ ਯਤਨ ਕਰ ਹੀ ਨਹੀਂ ਰਹੀ। ਸੋ ਉਹ ਚਾਹੁੰਦੀ ਹੈ ਇਹ ਹੋਰ ਲੰਮਾ ਸਮਾਂ ਮੈਂ ਜੀ ਜਾਵਾਂ, ਹੋਰ ਲੰਮਾ ਸਮਾਂ ਮੇਰੇ ਸਾਹ ਚੱਲਦੇ ਰਹਿਣ, ਹਰ ਜੋਨ ਦੇ ਵਿੱਚ ਇੰਨਾ ਹੀ ਪ੍ਰੇਮ ਇਸ ਦੇਹ ਦਾ ਬਣਿਆ ਹੋਇਆ ਹੈ। ਇਹ ਨਹੀਂ ਕਿ ਅਸੀਂ ਮਨੁੱਖ ਹਾਂ ਜੀ, ਸਾਨੂੰ ਹੀ ਇਹਦਾ ਲਾਲਚ ਨਹੀਂ ਪਾਏ, ਹਰ ਦੇਹੀ ਦੇ ਵਿੱਚ ਸਾਡੇ ਨਾਲੋਂ ਵੀ ਕਿਤੇ ਵਧੀਕ ਹੀ ਲਾਲਚ ਬਣਿਆ ਹੋਇਆ ਵਾਧੀ। ਇੱਥੇ ਤੇ ਗਿਆਨੀਆਂ ਨੇ ਤੇ ਜਿਹੜੇ ਮਹਾਤਮਾ ਮਹਾਂਪੁਰਖ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ, ਉਹ ਤੇ ਸੰਸਾਰ ਦੇ ਲੋਕਾਂ ਨੂੰ ਫਿਰ ਆਪ ਸਮਝਾਉਂਦੇ ਨੇ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀ ਵਾਵਣ ਹਾਰਾ। ਉਹ ਕਹਿੰਦੇ ਭਾਈ, ਸੋ ਸੰਤ ਮੋਹਿ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਹ ਸਾਖਤ ਵਾਪੜੇ ਜੋ ਹਾਟੇ ਹਾਟ ਬਕਾਏ। ਉਹ ਕਹਿੰਦੇ ਭਾਈ, ਸੰਤਾਂ ਦੇ ਮਰਨੇ ਤੇ ਅਫਸੋਸ ਵੀ ਕੋਈ ਨੀ, ਉਹ ਤੇ ਆਪਣੇ ਘਰ ਨੂੰ ਗਏ ਹਨ, ਪਰ ਜਿੱਥੇ ਜਿੱਥੇ ਵੀ ਅਲਪਗਤਾ ਹੈ ਗਰੀਬ ਨਿਵਾਜ, ਇਹ ਅੰਨਾ ਖੂਹਾ ਦੇ ਅਭਿਆਸ ਦਾ ਇਹੋ ਜਿਹਾ, ਇਹਦੀ ਪ੍ਰੀਤ ਟੁੱਟਦੀ ਨਹੀਂ ਗਰੀਬ ਨਿਵਾਜ, ਇਹਦੀ ਪ੍ਰੇਮ ਪ੍ਰੀਤੀ ਤੋਂ ਤੋੜ ਦੇਣਾ ਕਰੋ, ਇਹ ਦੇਹ ਅਭਿਆਸ ਤੋਂ ਸਾਨੂੰ ਬਚਾ ਲੈਣਾ ਕਰੋ ਜੀ, ਇਹਦੇ ਵਿੱਚੋਂ ਕੱਢਣਾ ਕਰੋ ਇਸ ਜਿੰਦ ਨੂੰ।
1: ਲਾਵਾਹ ਆਪਣੇ ਚਰਣੇ,
0: ਕਿਵੇਂ ਸੋ ਟੁੱਟਿਆ ਜਾ ਸਕਦਾ ਹੈ, ਜਦੋਂ ਆਪ ਕਿਰਪਾ ਕਰੋਗੇ, ਆਪਣੇ ਚਰਨਾਂ ਨਾਲ ਸਾਨੂੰ ਲਾ ਲਵੋਗੇ, ਜਿਨ੍ਹਾਂ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਰਹਿਮਤ ਕੀਤੀ, ਆਪਣੇ ਚਰਨਾਂ ਨਾਲ ਜੋੜਿਆ ਹੈ, ਜਿਵੇਂ ਭਾਈ ਪਾਰੋ ਜੀ ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਸ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰੋ, ਰਹਿਮਤ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰੋ। ਆਪ ਜੀ ਦਿਆਲਤਾ ਦੇ ਘਰ ਵਿੱਚ ਆਏ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਫਿਰ ਬੇਨਤੀ ਕੀਤੀ, ਗਰੀਬ ਨਿਵਾਜ ਹੋਰ ਬਖਸ਼ਿਸ਼ ਕਰੋ, ਸਵਾਸ ਸਵਾਸ ਸਿਮਰਨ ਚੱਲਣ ਲੱਗ ਪਿਆ, ਹੋਰ ਰਹਿਮ ਕਿਰਪਾਲੂ ਸਤਿਗੁਰ ਸਾਹਿਬ ਜੀ ਕਿਰਪਾ ਕਰੋ, ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦਿੱਤੇ, ਫਿਰ ਕਿਰਪਾਲੂ ਸਤਿਗੁਰ ਸਾਹਿਬ ਆਪ ਜੀ ਦੇ ਹਜ਼ੂਰ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਬਹੁਤ ਘਣਾ ਆਨੰਦ ਹੈ, ਆਪ ਜੀ ਦੀ ਬੇਅੰਤ ਬਖਸ਼ਿਸ਼ ਹੈ, ਪਰ ਹੋਰ ਬਖਸ਼ਿਸ਼ ਕਰ ਦਵੋ। ਠੀਕ ਹੈ ਭਾਈ ਪਾਰੋ, ਹਾਲ ਸਰੀਰ ਤਿਆਗ ਕਰਕੇ ਹੁਣ ਸਾਡੇ ਵਿੱਚ ਹੀ ਅਭੇਦ ਹੋ ਜਾਓ, ਆਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਚ ਬੈਠ ਕਰਕੇ ਸੰਸਾਰ ਦੀ ਕਲਿਆਣਤਾ ਕਰੀਏ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਤਰੀਕੇ ਦੇ ਨਾਲ, ਸੋ ਆਪ ਕਿਰਪਾ ਕਰੋ, ਰਹਿਮਤ ਕਰੋ, ਐਸੀ ਨਾਮ ਦੀ ਦਾਤ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੁਸੀਂ ਬਖਸ਼ ਸਕਦੇ ਜੇ, ਨਾ ਆਪਣੇ ਚਰਨਾਂ ਨਾਲ ਐਸੇ ਲਾਵੋ ਕਿ ਹੋਰ ਪਾਸੇ ਇਹ ਧਿਆਨ ਜਾਵੇ ਹੀ ਨਾ। ਗਰੀਬ ਨਿਵਾਸ ਜੀ, ਆਪ ਜੀ ਦੇ ਦਰ ਤੋਂ ਬਿਨਾਂ ਹੋਰ ਕੋਈ ਘਰ ਦਿਸੇ ਨਾ, ਅਸੀਂ ਸੰਸਾਰੀ ਹਾਂ, ਸਾਨੂੰ ਗਰੀਬ ਨਿਵਾਸ ਜੀ ਇੱਧਰ ਉੱਧਰ ਦੀਆਂ ਦੌੜਾਂ ਬਣੀਆਂ ਰਹਿੰਦੀਆਂ ਨੇ, ਕਦੀ ਹੋਰ ਥਾਂ ਜਾ ਕਰਕੇ ਸ਼ਾਇਦ ਕੁਝ ਪ੍ਰਾਪਤ ਹੋ ਸਕਦਾ ਹੋਵੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਇਹ ਹਿਰਦੇ ਚ ਆਪ ਜੀ ਐਸੇ ਆਪਣੇ ਚਰਨ ਵਸਾਓ, ਸੋ ਜਿਸ ਸਮੇਂ ਆਪ ਜੀ ਦੇ ਚਰਨਾਂ ਨੂੰ ਪਕੜ ਲਈਏ, ਫਿਰ ਇਹ ਨਿਸ਼ਚਾ ਤੇ ਭਰੋਸਾ, ਜਿਵੇਂ ਆਪ ਜੀ ਨੇ ਭਾਈ ਨੰਦ ਲਾਲ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਹੈ, ਸੰਸਾਰ ਦੀਆਂ ਵਜਾਰਤਾਂ ਛੱਡ ਕਰਕੇ ਆਪ ਜੀ ਦੇ ਚਰਨਾਂ ਨੂੰ ਅਜਿਹਾ ਪਕੜਿਆ ਹੈ, ਫਿਰ ਦੁਨੀਆਂ ਦੇ ਲੋਕਾਂ ਨੂੰ ਕਹਿ ਦਿੱਤਾ ਕਿ ਸਤਿਗੁਰੂ ਸਾਹਿਬ ਜੀ ਦੇ ਇੱਕ ਕੇਸ ਦੇ ਦੀਦਾਰ, ਦਾੜੇ ਦੇ ਇੱਕ ਕੇਸ ਦੇ ਦੀਦਾਰ ਵੀ ਜੇ ਕਰਕੇ ਹੋ ਜਾਣ, ਤੇ ਸੰਸਾਰ ਦੀ ਤਰਲੋਕੀ ਦਾ ਰਾਜ ਭਾਗ ਵੀ ਤਿਆਗ ਕਰਕੇ ਉਸ ਕੇਸ ਦੇ ਦੀਦਾਰ ਕਰਨੇ ਜ਼ਰੂਰੀ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਆਪਣੇ ਚਰਨਾਂ ਨਾਲ ਆਵੋ, ਜਿਵੇਂ ਕਿਰਪਾਲੂ ਸਤਿਗੁਰ ਸਾਹਿਬ ਜੀ ਆਪ ਜੀ ਨੇ ਆਪਣੇ ਪਿਆਰਿਆਂ ਨੂੰ, ਪੰਜਾਂ ਪਿਆਰਿਆਂ ਨੂੰ ਚਰਨਾਂ ਨਾਲ ਆਇਆ, ਅਥਵਾ ਸੋ ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਦਿਆਲਤਾ ਕੀਤੀ, ਜਿਵੇਂ ਭਾਈ ਦਾਨ ਸਿੰਘ ਜੀ ਨੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ, ਗਰੀਬ ਨਿਵਾਜ ਆਪਣੇ ਚਰਨਾਂ ਵਿੱਚ ਆਪ ਕਿਰਪਾ ਕਰਕੇ ਥਾਂ ਬਖਸ਼ਿਸ਼ ਕਰ ਦਵੋ। ਆਪ ਜੀ ਨੇ ਬਚਨ ਕੀਤੇ ਸਨ, ਭਾਈ ਦਾਨ ਸਿੰਘ ਇਹ ਚਰਨਾਂ ਵਿੱਚ ਥਾਂ ਅੰਮ੍ਰਿਤ ਛੱਕ ਕੇ ਪ੍ਰਾਪਤ ਹੋ ਸਕਦੀ, ਉਵੇਂ ਨਹੀਂ ਹੋ ਸਕਦੀ। ਆਪ ਜੀ ਦਾ ਬਚਨ ਆਪ ਜੀ ਦੇ ਪਿਆਰੇ ਭਾਈ ਦਾਨ ਸਿੰਘ ਜੀ ਨੇ ਮੰਨਿਆ, ਬੇਨਤੀ ਕੀਤੀ, ਗਰੀਬ ਨਿਵਾਜ ਅੰਮ੍ਰਿਤ ਛੱਕ ਲਿਆ, ਆਪ ਕਿਰਪਾ ਕਰੋ। ਸੋ ਹੁਣ ਤੇ ਆਪਣੇ ਆਪ ਜੀ ਦੇ ਚਰਨਾਂ ਚ ਪੀੜੀ ਕੁ ਜਿੰਨੀ ਥਾਂ ਸਾਨੂੰ ਪ੍ਰਾਪਤ ਹੋ ਜਾਵੇਗੀ। ਭਾਈ ਦਾਨ ਸਿੰਘ ਸਾਰੇ ਥਾਂ ਤੇਰੀ, ਭਾਵੇਂ ਮੰਜਾ ਡਾਕ ਕੇ ਬੈਠ ਜਾਣ, ਸਭ ਕੁਝ ਤੈਨੂੰ ਦੇ ਦਿੱਤਾ। इस तरीके दे नाल कृपा रहमत करो, लावो अपनी चरनी, आप कृपा करके अपने चरणा

0: ਨਾਮ
1: ਜੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜੇ ਭਲਾ ਗੁਰਸਿੱਖ ਨੂੰ ਇਹ ਕਹਿ ਦੇਣ ਕੋਈ ਕਹਿ ਦੇਵੇ ਚੰਗਾ ਸਿਰਸਿੱਖਾ ਆਪੇ ਗਿਆਨ ਧਿਆਨ ਦੀ ਪ੍ਰਾਪਤੀ ਕਰ ਲਿਆ ਨਾ ਤੇ ਮਹਾਰਾਜ ਜੀ ਮੈਂ ਕੋਈ ਗਿਆਨੀ ਪੰਡਿਤ ਵਿਦਵਾਨ ਹਾਂ ਸੋ ਸੁਰਤੀ ਬਿਰਤੀ ਕਰਕੇ ਬਹੁਤਾ ਸਿਆਣਾ ਵੀ ਨਹੀਂ ਧਿਆਨ ਧਾਰਨ ਵਾਲਾ ਵੀ ਮੈਂ ਨਹੀਂ ਹਾਂ ਸੋ ਨਾ ਤੇ ਆਪ ਜੀ ਦੇ ਨਿਰਗੁਣ ਸਰੂਪ ਦਾ ਸਾਨੂੰ ਗਿਆਨ ਹੈ ਨਾ ਧਿਆਨ ਹੀ ਸਰਗੁਣ ਸਰੂਪ ਦਾ ਧਾਰਨ ਕਰਨ ਵਾਲੇ ਹਾਂ ਜਿਹੜੇ ਗਿਆਨੀ ਲੋਕ ਹਨ ਗਰੀਬ ਨਵਾਜ ਉਹ ਆਪ ਜੀ ਦੀ ਕਥਾ ਜਿਹੜੀ ਉਹ ਸੁਣਾਉਂਦੇ ਨੇ ਨਿਰਗੁਣ ਸਰੂਪ ਦੀ ਨਿਰਗੁਣ ਸਰੂਪ ਵਿੱਚ ਆਪ ਇਸ ਤਰੀਕੇ ਦੇ ਨਾਲ ਕਿਰਿਆ ਕਰਦੇ ਜੇ ਧਿਆਨੀ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਜਦੋਂ ਅਸੀਂ ਧਿਆਨ ਵਿੱਚ ਬੈਠਦੇ ਹਾਂ ਜੋ ਸਰਗੁਣ ਸਰੂਪ ਹੈ ਜੋ ਸਤਿਗੁਰੂ ਸਾਹਿਬ ਜੀ ਤੇ ਜਿਵੇਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਹੈ ਇਹ ਸਰਗੁਣ ਸਰੂਪ ਦਾ ਜਿਹੜੇ ਸੋ ਧਿਆਨੀ ਲੋਕ ਹਨ ਉਹ ਧਿਆਨ ਕਰਨ ਵਾਲੇ ਹਨ ਗਰੀਬ ਨਵਾਜ ਨਾ ਤੇ ਮੈਨੂੰ ਕਿਸੇ ਗਿਆਨ ਦਾ ਹੀ ਪਤਾ ਨਾ ਮੈਨੂੰ ਧਿਆਨ ਲਾਉਣ ਵਾਲੀ ਬਿਰਤੀ ਮੇਰੇ ਪਾਸ ਨਾ ਗਿਆਨ ਵਾਲੀ ਬੁੱਧੀ ਮੇਰੇ ਪਾਸ ਹੈ ਕੁਝ ਨੀ ਕਿਸ ਕਰਮ ਨਾ ਜਾਣਾ ਨਾ ਮਹਾਰਾਜ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ ਸੋ ਸਾਡੀ ਬਿਰਤੀ ਅਵਸਥਾ ਕਰਮ ਵੀ ਇਹੋ ਜਿਹੇ ਨਹੀਂ ਹਨ ਸੋ ਜਿਹੜੇ ਵੀ ਕਰਮ ਹਨ ਸਹਿਤ ਕਾਮਨਾ ਦੇ ਹਨ ਜੇ ਨਿਸ਼ਕਾਮੀ ਹੋ ਕਰਕੇ ਆਪ ਜੀ ਦੇ ਗੁਰਮੁਖਾਂ ਨੇ ਸਮਝਾਇਆ ਤੇ ਇਹ ਸੀ ਕਿ ਗੁਰਸਿੱਖਾਂ ਨਿਸ਼ਕਾਮ ਹੋ ਕੇ ਕਰਮ ਕਰੀ ਜਾ ਨਿਸ਼ਕਾਮ ਕੋਈ ਕਾਮਨਾ ਨਾ ਰੱਖ ਪਰ ਅਜਿਹਾ ਸੁਭਾਅ ਬਣਿਆ ਹੀ ਨਹੀਂ ਥੋੜਾ ਜਿਹਾ ਵੀ ਆਪ ਜੀ ਦੀ ਸਿਮਰਨ ਭਗਤੀ ਜਾਂ ਸੇਵਾ ਚਿੱਤ ਦਿੱਤਾ ਹੈ ਕਿਤੇ ਇੱਕ ਟਾਟ ਦੀ ਨੁੱਕਰ ਵੀ ਫੜ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਦਰ ਤੇ ਸਿੱਧੀ ਕਰ ਦਿੱਤੀ ਨਾ ਬਹੁਤਾ ਕਰਮ ਤੇ ਕੀ ਕਰਨਾ ਇੱਕ ਟਾਟ ਵੀ ਸਿੱਧਾ ਕਰ ਲਿਆ ਤੇ ਨਾਲ ਹੀ ਚਿੱਤ ਚ ਆ ਗਿਆ ਪਾਤਸ਼ਾਹ ਵੇਖ ਲਾ ਤੇਰੇ ਦਰ ਦੀ ਸੇਵਾ ਕੀਤੀ ਓ ਹੁਣ ਕਿਰਪਾ ਕਰੀ ਮੈਨੂੰ ਭੁਲਾਵੀ ਨਾ ਮੇਰਾ ਫਲਾਣਾ ਕਾਰਜ ਤੇ ਹੁਣ ਹੋ ਜਾਣਾ ਚਾਹੀਦਾ ਨਾ ਇਸ ਕਰਕੇ ਗਰੀਬ ਨਵਾਜ ਮੈਨੂੰ ਇਹੋ ਜਿਹੇ ਕਰਮ ਵੀ ਨਹੀਂ ਕਰਨੇ ਆਉਂਦੇ ਜਿੱਥੇ ਕੋਈ ਕਾਮਨਾ ਨਾ ਹੋਵੇ ਨਿਸ਼ਕਾਮ ਕਰਮਾਂ ਵਾਲੀ ਵੀ ਬੁੱਧੀ ਮੇਰੇ ਪਾਸ ਨਹੀਂ ਹੈ ਜੀ
0: ਨਾ ਹੈ ਨਾ ਨਿਰਮਲ ਕਰਣੀ
1: ਨਾ ਹੀ ਗਰੀਬ ਨਵਾਜ ਕੋਈ ਨਿਰਮਲ ਕਰਤੂਤ ਹੈ ਸੁਭਾਅ ਕੀ ਬਣਿਆ ਹੋਇਆ ਕਰਤੂਤ ਪਸ਼ੂ ਕੀ ਮਾਨਸ ਜਾਤ ਸੋ ਕਰਤੂਤਾਂ ਤੇ ਪਸ਼ੂਆਂ ਵਾਲੀਆਂ ਹਨ ਹਮੇਸ਼ਾ ਜਿਵੇਂ ਪਸ਼ੂ ਵਿਸ਼ੇ ਵਿਕਾਰ ਭੋਗਣ ਵਿੱਚ ਲੱਗੇ ਰਹਿੰਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਬਿਰਤੀ ਬਣੀ ਹੋਈ ਹੈ ਕਿਰਪਾਲੂ ਸਤਿਗੁਰੂ ਇਹ ਜਿਹੀ ਕਰਤੂਤ ਵੀ ਜਿਹੜੀ ਆਪ ਜੀ ਦੇ ਪਿਆਰਿਆਂ ਦੀ ਆਪ ਜੀ ਦੇ ਪਿਆਰਿਆਂ ਦਾ ਕਰਮ ਕੀ ਹੈ ਨਿਰਮਲ ਕਰਨੀ ਕੀ ਹੈ ਉਹਨਾਂ ਦੇ ਕਿਰਪਾਲੂ ਸਤਿਗੁਰ ਸਾਹਿਬ ਜੀ ਸੰਤ ਨਾ ਛੱਡ ਹੈ ਸੰਤ ਹੀ ਜੋ ਕੋਟਕ ਮਿਲਿਆ ਅਸੰਤ ਉਹਨਾਂ ਦਾ ਸੁਭਾਅ ਕੀ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਉਹ ਜਿਹੜੀ ਉਹ ਆਪ ਜੀ ਦੇ ਪਿਆਰੇ ਮਹਾਂਪੁਰਖ ਮਹਾਤਮਾ ਦੀ ਨਿਰਮਲ ਕਰਨੀ ਹੈ ਨਿਰਮਲ ਕਰਨੀ ਕੀ ਹੈ ਪਰਉਪਕਾਰ ਦੇ ਜਨ ਪਰਉਪਕਾਰੀ ਆਏ ਉਹ ਜਿਹੜੇ ਆਪ ਜੀ ਦੇ ਪਿਆਰੇ ਮਹਾਤਮਾ ਮਹਾਂਪੁਰਖ ਹਨ ਉਹਨਾਂ ਵਾਲੀ ਗਰੀਬ ਨਵਾਜ ਕਰਤੂਤ ਵੀ ਨਹੀਂ ਹੈ ਸੋ ਕਰਤੂਤ ਤੇ ਪਸ਼ੂ ਬਿਰਤੀ ਹੈ ਪਸ਼ੂ ਬਿਰਤੀ ਖਾਣ ਭੋਗਣ ਤੇ ਹਟਾਉਣ ਵਿੱਚ ਹੀ ਜੀਵਨ ਲੱਗਾ ਹੋਇਆ ਕਿਰਪਾਲੂ ਜੇ
0: ਸਾਧ ਸੰਗਤ ਕੈ ਅੰਚਲ ਲਾਵਹ
1: ਸੋ ਗਰੀਬ ਨਵਾਜ ਫਿਰ ਪੁੱਛ ਲੈਣਗੇ ਫਿਰ ਸਿੱਖਾ ਤੂੰ ਕੀ ਪਾਲਦਾ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੇ ਧੰਨ ਪਿਆਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ ਕੋਟਾਣ ਕੋਟ ਧੰਨਵਾਦ ਗਰੀਬ ਨਵਾਜ ਜੀ ਦਾ ਕਰੀਏ ਪਹਿਲਾਂ ਤੇ ਬਿਮਾਰੀ ਦੱਸੀ ਹੈ ਸੋ ਗੁਰਸਿੱਖਾ ਆਪਣੀ ਬਿਮਾਰੀ ਦੱਸ ਦਵੀ ਜਾ ਕੇ ਪਰਦਾ ਨਾ ਰੱਖੀ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਪਾਸੋਂ ਪਰਦਾ ਨਹੀਂ ਰੱਖਿਆ ਜਾਣਾ ਕਿਉਂ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ ਇਹ ਤੇਰੇ ਗੁਣਾਂ ਤੇ ਔਗੁਣਾਂ ਨੂੰ ਵੇਖਣ ਵਾਲੇ ਕਿਰਪਾਲੂ ਸਤਿਗੁਰ ਸਾਹਿਬ ਜੀ ਹਨ ਮੁੱਕਰਿਆ ਨਹੀਂ ਜਾਣਾ ਤੇਰੇ ਪਾਸੋਂ ਆਪਣੀ ਸਾਰੀ ਬਿਮਾਰੀ ਖੋਲ੍ਹ ਕੇ ਅੱਗੇ ਰੱਖ ਦਵੀ ਸਾਰੀ ਦੀ ਸਾਰੀ ਜਿਵੇਂ ਸਿਆਣੇ ਕਹਿੰਦੇ ਨੇ ਕਹਿੰਦੇ ਭਾਈ ਵੈਦ ਤੇ ਵਕੀਲ ਦੇ ਪਾਸ ਜਾ ਕਰਕੇ ਝੂਠ ਨਹੀਂ ਬੋਲੀ ਦਾ ਝੂਠ ਨਹੀਂ ਕਿਉਂ ਜੇ ਵੈਦ ਦੇ ਪਾਸ ਜਾ ਕਰਕੇ ਝੂਠ ਬੋਲੇਗਾ ਤੇ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਜੇ ਵਕੀਲ ਦੇ ਪਾਸ ਝੂਠ ਬੋਲੇਗਾ ਤੇ ਤੈਨੂੰ ਉਹ ਛੁਡਾ ਨਹੀਂ ਸਕਦਾ ਮੇਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਤੇ ਭਾਈ ਉਸ ਤੋਂ ਵਧੀਕ ਸੋ ਸਤਿਗੁਰੂ ਸਾਹਿਬ ਜੀ ਤੇ ਭਾਈ ਆਪ ਕਿਰਪਾਲੂ ਸਤਿਗੁਰ ਸਾਹਿਬ ਜੀ ਮਹਾਨ ਵੈਦ ਹਨ ਬਖਸ਼ਿਸ਼ ਕਰਨ ਵਾਲੇ ਹਨ ਇਸ ਕਰਕੇ ਗਰੀਬ ਨਵਾਜ ਕਹਿੰਦੇ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਸ ਆਪਣੀ ਸਾਰੀ ਵੇਦਨਾ ਖੋਲ ਕੇ ਰੱਖ ਦੇ ਕਿਰਪਾਲੂ ਸਤਿਗੁਰੂ ਸਾਹਿਬ

0: ਨਾ ਕਿ ਮੈਂ ਵੱਡਾ ਹਾਂ। ਕਿਰਪਾਲੂ ਜੀ, ਆਪ ਜੀ ਦੀ ਸੰਗਤ ਵਿਚ ਜਾਵਾਂ ਤੇ ਇਹ ਅਵਸਥਾ ਬਣ ਜਾਵੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸੋ ਹਮ ਨੀ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਉਹ ਜਿਹੜੀ ਆਪ ਜੀ ਦੀ ਪਿਆਰੀ ਸੰਗਤ ਹੈ, ਉਹਦੇ ਆਪ ਜੀ ਕਿਰਪਾ ਕਰਕੇ ਸਾਨੂੰ ਪੱਲੇ ਨਾ ਲਾ ਦੇਣਾ ਕਰੋ, ਆਪ ਜੀ ਦੀ ਸੰਗਤ ਵਿਚ ਲੱਗ ਜਾਈਏ ਜੇ।
1: ਦੇਖਮਾ ਨਦੀ ਜਾਏ ਤਰਣੀ,
0: ਕੀ ਹੋਵੇਗਾ ਉਹਦੇ ਨਾਲ। ਇਹ ਜਿਹੜੀ ਬਿਖਮ ਨਦੀ ਹੈ, ਜਿਹੜੀ ਬੈਤਰਨੀ ਨਦੀ ਦੀ ਕਥਾ ਗ੍ਰੰਥਾਂ ਦੇ ਵਿਚ ਲਿਖੀ ਹੋਈ ਹੈ। ਸੋ ਲਿਖਿਆ ਹੈ ਕਹਿੰਦੇ ਲਹੂ ਤੇ ਮਿੱਝ ਦੀ ਨਦੀ ਹੈ, ਲਹੂ ਤੇ ਮਿੱਝ ਦੀ। ਇਵੇਂ ਗ੍ਰੰਥਾਂ ਨੇ, ਸਨਾਤਨ ਮਤਿਆਂ ਨੇ ਲਿਖਿਆ ਹੈ ਕਿ ਉਹਦੇ ਉੱਤੋਂ ਦੀ ਜੀਵ ਨੂੰ ਲੰਘ ਕਰਕੇ ਜਾਣਾ ਪੈਂਦਾ ਹੈ। ਸੋ ਮੁਸਲਮਾਨ ਭਰਾਵਾਂ ਨੇ ਵੀ ਲਿਖਿਆ ਕਿ ਉੱਥੇ ਵਾਲ ਜਿੰਨਾ ਬਰੀਕ ਪੁਲ ਹੈ, ਵਾਲ ਜਿੰਨਾ ਬਰੀਕ ਪੁਲ। ਸੋ ਜਿਹਨੂੰ ਆਪਾਂ ਪੜ੍ਹਦੇ ਹਾਂ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਸੋ ਇੰਨਾ ਜਿਹੜਾ ਵਾਲ ਜਿੰਨਾ ਬਰੀਕ ਪੁਲ ਹੈ, ਕਹਿੰਦੇ ਉਹਦੇ ਉੱਤੋਂ ਦੇ ਜੀਆਂ ਨੂੰ ਲੰਘਣਾ ਪੈਂਦਾ। ਮੁਸਲਮਾਨ ਭਰਾ ਵੀ ਮੰਨਦੇ ਨੇ, ਕਹਿੰਦੇ ਉੱਥੇ ਜਾ ਕਰਕੇ ਜਿਹੜੇ ਪਾਪੀ ਮਨੁੱਖ ਨੇ, ਉਹਨਾਂ ਦੇ ਹੱਡ ਝੜ ਕਰਕੇ ਤੇ ਉਸ ਨਦੀ ਦੇ ਵਿੱਚ ਡਿੱਗ ਪੈਂਦੇ ਨੇ ਤੇ ਉੱਥੇ ਹੀ ਗਲ ਜਾਂਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਇਸੇ ਤਰੀਕੇ ਦੇ ਨਾਲ ਇਹ ਆਸਾ ਤੇ ਤ੍ਰਿਸ਼ਨਾ ਦੀ ਜਿਹੜੀ ਨਦੀ, ਇਹ ਜਿਹੜੀ ਅੱਗ ਬਲ ਰਹੀ ਹੈ, ਇਹ ਸਾਹਮਣੇ ਪ੍ਰਤੱਖ ਸੰਸਾਰ ਵਿੱਚ ਵੀ, ਇਹ ਸਰੀਰ ਕਰਕੇ ਇਹਦੇ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਹ ਆਸਾ ਮਨਸਾ ਲੱਗੀਆਂ ਹੋਈਆਂ ਹਨ। ਆਪ ਕਿਰਪਾ ਕਰੋ, ਜੇ ਦਿਆਲਤਾ ਕਰੋ, ਸਾਧ ਸੰਗਤ ਦਾ ਪੱਲਾ ਪਕੜਾ ਦਵੋ। ਜੇ ਸਤ ਸੰਗਤ ਰੂਪੀ ਜਹਾਜ਼ ਤੇ ਚੜ ਜਾਵਾਂਗੇ ਤਾਂ ਹੀ ਜਾ ਕਰਕੇ ਤਰਿਆ ਜਾ ਸਕਦਾ, ਉਵੇਂ ਤਰਿਆ ਨਹੀਂ ਜਾ ਸਕਦਾ। ਬੜੀ ਬਿਖਮ ਹੈ, ਬੜੀ ਕਠਿਨ ਹੈ, ਜਿਹਦੇ ਵਿੱਚੋਂ ਪਾਰ ਨਹੀਂ ਹੋਇਆ ਜਾ ਸਕਦਾ। ਜੇ ਆਪ ਹੀ ਕਿਰਪਾ ਕਰੋ, ਰਹਿਮਤ ਕਰੋ ਤਾਂ ਪਾਰ ਉਤਾਰਾ ਹੋ ਸਕਦਾ ਹੈ। ਜੇ ਆਪ ਜੀ ਦਿਆਲਤਾ ਕਰੋਗੇ, ਬਾਪ ਬੀਠਲਾ ਬਾਹਰ ਦੇ, ਜੇ ਆਪ ਹੀ ਕਿਰਪਾ ਕਰਕੇ ਆਪਣਾ ਹੱਥ ਪਕੜਾ ਦਵੋਗੇ ਤੇ ਤਾਂ ਹੀ ਪਾਰ ਉਤਰ ਸਕਦੇ, ਉਵੇਂ ਉਤਰ ਨਹੀਂ ਸਕਦੇ ਜੇ।
1: ਸੁਖ ਸੰਪਤ ਮਾਇਆ ਰਸ ਮੀਠੇ।
0: ਸੋ ਗਰੀਬ ਨਿਵਾਜ, ਬਖਸ਼ਿਸ਼ ਕਰਨ ਗੁਰਸਿੱਖਾ, ਤੈਨੂੰ ਸੁਖ ਦੇ ਦਈਏ, ਸੰਪਤੀ ਧਨ ਦੇ ਦਈਏ ਤੈਨੂੰ, ਮਾਇਆ ਆਦਿਕ ਸੋ ਭੰਡਾਰੇ ਭਰ ਜਾਣ। ਸੋ ਰਸ ਕਸ ਆਦਿਕ ਬੜਾ ਆਨੰਦ ਹੈ, ਜਿਨ੍ਹਾਂ ਵਿੱਚ ਬੜੇ ਮਿੱਠੇ ਪਦਾਰਥ ਹਨ। ਸੋ ਸਾਰੇ ਰਸ, ਛੇ ਰਸਾਂ ਦੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣ।
1: ਇਹ ਨਹੀਂ ਮਨ ਮਹਿ ਧਰਣੀ,
0: ਬੇਨਤੀ ਇਹ ਕਰੇ ਗਰੀਬ ਨਿਵਾਜ, ਇਹ ਅਸੀਂ ਮਨ ਵਿੱਚ ਨਹੀਂ ਲਿਆਉਂਦੇ, ਇਸ ਤੋਂ ਬਿਨਾਂ ਦੱਸੋ, ਇਹ ਮਨ ਵਿੱਚ ਧਾਰਨ ਹੀ ਨਹੀਂ ਕੀਤੇ। ਜਿਵੇਂ ਭਾਈ ਮਹਾਂ ਸਿੰਘ ਜੀ ਨੇ, ਕੋਈ ਹੈ ਗੁਰਸਿੱਖ ਮਨ ਚ ਆ ਜਾਵੇਗਾ ਕਿ ਇਹ ਸਭ ਕੁਝ ਛੱਡ ਕਰਕੇ ਵੀ ਸਿੱਖੀ ਗ੍ਰਹਿਣ ਕੀਤੀ ਹੋਵੇ। ਧੰਨ ਭਾਈ ਮਹਾਂ ਸਿੰਘ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਸੀਸ ਵਿੱਚ ਗੋਦ ਹੈ, ਵਾਹਿਗੁਰੂ ਗੋਦੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਸੀਸ ਸਤਿਗੁਰੂ ਸਾਹਿਬ ਜੀ ਨੇ ਟਿਕਾਇਆ ਹੋਇਆ ਹੈ। ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਖਤਰਾਣੇ ਦੀ ਢਾਬ ਤੇ ਸਹਿਕ ਰਹੇ ਨੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਮਹਾਂ ਸਿੰਘਾ ਕੀ ਚਾਹੀਦਾ, ਦੱਸ ਬੋਲ ਕੀ ਚਾਹੀਦਾ ਤੈਨੂੰ, ਕੰਚਨ ਵਰਗੀ ਦੇਹ ਹੀ ਦੇ ਦਈਏ, ਤਰਲੋਕੀ ਦਾ ਬਾਦਸ਼ਾਹ ਭਾਈ ਮਹਾਂ ਸਿੰਘਾ ਤੈਨੂੰ ਬਣਾ ਦਈਏ, ਦੱਸ ਕੀ ਮੰਗਦਾ ਹੈ। ਗਰੀਬ ਨਿਵਾਜ, ਕੁਝ ਹੋਰ ਨਹੀਂ ਚਾਹੀਦਾ, ਕਿਰਪਾ ਕਰੋ, ਰਹਿਮਤ ਕਰੋ। ਜਿਹੜਾ ਬਦਾਵਾ ਭਰਾ ਲਿਖ ਕੇ ਦੇ ਗਏ ਨੇ, ਉਹ ਕਿਰਪਾ ਕਰਕੇ, ਉਹ ਬਦਾਵਾ ਆਪ ਕਿਰਪਾ ਕਰਕੇ ਪਾੜ ਦਵੋ। ਨਹੀਂ ਭਾਈ ਮਹਾਂ ਸਿੰਘਾ, ਬਦਾਵਾ ਤੇ ਬਦਾਵਾ ਕਾਰੀਆਂ ਲਈ ਹੈ, ਤੇਰੇ ਵਾਸਤੇ ਬਦਾਵਾ ਥੋੜਾ, ਕੋਈ ਤੂੰ ਬਦਾਵਾ ਥੋੜਾ ਲਿਖਿਆ, ਜਿੰਨਾ ਬਦਾਵਾ ਲਿਖਿਆ ਬਦਾਵਾ ਉਹਨਾਂ ਦਾ, ਤੂੰ ਆਪਣੀ ਦੱਸ ਤੈਨੂੰ ਕੀ ਚਾਹੀਦਾ। ਗਰੀਬ ਨਿਵਾਜ, ਜੇ ਦੇਣ ਤੇ ਆਏ ਜੇ ਤੇ ਕੇਵਲ ਹੀ ਇਹੋ ਚਾਹੀਦਾ, ਉਹਨਾਂ ਭਰਾਵਾਂ ਨੂੰ ਵੀ ਆਪਣੇ ਚਰਨਾਂ ਚ ਥਾਂ ਦੇ ਦਵੋ, ਬਖਸ਼ਿਸ਼ ਕਰ ਦਵੋ। ਸੋ ਆਪ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਹ ਬਦਾਵਾ ਪਾੜਿਆ, ਹੇਕਣਾ ਲਾ ਕੇ ਆਖਿਆ, ਭਾਈ ਮਹਾਂ ਸਿੰਘਾ ਸਾਰੇ ਮਾਝੇ ਦੀ ਸਿੱਖੀ ਰੱਖ ਲਈ, ਸਾਰੇ ਮਾਝੇ ਦੀ ਸਿੱਖੀ ਤੂੰ ਰੱਖ ਲਈ। ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਉਹ ਪ੍ਰੇਮ ਆਪ ਜੀ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਸਾਡੇ ਹਿਰਦੇ ਚ ਨਹੀਂ, ਅਸੀਂ ਤੇ ਨਿੱਕੇ ਨਿੱਕੇ ਲਾਲਚਾਂ ਚ ਆਪ ਜੀ ਦੀ ਸਿੱਖੀ ਹਾਰ ਕਰਕੇ ਇਧਰ ਉਧਰ ਭੱਜੇ ਫਿਰਦੇ ਹਾਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਨੂੰ ਤੇ ਆਪ ਜੀ ਦੇ ਦਰ ਨਾਲੋਂ ਬਹੁਤਾ ਦਰ, ਜੇ ਕਿਤੇ ਕਿਸੇ ਸ਼ਰਾਬੀ ਦੇ ਪਾਸ ਵੀ ਚਾਰ ਟਕੇ ਆ ਜਾਣ ਤੇ ਅਸੀਂ ਤੇ ਉਹਦੇ ਦਰ ਤੇ ਖਲੋਤੇ ਵੀ ਹੁੱਕਾਂ ਲਾਉਣ ਲੱਗ ਪੈਂਦੇ ਹਾਂ। ਕਿਰਪਾਲੂ ਸਤਿਗੁਰੂ, ਕਿਰਪਾ ਕਰ, ਸਾਨੂੰ ਬਚਾ ਲੈ, ਬਖਸ਼ਿਸ਼ ਕਰ ਮੇਰੇ ਪਾਤਸ਼ਾਹ ਜੀ, ਐਸੀ ਸਿੱਖੀ ਜਿਹੜੀ ਹੈ ਸਾਡੀ ਜ਼ਬਾਨ ਤੋਂ ਵੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਇਹ ਕਹਿ ਦਵੀਂ ਪਾਤਸ਼ਾਹ, ਮੈਨੂੰ ਧਨ ਦੌਲਤ ਨਹੀਂ, ਕੇਵਲ ਆਪ ਜੀ ਦੇ ਨਾਮ ਅਭਿਆਸ ਆਪ ਜੀ ਦੀ ਸਿੱਖੀ ਚਾਹੀਦੀ ਹੈ, ਹੋਰ ਕੱਖ ਨਹੀਂ ਚਾਹੀਦਾ। महापुरखां दे बचन हन। संत बाबा करतार सिंह खालसा पिंडरां वालियां दे अगे भी दास ने।

ਬੇਨਤੀ ਕੀਤੀ ਸੀ। ਸੋ ਉਹੋ ਹੀ ਬਚਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਵੀ ਸਾਨੂੰ ਦ੍ਰਿੜ ਕਰਵਾਉਂਦੇ ਨੇ। ਮਹਾਂਪੁਰਖਾਂ ਨੇ ਬਚਨ ਕੀਤੇ, ਕਹਿਣ ਲੱਗੇ ਗੁਰਸਿੱਖੋ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਈਏ, ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣ ਯੋਗ ਵਸਤੂ ਹੈ ਗੁਰਸਿੱਖੀ। ਕਹਿੰਦੇ ਮਾਇਆ ਪਦਾਰਥ ਤੇ ਰੱਬ ਦੇ ਖੱਬੇ ਹੱਥ ਦੀ ਖੇਡ ਵੀ ਨਹੀਂ, ਉਹ ਤੇ ਸੁਤੇ ਹੀ ਜਿਵੇਂ ਜਿਵੇਂ ਕਰਮ ਲਿਖੇ ਹੋਏ ਨੇ ਤਿਵੇਂ ਤਿਵੇਂ ਮਾਇਆ ਪਦਾਰਥ ਪ੍ਰਾਪਤ ਹੋਈ ਜਾਣੇ ਨੇ। ਪਰ ਗੁਰਸਿੱਖਾ ਜੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣਾ ਹੈ ਤੇ ਗੁਰਸਿੱਖੀ ਦੀ ਦਾਤ ਮੰਗ ਕਿਰਪਾਲੂ ਸਤਿਗੁਰੂ ਜੀ, ਕਿਰਪਾ ਕਰੋ ਜੇ ਤੁੱਠੇ ਜੇ ਤੇ ਗੁਰਸਿੱਖੀ ਦੀ ਦਾਤ ਬਖਸ਼ ਦਵੋ। ਮਾਇਆ ਧਨ ਪਦਾਰਥ ਤੇ ਤੁਸੀਂ ਦੇਣੇ ਹੀ ਹੋਏ ਨਾ, ਇਹ ਤੇ ਆਪ ਜੀ ਦਾ ਫਰਜ਼ ਹੈ ਪਾਲਣਾ। ਪਰਮੇਸ਼ਰ ਵਾਹਿਗੁਰੂ ਜੇ ਸੰਸਾਰ ਤੇ ਭੇਜਿਆ ਹੈ ਤੇ ਰੋਟੀ ਪਾਣੀ ਤੇ ਤੈਨੂੰ ਦੇਣਾ ਹੀ ਪੈਣਾ ਨਾ, ਜੇ ਦੇਣਾ ਹੀ ਤੇ ਬਖਸ਼ਿਸ਼ ਕਰ ਗੁਰਸਿੱਖੀ ਦੀ ਦਾਤ ਬਖਸ਼, ਆਪ ਜੀ ਦੇ ਚਰਨਾਂ ਦਾ ਪ੍ਰੇਮ ਬਖਸ਼ੋ। ਇਹ ਬਾਕੀ ਵਿਚਾਰਾਂ ਜਿਹੜੀਆਂ ਇਹ ਮਨ ਚ ਆਪ ਜੀ ਦੇ ਸਿੱਖ

0: ਐਵੇਂ ਤੂੰ ਰੱਜਦਾ ਗਰੀਬ ਨਵਾਜ, ਤਾਂ ਹੀ ਰੱਜਦੇ ਹਾਂ ਜੇ ਆਪ ਜੀ ਆਪਣੇ ਪਾਵਨ ਸਰਗੁਣ ਤੇ ਨਿਰਗੁਣ ਸਰੂਪ ਦੇ ਦਰਸ਼ਨ ਸਾਨੂੰ ਬਖਸ਼ ਦਿਓ। ਜੇ ਕਿਰਪਾ ਕਰੋ, ਰਹਿਮਤ ਕਰੋ, ਸਾਰਿਆਂ ਥਾਵਾਂ ਤੇ ਤੁਸੀਂ ਸਾਨੂੰ ਦੱਸੋ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਅਜਿਹੇ ਆਪ ਜੀ ਦੇ ਦਰਸ਼ਨ ਪਾ ਕਰਕੇ ਤ੍ਰਿਪਤ ਹੋ ਰਹੇ ਹਾਂ, ਅਗਾਹ ਰੱਜ ਰਹੇ ਹਾਂ। ਆਪ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਕਿਰਪਾਲੂ ਜੀ ਕਿੰਨਾ ਆਨੰਦ ਆਪ ਜੀ ਨੇ ਬਣਾਇਆ ਹੋਇਆ, ਅਸੰਗਤ ਆਪ ਜੀ ਨੇ ਬਖਸ਼ਿਸ਼ ਕਰਾਈ ਹੈ। ਐਸੇ ਆਪ ਜੀ ਦੇ ਪਿਆਰੇ ਦਰਸ਼ਨਾਂ ਨੂੰ ਪਾ ਕਰਕੇ ਰੱਜ ਰਹੇ ਹਾਂ ਜੇ।
1: ਹਰ ਨਾਮ ਰੰਗ ਆਭਰਣੇ,
0: ਆਪ ਜੀ ਦੀ ਕਿਰਪਾ ਸਦਕਾ ਇਹ ਜਿਹੜਾ ਆਪ ਜੀ ਦਾ ਨਾਮ ਰੂਪੀ ਰੰਗ ਹੈ, ਆਭਰਣੀ ਨਾਮ ਮੱਟੀ ਦਾ ਹੁੰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਤਸੰਗਤ ਰੂਪੀ ਮੱਟੀ ਵਿੱਚ ਪਾ ਕਰਕੇ, ਜਿਵੇਂ ਮੱਟੀ ਚ ਪਾ ਕਰਕੇ ਕੱਪੜੇ ਨੂੰ ਰੰਗ ਚਾੜਿਆ ਜਾਂਦਾ, ਐਵੇਂ ਆਪ ਜੀ ਨੇ ਆਪਣਾ ਨਾਮ ਰੰਗ, ਪ੍ਰੇਮ ਰੰਗ ਆਪਣੇ ਸਿੱਖਾਂ ਤੇ ਸਤਸੰਗਤ ਰੂਪੀ ਮੱਟੀ ਚ ਪਾ ਕੇ ਚਾੜਨਾ ਕੀਤਾ। ਉਹ ਸਾਡੇ ਤੇ ਵੀ ਬਖਸ਼ਿਸ਼ ਆਪ ਜੀ ਕਰੋ, ਇਹ ਰਹਿਮਤ ਸਾਡੇ ਤੇ ਕਰੋ, ਇਹ ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਅੱਜ ਦੇ ਦਿਹਾੜੇ ਅੰਮ੍ਰਿਤ ਹੁਕਮਨਾਮੇ ਸਾਹਿਬ ਜੀ ਦੀ ਇਦਾਤ ਬਖਸ਼ਿਸ਼ ਕੀਤੀ ਹੈ ਆਪਣੇ ਸਿੱਖਾਂ ਦੇ ਤਾਏ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਹਿਰਦਿਆਂ ਚ ਵਸੇ ਜੀ। ਹੁਣ ਜੋ ਲੜੀਵਾਰ ਕਥਾ ਵਿੱਚ ਬਖਸ਼ਿਸ਼ ਕਰ ਰਹੇ ਹਨ, ਆਓ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਵਿਚਾਰੀਏ।

ਸੋ ਗਰੀਬ ਨਵਾਜ ਜੀ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਮਾਰੂ ਸੋਲੇ 16 ਪਦਿਆਂ ਵਾਲੇ ਇਸ ਸ਼ਬਦਾਂ ਵਿੱਚ ਆਪ ਕਿਰਪਾ ਕਰਕੇ ਮਾਰੂ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵੀ ਉਹੋ ਹੀ ਬੇਨਤੀ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਸੋ ਕਿੰਨੀ ਸਤਿਗੁਰ ਸਾਹਿਬ ਜੀ ਦੀ ਮਹਿਮਾ ਸੋਭਾ ਵਡਿਆਈ ਕਰੀਏ ਖਾਲਸਾ ਜੀ। ਧੰਨ ਗਰੀਬ ਨਿਵਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਸੀ, ਬੇਨਤੀ ਰੂਪ ਹੁਕਮਨਾਮਾ ਬਖਸ਼ਿਸ਼ ਕੀਤਾ। ਲੜੀਵਾਰ ਕਥਾ ਵਿੱਚ ਵੀ ਉਹੋ ਹੀ ਪ੍ਰਕਰਨ ਅੱਗੇ ਤੋਰ ਰਹੇ ਹਨ। ਗੁਰਸਿੱਖਾ ਕਹਿ ਤੂੰ ਸਾਹਿਬ ਹਉ ਸੇਵਕ ਕੀਤਾ। ਗਰੀਬ ਨਿਵਾਸ ਜੀ ਤੁਸੀਂ ਸਾਡੇ ਸਾਹਿਬ ਮਾਲਕ ਹੋ, ਅਸੀਂ ਆਪ ਜੀ ਦੇ ਸੇਵਕ ਦਾਸ ਕੀਤੇ ਹੋਏ।

0: ਪਿੰਡ ਸਰੀਰ ਵੀ ਇਹ ਵੀ ਤੇਰਾ ਹੀ ਦਿੱਤਾ ਹੋਇਆ ਨਾ, ਮੇਰੀ ਭਲਾ ਵਡਿਆਈ ਕੀਰ ਵੀ ਇਹ ਵੀ ਤੇਰਾ ਹੀ ਦਿੱਤਾ ਹੋਇਆ ਨਾ, ਮੇਰੀ ਭਲਾ ਵਡਿਆਈ ਕੀ ਇਹਦੇ ਵਿੱਚ, ਭਾਵੇਂ ਮੈਂ ਜਿੰਨਾ ਮਰਜ਼ੀ ਵੀ ਯਤਨ ਕਰਾਂ ਇਹ ਨਾ ਤੇ ਇਹ ਪਿੰਡ ਸਰੀਰ ਹੀ ਬਚਣ ਵਾਲਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜਿੰਨਾ ਮਰਜ਼ੀ ਵੀ ਯਤਨ ਕਰ ਲਾਂ ਇਸ ਜਿੰਦ ਦੀ ਪ੍ਰੀਤੀ ਵੀ ਤੇਰੇ ਨਾਲ ਪੈਣ ਵਾਲੀ ਨਹੀਂ, ਇਹ ਵੀ ਤੇਰੀ ਦਿੱਤੀ ਹੋਈ ਹੈ।
1: ਕਰਨ ਕਰਾਵਨ ਸਭ ਤੂੰ ਹੈ ਤੂੰ ਹੈ।
0: ਮਹਾਰਾਜ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਾਤਸ਼ਾਹ ਜੀ ਇਹ ਆਪ ਜੀ ਹੋਣਾ, ਤੁਹਾਡੇ ਤੋਂ ਬਿਨਾਂ ਕੌਣ ਹੈ। ਇਹ ਸਰੀਰਾਂ ਨੂੰ ਵੀ ਕਰਨ ਵਾਲਾ ਐਸਾ ਘੁਮਿਆਰ ਹੈ ਪਾਤਸ਼ਾਹ ਤੂੰ, ਤੂੰ ਇੱਕ ਸੋ ਇੱਕੋ ਜਿਹਾ ਕੋਈ ਪੈਦਾ ਨਹੀਂ ਕੀਤਾ, ਵੱਖੋ ਵੱਖਰੇ ਭਿੰਨ ਭਿੰਨ ਸਾਰੇ ਪੈਦਾ ਕਰ ਦਿੱਤੇ ਨੇ। ਇੱਕ ਘਰ ਵਿੱਚ ਜਨਮਿਆਂ ਦੀਆਂ ਵੀ ਰੇਖਾਵਾਂ ਇੱਕੋ ਜਿਹੀਆਂ ਨਹੀਂ ਤੂੰ ਬਣਾਈਆਂ, ਐਸਾ ਤੂੰ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੈ। ਇਹਨਾਂ ਜੀਆਂ ਨੂੰ ਸਤਸੰਗਤ ਦੇਣ ਵਾਲਾ ਵੀ ਆਪ, ਸਤਸੰਗਤ ਇਕੱਤਰ ਕਰਨ ਵਾਲੇ ਵੀ ਤੁਸੀਂ ਆਪ, ਤੇ ਸਤਸੰਗਤ ਵਿੱਚ ਲਿਆ ਕਰਕੇ ਨਾਮ ਦੀ ਦਾਤ ਦਵਾਉਣ ਵਾਲੇ ਵੀ ਤੁਸੀਂ ਆਪ ਹੀ ਹੋ। ਇਹ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਹੋ, ਇਹ ਸਾਰੇ ਕਾਰਨਾਂ ਨੂੰ ਕਰਨ

0: ਬੜਾ।
1: ਸੋ ਮਹਾਰਾਜ ਇਹਦੇ ਵਿੱਚੋਂ ਸਾਡਾ ਭਲਾ ਕੀ ਹੈ? ਕੱਖ ਵੀ ਨਹੀਂ। ਸਾਡਾ ਅਸੀਂ ਦਾਵਾ ਕਾਹਦਾ ਕਰੀਏ, ਇਹਦੇ ਵਿੱਚੋਂ ਕੱਖ ਵੀ ਸਾਡਾ ਨਹੀਂ ਜੀ।
0: ਤੁਮਹ ਪਠਾਏ ਤਾਂ ਜਗ ਮਹ ਆਏ,
1: ਭੇਜੇ ਤਾਂ ਹੀ ਇਹ ਸੰਸਾਰ ਤੇ ਆਏ ਨਾ ਜੀ। ਜੇ ਆਪ ਜੀ ਭੇਜਦੇ ਨਾ

0: ਉਹ ਜੀਵ ਕਰਮ ਕਰ ਰਹੇ ਹਨ। ਆਪ ਜੀ ਨੇ ਆਪਣੇ ਭਾਣੇ ਵਿੱਚ ਹੀ ਸਾਰਿਆਂ ਦੇ ਜਿਵੇਂ ਜਿਵੇਂ ਉਹਨਾਂ ਦੇ ਕਰਮ ਹਨ, ਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਜੀਵ ਉਸੇ ਉਸੇ ਤਰੀਕੇ ਚ ਲੱਗੇ ਹੋਏ ਹਨ।
1: ਤੁਜ ਤੇ ਬਾਹਰ ਕਿਛੂ ਨਾ ਹੋਆ,
0: ਗਰੀਬ ਨਵਾਜ ਜੀ ਆਪ ਜੀ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਜੇ
1: ਪਾਪੀ ਨਾਹੀ ਕਿਛ ਕਾੜਾ।
0: ਇਸ ਕਰਕੇ ਕਾਹਦਾ ਝੋਰਾ ਪੜਾ ਕਰਨਾ ਹੋਇਆ ਜਦੋਂ ਆਪ ਜੀ ਤੋਂ ਬਾਹਰ ਕੱਖ ਹੈ ਹੀ ਨਹੀਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ, ਗੁਰਸਿੱਖਾ ਕਾਹਦਾ ਭਲਾ ਚੋਰਾ, ਜੇ ਪਰਮੇਸ਼ਰ ਨੂੰ ਜੋ ਪਾਵੇਗਾ ਉਹਨੇ ਕਰਵਾ ਲੈਣਾ, ਜਿਵੇਂ ਜੀਆਂ ਨੂੰ ਭੇਜ ਰਿਹਾ ਏ ਉਵੇਂ ਹੀ ਸੋ ਬੁਲਾ ਰਿਹਾ ਹੈ। ਸੋ ਭਾਈ ਉਸੇ ਤਰੀਕੇ ਦੇ ਨਾਲ ਇਹ ਜੀ ਉਹਦੇ ਭੇਜੇ ਹੋਏ ਆਉਂਦੇ ਨੇ ਤੇ ਭੇਜੇ ਹੋਏ ਚਲੇ ਜਾਂਦੇ ਨੇ, ਕਾਹਦਾ ਚੋਰਾ ਕੀ ਕਰਨਾ ਹੋਇਆ, ਕਿਸੇ ਗੱਲ ਦਾ ਚੋਰਾ ਕੀਤਾ ਹੀ ਨਹੀਂ ਜਾ ਸਕਦਾ ਜੇ
1: ਊਹਾ ਹੁਕਮ ਤੁਮਾਰਾ ਸੁਣੀਆ।
0: ਦੋਵਾਂ ਹੀ ਜਹਾਨਾਂ ਵਿੱਚ ਆਪ ਜੀ ਦਾ ਹੀ ਹੁਕਮ ਸੁਣਦਾ ਹੈ। ਸੋ ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਹੈ ਹੀ ਨਹੀਂ ਜੀ। ਕਿਰਪਾਲੂ ਜੀ ਜਿਵੇਂ ਆਪ ਜੀ ਦੀ ਬਾਣੀ ਵਿੱਚ ਆਪ ਜੀ ਨੇ ਥਾਵਾਂ ਥਾਵਾਂ ਤੇ ਸਮਝਾਉਣ ਦਾ ਯਤਨ ਕੀਤਾ ਹੈ, ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਵੀ ਊਹਾ ਇਹ ਜਿਹੜੇ ਸਾਰੇ ਸੰਸਾਰ ਨੂੰ ਚਲਾਉਣ ਵਾਲੇ ਸਮਝੀ ਬੈਠੇ ਨੇ, ਲੋਕੀ ਉਹਨਾਂ ਸ਼ਕਤੀਆਂ ਦੀ ਪੂਜਾ ਕਰੀ ਜਾਂਦੇ ਜੀ, ਆ ਫਲਾਣਾ ਮਾਰਨ ਵਾਲਾ ਹੈ, ਆ ਜੀ ਇਹ ਬ੍ਰਹਮਾ ਜੀ ਨੇ ਇਹ ਭੰਡਾਰੀ ਰਿਜਕ ਦੇਣ ਵਾਲੇ ਨੇ, ਆ ਫਲਾਣਾ ਵਿਸ਼ਨੂੰ ਜੀ ਇਹ ਜੀਆਂ ਨੂੰ ਜੀ ਦਾਨ ਦੇਣ ਵਾਲੇ ਨੇ, ਇਹਨਾਂ ਦੀ ਪੂਜਾ ਕਰੀ ਜਾਣੀ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ। ਉਹ ਸਾਰਿਆਂ ਦੇ ਉੱਤੇ ਇਹ ਜਿਤਨੇ ਵੀ ਹਨ ਦੋਵਾਂ ਹੀ ਲੋਕਾਂ ਦੇ ਵਿੱਚ ਮਹਾਰਾਜ ਆਪ ਜੀ ਦਾ ਹੁਕਮ ਹੀ ਵਰਤ ਰਿਹਾ ਹੈ।
1: ਈਹਾ ਹਰ ਜਸ ਤੇਰਾ ਭਣੀਆ,
0: ਲੋਕ ਵਿੱਚ ਵੀ ਆਪ ਜੀ ਦਾ ਹੁਕਮ, ਇਹਾਂ ਇੱਥੇ ਸਤਸੰਗਤ ਵਿੱਚ ਵੀ ਆਪ ਜੀ ਦਾ ਜਸ ਕਹਿੰਦੇ ਹਾਂ।
1: ਆਪੇ ਲੇਖ ਅਲੇਖ ਆਪੇ,
0: ਮਹਾਰਾਜ ਆਪ ਹੀ ਜੀਆਂ ਦੇ ਲੇਖੇ ਲਿਖਣ ਵਾਲਾ ਹੈ, ਆਪ ਹੀ ਕਿਰਪਾ ਕਰਦਾ, ਲੇਖ ਛੋੜ ਅਲੇਖ ਛੁੱਟ ਹੋ ਨਿਰਗੁਣ ਲੇਹੋ ਉਬਾਰੀ, ਆਪ ਹੀ ਕਿਰਪਾ ਕਰਕੇ ਲੇਖਾਂ ਤੋਂ ਰਹਿਤ ਕਰਨ ਵਾਲਾ ਹੈ।
1: ਤੁਮਸਿਓ ਨਾਹੀ ਕਿਛ ਝਾੜਾ,
0: ਗਰੀਬ ਨਵਾਜ ਜੀ ਤੇਰੇ ਨਾਲ ਭਲਾ ਕਾਹਦਾ ਕੋਈ ਝਾੜਾ ਝਗੜਾ ਕਰ ਸਕਦਾ, ਕੋਈ ਜੰਮਿਆ ਇਹੋ ਜਿਹਾ ਜਿਹੜਾ ਤੇਰੇ ਨਾਲ ਝਗੜਾ ਪਾ ਕੇ ਬਹਿ ਜਾਵੇ, ਤੇਰੇ ਨਾਲ ਭੜਾ ਕੀ ਕੋਈ ਵਣਜ ਵਿਹਾਰ ਕੋਈ ਝਗੜਾ ਕਰ ਸਕਦਾ, ਨਹੀਂ ਤੇਰੇ ਨਾਲ ਝਗੜਾ ਬਣਦਾ ਹੀ ਨਹੀਂ। ਸੋ ਇਸ ਤਰੀਕੇ ਦੇ ਨਾਲ ਆਪ ਕਿਰਪਾ ਕਰਕੇ ਸਮਝਾਉਂਦੇ ਹਨ।
1: ਤੂੰ ਪਿਤਾ ਸਭ ਬਾਰਿਕ ਥਾਰੇ,
0: ਤੁਸੀਂ ਪਿਤਾ ਸਰੂਪ ਹੋ, ਇਹ ਜਿਤਨੇ ਜੀਵ ਹਨ ਸਾਰੇ ਆਪ ਜੀ

0: ਇੱਕ ਨੂੰ ਬਾਦਸ਼ਾਹ ਬਣਾ ਦਿੱਤਾ, ਇਹ ਤੇਰਾ ਸੁਭਾਅ ਹੈ। ਖਿਣ ਮੈਂ ਰਾਓ ਰੰਕ ਕੋ ਕਰ ਹੀ ਰਾਓ ਰੰਕ ਕਰ ਡਾਰੇ।
1: ਇਨ ਮਹਿ ਕਹੀਐ ਕਿਆ ਕੂੜਾ,
0: ਕਹਿੰਦੇ ਇਹਦੇ ਵਿੱਚ ਭੜਾ ਕੀ ਝੂਠਾ ਕਹਿ ਦਈਏ। ਰਾਜਾ ਵੀ ਤੇਰਾ ਕੀਤਾ ਹੋਇਆ, ਭਿਖਾਰੀ ਵੀ ਤੇਰਾ ਕੀਤਾ ਹੋਇਆ, ਕੀ ਭੜਾ ਝੂਠ ਕਹਿ ਦਈਏ। ਇਚੋਂ ਕੋਈ ਝੂਠ ਕਹਿਣ ਵਾਲੀ ਬਾਤ ਨੀ, ਤੂੰ ਸਭ ਕੁਝ ਆਪ ਹੀ ਕਰਨ ਵਾਲਾ ਹੈ। ਪਰਮੇਸ਼ਰ ਤੇਰੀ ਮੌਜ ਹੀ ਹੈ ਨਾ, ਜੇ ਤੈਨੂੰ ਭਾਵੇ ਜਿਨ੍ਹਾਂ ਨੂੰ ਕੋਈ ਨੇੜੇ ਨੀ ਬਿਠਾਲਦਾ ਉਹਨਾਂ ਨੂੰ ਬਾਦਸ਼ਾਹ ਬਣਾ ਦਿੰਦਾ, ਜਿਨ੍ਹਾਂ ਦੇ ਸਰੀਰ ਚੋਂ ਦੂਰ ਦੂਰ ਤੱਕ ਦਰਗੰਧ ਆਉਂਦੀ ਲੋਕ ਉਹਨਾਂ ਨੂੰ ਜੱਫੀਆਂ ਪਾਉਂਦੇ ਫਿਰਦੇ, ਇਹ ਹੁਣ ਸਾਡੇ ਬਾਦਸ਼ਾਹ ਹੋ ਗਏ ਜੀ। ਇੱਕ ਜਿਹੜੇ ਬੜੇ ਚੰਗੇ ਗੁਣਾਂ ਵਾਲੇ ਉਹਨਾਂ ਨੂੰ ਚੁੱਕ ਕਰਕੇ ਤੇ ਭਿਖਾਰੀ ਬਣਾ ਦਿੰਦਾ, ਇਹ ਤੇਰੀ ਮੌਜ, ਤੂੰ ਹੀ ਜਾਣੇ ਕੀ ਝੂਠਾ ਕਹੀਏ। ਆਪ ਜੀ ਦੀ ਮੌਜ ਦੀ ਖੇਡ ਹੈ ਜੀ, ਜਿਵੇਂ ਜਿਵੇਂ ਜੀਆਂ ਦੇ ਕਰਮ ਹਨ ਤਿਵੇਂ ਤਿਵੇਂ ਆਪ ਬਖਸ਼ਿਸ਼ ਕਰ ਰਹੇ ਹੋ ਜੇ।
1: ਕਵਨ ਸੋ ਮੁਕਤੇ ਕਵਨ ਸੋ ਨਰਕਾ,
0: ਗਰੀਬ ਨੂੰ ਆਜ ਫਿਰ ਕਿਰਪਾ ਕਰਕੇ ਸਮਝਾਵੋ ਕੌਣ ਹਨ ਮੁਕਤ ਜੀ, ਕਿਹੜੇ ਜਿਹੜੇ ਨਰਕਾਂ ਚ ਪਾਏ ਜਾਂਦੇ ਹਨ।
1: ਕਵਨ ਸੈ ਸਾਰੀ ਕਵਨ ਸੋ ਭਗਤਾ,
0: ਮਹਾਰਾਜ ਕਿੰਨਾ ਨੂੰ ਸੰਸਾਰੀ ਕਹੀਏ ਤੇ ਕਿਹੜੇ ਭਗਤ ਸਦਾਉਂਦੇ ਹਨ।
1: ਕਵਨ ਸੋ ਦਾਨਾ ਕਵਨ ਸੋ ਹੋਸ਼ਾ,
0: ਕੌਣ ਦਾਨੇ ਸਿਆਣੇ ਨੇ, ਆਪਾਂ ਕਹਿੰਦੇ ਫਲਾਣਾ ਸੋ ਬੜਾ ਦਾਨਾ ਸਿਆਣਾ, ਸਾਰੀ ਸਭਾ ਉਹਦੀ ਗੱਲ ਸੁਣਦੀ ਹੈ ਤੇ ਫਲਾਣਾ ਬੜਾ ਹੋਸ਼ਾ ਹੀ ਪਊ, ਜਿੱਥੇ ਖਲੋਂਦਾ ਹੀ ਨਾ ਅਜਿਹੀ ਭੈੜੀ ਗੱਲ ਕਰਦਾ, ਨਾਂਦੀ ਮਾਰ ਕੇ ਰੱਖ ਦਿੰਦਾ, ਉਹਨੂੰ ਬੋਲਣਾ ਆਉਂਦਾ ਹੀ ਨਹੀਂ। ਕਹਿੰਦੇ ਕਿਹਨੂੰ ਦਾਨਾ ਕਹੀਏ, ਕੌਣ ਹੈ ਜਿਹੜਾ ਦਾਨਾ ਹੋਵੇ, ਕਿਹੜਾ ਹੋਸ਼ਾ ਹੈ ਜੇ।
1: ਕਵਨ ਸੋ ਸੁਰਤਾ ਕਵਨ ਜੜਾ,
0: ਕਿਹੜਾ ਸੁਰਤਾ ਗਿਆਨੀ ਹੈ ਤੇ ਕਿਹੜਾ ਜੜਾ ਮੂਰਖ ਹੈ ਜੀ, ਦੱਸੋ ਜੇ।
1: ਹੁਕਮੇ ਮੁਕਤੇ ਹੁਕਮੇ ਨਰਕਾ,
0: ਧੰਨਵਾਦ ਕਹਿੰਦੇ ਜਿਨ੍ਹਾਂ ਨੂੰ ਆਪਣੇ ਹੁਕਮ ਵਿੱਚ ਸਤਸੰਗਤ ਮਿਲਾਈ, ਸਤਸੰਗਤ ਦੁਆਰਾ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਤੇ ਭਾਈ ਮੁਕਤੀ ਨੂੰ ਪ੍ਰਾਪਤ ਹੋ ਗਏ। ਹੁਕਮੇ ਨਰਕਾ ਤੇ ਇਕਣਾ ਨੂੰ ਮਨਮੁਖਤਾਈ ਬਖਸ਼ ਕਰਕੇ, ਹੁਣ ਮਨਮੁਖਾਂ ਨੂੰ ਰੱਬ ਵੇਖੋ ਪਰਮੇਸ਼ਰ ਦਾ ਕਿਹੋ ਜੀ ਮੌਜ ਹੈ। ਹੁਣ ਜਿਹੜਾ ਤੇ ਸਤ ਪ੍ਰਤੱਗੀ ਹੈ, ਸਤਪੁਰਖੀ ਸੁਭਾਅ ਹੈ ਜਿਹਦਾ, ਪਰਮੇਸ਼ਰ ਵਾਹਿਗੁਰੂ ਉਹਨੂੰ ਉਹੋ ਜੇ ਮਿਲੀ ਜਾਂਦਾ। ਉਹੋ ਜੇ ਮੂਰਖ ਨੂੰ ਰੋਜ਼ ਮੂਰਖ ਹੀ ਮਿਲਾਈ ਜਾਂਦਾ ਰੋਜ਼ ਦੇ ਰੋਜ਼। ਇੱਕ ਨੂੰ ਗਿਆਨਵਾਨ ਅਗਾਂਹ ਦੀ ਅਗਾਂਹ ਗਿਆਨ ਦੇਣਾ ਚਾਹੁੰਦਾ, ਹੋਰ ਗਿਆਨੀਆਂ ਦੀ ਮਹਾਂਪੁਰਖਾਂ ਦੀ ਸੰਗਤ ਕਰਾਈ ਜਾਂਦਾ ਹੈ। ਇੱਕ ਨੂੰ ਅਜਿਹੇ ਬਖਸ਼ਿਸ਼ ਕਰ ਦਿੱਤੇ, ਅਜਿਹੇ ਪੁੱਠੇ ਪਾਸੇ ਲਾਇਆ, ਰੋਜ਼ ਉਹ ਕਿੰਤੂ ਪਰੰਤੂ ਕਰਨ ਤੇ ਪਿਆ ਹੋਇਆ, ਕਹਿੰਦਾ ਆਹ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਸਕਦਾ। ਰੱਬ ਦੀ ਮੌਜ ਹੀ ਹੈ ਨਾ। ਆਪਣੇ ਬਜ਼ੁਰਗਾਂ ਦਾ ਬਹੁਤੇ ਗਿਆਨੀਆਂ ਵਾਲੇ ਸੁਭਾਅ ਚ ਨਾ ਹੀ ਪਈਏ, ਦੇਸੀ ਜੀ ਭਾਸ਼ਾ ਚ ਆ ਜਾਈਏ। ਉਹ ਸੰਸਾਰ ਆਮ ਹੀ ਆਪਣੇ ਬਜ਼ੁਰਗ ਕਹਿ ਦਿੰਦੇ, ਰੱਬ ਨਾ ਤੇ ਭਾਈ ਚਪੇੜ ਮਾਰਦਾ ਈ ਤੇ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮਾਤੀ ਮਾਰ ਦਿੰਦਾ, ਮਾਤੀ ਮਾਰੀ ਜਾਂਦੀ ਨਾ ਜੀਵਾਂ ਦੀ। ਸੋ ਕੀ ਕਹੀਏ ਜੀ, ਇੱਥੋਂ ਤੱਕ ਮੱਤ ਮਾਰੀ ਜਾਂਦੀ, ਗੁਰੂ ਘਰ ਨਾਲ ਹੀ ਮੱਥਾ ਲਾ ਕੇ ਬੈਠ ਜਾਂਦੇ, ਗੁਰੂ ਘਰ ਨਾਲ ਮੱਥਾ ਲਾ ਕਰਕੇ ਇੰਨੀ ਬੁੱਧ ਭ੍ਰਸ਼ਟ ਹੋ ਜਾਂਦੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਵਿੱਚ ਹੀ ਜੀਆਂ ਨੂੰ ਸਤਸੰਗਤ ਚ ਮੇਲ ਕਰਕੇ ਮੁਕਤੀ ਦੇ ਦਿੰਦਾ ਹੈ, ਹੁਕਮ ਵਿੱਚ ਹੀ ਨਰਕਾਂ ਚ ਜੀ ਨਰਕ ਵਾਸੀ ਬਣਾ ਦਿੰਦਾ। ਕਿਵੇਂ ਤਪੋ ਰਾਜ ਤੇ ਰਾਜੋ ਨਰਕ, ਕਿਤੇ ਤਪ ਕੀਤਾ ਰਾਜ ਮਿਲਿਆ, ਰਾਜ ਭਾਗ ਪ੍ਰਾਪਤ ਕਰਕੇ ਰੱਬ ਨੂੰ ਕਹਿੰਦਾ ਹੁਣ ਤੂੰ ਕੀ ਆ, ਰੱਬ ਨੂੰ ਟਾਬੀ ਦੱਸਣ ਲੱਗ ਪਿਆ। ਕਹਿੰਦੇ ਫਿਰ ਫਿਕਰ ਨਾ ਕਰ, ਅੱਗੇ ਨਰਕ ਵੀ ਖਲੋਤਾ, ਉਹ ਵੀ ਉਹਦੇ ਹੁਕਮ ਵਿੱਚ ਹੈ।
1: ਹੁਕਮ ਸੈ ਸਾਰੇ ਹੁਕਮੇ ਭਗਤਾ,
0: ਹੁਕਮ ਦੁਆਰਾ ਹੀ ਜੀਵ ਸੰਸਾਰ ਵਿੱਚ ਅਲੱਗ ਕਰਕੇ ਆਪਣੇ ਕੁਟੰਬ ਨੂੰ ਪਾਲ ਰਿਹਾ, ਹੁਕਮ ਵਿੱਚ ਹੀ ਭਗਤੀ ਵਿੱਚ ਲਾਇਆ ਹੋਇਆ ਹੈ ਜੇ।
1: ਹੁਕਮੇ ਹੋਸ਼ਾ ਹੁਕਮੇ ਦਾਨਾ,
0: ਹੋਸ਼ਾ ਜਿਵੇਂ ਮਹਾਂਪੁਰਖਾਂ ਦੀ ਕਥਾ ਆਪ ਜੀ ਸੁਣਦੇ ਸਨ, ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿੱਚ, ਸੋ ਜਦੋਂ ਅਖਲ ਜੋਗੇ ਪਾਠ ਇਹ ਪੜਾਇਆ, ਕਹਿਣ ਲੱਗੇ ਭਾਈ ਰੱਬ ਸਾਰਿਆਂ ਹੀ ਜੋਗਾ, ਅਖਲ ਜੋਗੇ ਤੋਂ ਭਾਵ ਉਹ ਮੂਰਖਾਂ ਤੇ ਸਿਆਣਿਆਂ ਦਾ ਸਾਂਝਾ ਹੈ, ਇਹ ਨਹੀਂ ਕਿ ਇਕੱਲੇ ਸਿਆਣਿਆਂ ਦਾ ਹੀ ਹੈ। ਸੋ ਇਸ ਕਰਕੇ ਉਹ ਸਾਰਿਆਂ ਜੋਗਾ ਹੈ, ਉਹ ਪਰਮੇਸ਼ਰ ਵਾਹਿਗੁਰੂ ਨੇ ਹੋਸ਼ੇ ਵੀ ਹੁਕਮ ਵਿੱਚ ਹੀ ਕੀਤੇ ਹੋਏ ਹਨ, ਕਹਿੰਦੇ ਦਾਨੇ ਸਿਆਣੇ ਵੀ ਉਹਦੇ ਹੁਕਮ ਵਿੱਚ ਹਨ।
1: ਦੂਜਾ ਨਾਹੀ ਅਵਰ ਧੜਾ,
0: ਕੋਈ ਹੋਰ ਧੜਾ ਨਹੀਂ ਹੈਗਾ ਉਹਦਾ, ਵੀ ਉਹਦੇ ਨਾਲ ਕੋਈ ਹੋਰ ਧੜਾ ਖਲੋਤਾ ਹੋਇਆ ਹੈ। ਸੋ ਘੱਟ ਵੱਧ ਤੇ ਤਾਂ ਕਿਹਾ ਜਾ ਸਕਦਾ ਜੇ ਦੂਜੇ ਪਾਸੇ ਵੀ ਬਰਾਬਰ ਦੀ ਪਾਰਟੀ ਹੋਵੇ। ਹੁਣ ਜਿਵੇਂ ਆ ਵੱਖੋ ਵੱਖਰੀਆਂ ਪਾਰਟੀਆਂ ਵਾਲੇ ਇੱਕ ਦੂਜੇ ਨੂੰ ਝੂਠਾ ਤੇ ਸੱਚਾ ਦੱਸਦੇ ਫਿਰਦੇ ਆਪਣੇ ਆਪ ਨੂੰ, ਰੱਬ ਦੇ ਸਾਹਮਣੇ ਕੋਈ ਪਾਰਟੀ ਦੂਜੀ ਹੈ ਹੀ ਨਹੀਂ, ਜੇ ਹੋਵੇ ਕੋਈ ਤੇ ਤਾਂ ਹੀ ਕੋਈ ਕਿਹਾ ਜਾ ਸਕੇ ਨਾ, ਇੱਕੋ ਹੀ ਹੈ ਤੇ ਉਹਦਾ ਹੀ ਹੁਕਮ ਸਾਰਿਆਂ ਤੇ ਚੱਲਦਾ, ਦੂਸਰੇ ਦਾ ਹੈ ਹੀ ਨਹੀਂ। ਇਹ ਆਪਣੇ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਸੁਪਰੀਮੋ ਆ, ਦੂਸਰਾ ਕੋਈ ਨਹੀਂ। ਆ ਤੇ ਥੱਲੇ ਐਵੇਂ ਆਪਣੇ ਆਪ ਨੂੰ ਭਰਮਾਈ ਫਿਰਦੇ, ਅਸੀਂ ਸੁਪਰੀਮੋ ਬਣ ਗਏ, ਅਸੀਂ ਵੱਡੇ ਹੋ ਗਏ। ਇੱਕੋ ਪਰਮੇਸ਼ਰ ਵਾਹਿਗੁਰੂ ਜਿਹਦਾ ਸਾਰਿਆਂ ਤੇ ਹੁਕਮ ਚੱਲ ਰਿਹਾ ਹੈ, ਜਿਹਦੇ ਹੁਕਮ ਵਿੱਚ ਧਰਤੀ ਤੇ ਆਕਾਸ਼ ਚੱਲਦੇ ਨੇ। ਭਲਿਆ ਮਾਨਸਾ ਤੇਰੀ ਕੀ ਵੱਟੀ ਦੀ ਉੱਥੇ,
1: ਸਾਗਰ ਕੀ ਨਾ ਆਤ ਤੁਮ ਭਾਰਾ।
0: ਪਰਮੇਸ਼ਰ ਵਾਹਿਗੁਰੂ ਇਹ ਵੱਡਾ ਸਾਗਰ ਸੋ ਸੰਸਾਰ ਰੂਪੀ ਸਮੁੰਦਰ

0: ਕੰਡੇ ਦੇ ਉੱਤੇ ਇਕਣਾ ਨੂੰ ਡੋਬਿਆ ਹੋਇਆ ਵਿੱਚ ਮਨਮੁਖ ਗਵਾਰ ਸਮਝਾਂ ਨੂੰ
1: ਇਕਣਾ ਪਾਰ ਲੰਘਾਵੇ ਹੈ ਆਪੇ
0: ਇਕਣਾ ਨੂੰ ਨਾਮ ਰੂਪੀ ਪੱਲਾ ਪਕੜਾ ਕਰਕੇ ਪਾਰ ਲੰਘਾਉਣ ਵਾਲੇ ਹੋ
1: ਸਤ ਗੁਰ ਜਿਨ ਕਾ ਸੱਚ ਬੇੜਾ
0: ਕਰੇ ਜੀ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਸੱਚ ਰੂਪੀ ਬੇੜੇ ਦੀ ਅਸਵਾਰੀ ਕਰ ਲਈ ਹੈ
1: ਤਉ ਤਕ ਕਾਲ ਇਹੋ ਹੁਕਮ ਪਠਾਇਆ
0: ਸੰਸਾਰ ਰੂਪੀ ਕੌਤਕ ਆਪ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਰਚਾਉਣਾ ਕੀਤਾ ਜਿਹਦੇ ਬਾਪ ਕਲਗੀਧਰ ਪ੍ਰੀਤਮ ਜੀ ਆਪ ਬਖਸ਼ਿਸ਼ ਕਰਦੇ ਹਨ ਸਰਬੰਸ ਦਾਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਸਾਰਾ ਜਗਤ ਦਾ ਕੌਤਕ ਤਮਾਸ਼ਾ ਆਪ ਰਚਨਾ ਕੀਤਾ ਹੈ ਜੀ
1: ਜੀ ਅਜੰਤਾ ਓ ਪਾਈ ਸਮਾਇਆ
0: ਕਹਿੰਦੇ ਜੀਆਂ ਜਨਤਾ ਨੂੰ ਜੀ ਜੰਤ ਪੈਦਾ ਕੀਤੇ ਫਿਰ ਆਪਣੇ ਆਪ ਚ ਸਮਾਏ ਹਨ
1: ਵੇਖ ਵਿਗਸ ਸਭ ਰੰਗ ਮਾਣੇ
0: ਵੇਖ ਰਿਹਾ ਹੈ ਸਾਰਿਆਂ ਜੀਆਂ ਦੇ ਕਰਮਾਂ ਤਾਂ ਵਿਗਸੈ ਖੁਸ਼ ਹੋ ਰਿਹਾ ਆਨੰਦ ਲੈ ਰਿਹਾ ਸਾਰੇ ਰੰਗਾਂ ਨੂੰ ਮਾਣਦਾ ਹੈ ਜੀ
1: ਰਚਨ ਕੀਨਾ ਇੱਕ ਅਖਾੜਾ
0: ਭਾਈ ਇਹ ਅਖਾੜਾ ਹੀ ਰਚਿਆ ਹੋਇਆ ਜਿਵੇਂ ਭਲਵਾਨਾਂ ਦਾ ਅਖਾੜਾ ਨੀ ਰਚਿਆ ਹੁੰਦਾ ਇਹ ਪਰਮੇਸ਼ਰ ਵਾਹਿਗੁਰੂ ਨੇ ਅਖਾੜਾ ਹੀ ਰਚ ਦਿੱਤਾ ਹੈ ਕੌਣ ਭਲਵਾਨ ਹਨ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਭਲਵਾਨ ਛੱਡ ਦਿੱਤੇ ਇਹ ਅਖਾੜੇ ਵਿੱਚ ਕਿਸੇ ਮੋਹ ਢਾ ਲੈਂਦਾ ਹੈ ਕਦੀ ਹੰਕਾਰ ਢਾ ਲੈਂਦਾ ਹੈ ਕਦੀ ਕਾਮ ਦੀ ਜਿੱਤ ਹੋ ਜਾਂਦੀ ਹੈ ਇਹ ਸੰਸਾਰ ਰੂਪੀ ਅਖਾੜੇ ਕਦੀ ਲੋਭ ਜਿਹੜਾ ਉਹ ਆਣ ਕਰਕੇ ਢਾ ਲੈਂਦਾ ਹੈ ਕਦੀ ਹੰਕਾਰ ਹੀ ਸਾਰਿਆਂ ਦੇ ਮੋਢਿਆਂ ਤੇ ਚੜ ਕੇ ਬੋਲੀ ਜਾਂਦਾ ਕਹਿੰਦੇ ਇਹ ਅਖਾੜਾ ਬਣਾਇਆ ਹੋਇਆ ਹੈ ਜੇ
1: ਵੱਡਾ ਸਾਹਿਬ ਵੱਡੀ ਨਾਈ
0: ਕਦੀ ਗੱਲ ਪਾਈ ਉਹ ਮਾਲਕ ਸਾਹਿਬ ਆਪ ਵੱਡਾ ਹੈ ਉਹਦੀ ਨਾਈ ਸੋਭਾ ਵਡਿਆਈ ਵੀ ਵੱਡੀ ਹੈ ਜੇ
1: ਵੱਡਾ ਤਾਰ ਵੱਡੀ ਜਿਸ ਜਾਈ
0: ਵੱਡਾ ਦਾਤਾ ਹੈ ਉਹਦੇ ਤਾਂ ਨਾਲੋਂ ਵੱਡਾ ਦਾਤਾ ਕੋਈ ਹੈ ਨਹੀਂ ਕਿੱਡਾ ਵੱਡਾ ਦਾਤਾ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਉਹਦੇ ਵਰਗਾ ਕੋਈ ਦਾਤਾ ਹੈ ਹੀ ਨਹੀਂ ਉਹ ਦਾਤਾ ਦਈ ਜਾਂਦਾ ਹੈ ਪਹਿਲਾ ਦਾਤਾ ਇਹੋ ਜਿਹਾ ਜਿਹੜਾ ਦਿੰਦਾ ਥੱਕਦਾ ਨਹੀਂ ਪਰ ਲੈਣ ਵਾਲੇ ਥੱਕ ਜਾਂਦੇ ਨੇ ਇੱਥੇ ਵੱਡੇ ਵੱਡੇ ਦਾਤਿਆਂ ਨੂੰ ਦਾਨੀਆਂ ਨੂੰ ਵੀ ਉਣਕ ਕਹਿਣਾ ਪੈਂਦਾ ਪਊ ਹੁਣ ਤੇ ਖਜ਼ਾਨੇ ਖਾਲੀ ਹੋ ਗਏ ਹੁਣ ਕੱਖ ਨਹੀਂ ਜੇ ਇੱਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਐਸਾ ਜੇ ਇੱਕ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰ ਐਸਾ ਇੱਥੇ ਮੰਗਣ ਵਾਲੇ ਤੇ ਥੱਕ ਗਏ ਪਰ ਮੇਰਾ ਮਾਲਕ ਦਾਤਾਂ ਦਿੰਦਾ ਥੱਕਦਾ ਹੀ ਨਹੀਂ ਤੇ ਇੱਥੋਂ ਤੱਕ ਮੇਰੇ ਵਰਗੇ ਕੰਮੀਆਂ ਨੂੰ ਵੀ ਦਾਤਾਂ ਦਈ ਜਾਂਦਾ ਹੈ ਗੁਣ ਤੇ ਔਗੁਣ ਦੀ

0: परे ने जे कोई आखे ना कि बुद्धि दे नाल अंदाजा ला लवां सतगुरु साहब जी दा ते नहीं जे लाया जाना। अगोचर इंद्रियां दे विषय नहीं हन सो बे अंत है अंत तो रहत है तोले नहीं जान वाले जी
1: है नाही केश आहाड़ा।
0: कहिंदे कोई हाड़ लवे हाड़ ना नाम है देसी भाषा अपनी के हाड़ लिया जी तोड़ लई मैं ते अखा नाल ही जाके हाड़ ली सी वक्तू पता लग गया सी इन्ने क किलो है। कहिंदे रब तोलिया जान वाला भी नहीं जी बुद्धि रूपी तकड़ी ते सो पाई अपनी इस तरीके दे नाल जेड़े सो साधना रूपी बट्टे पा करके परमेश्वर तोलिया नहीं जान वाला इनू कोई हार नहीं सकदा तोल नहीं सकदा जे वट्टियां दे नाल।
1: कीमत कोई न जाने दूजा।
0: कहिंदे कोई दूसरा है ही नहीं कोई परमेश्वर वाहिगुरु दी कीमत वड्याई कह ही नहीं ना सकदा। कीमत ते तां है ना वस्तुआं दी कीमत आपां किवें गिणदे आं कि फलानी चीज वर्गी तिखी कीमत पै गई रब वर्गा दूजा है ही कोई नहीं। सो गुण एहो होर ना ही कोए ना को हुआ ना को होए
1: आपे आप निरंजन पूजा।
0: सो आपे आप ही निरंजन है एदे सो आप ही आप एदे सो सतगुरु साहब जी दे प्रतख कोई होर पूज नहीं सकदा जे आप ही अपनी पूजा करवाउन वाला है जियां दे पासों।
1: आप सो ज्ञानी आप ध्यानी
0: आप ही ज्ञानी ज्ञानियां नू ज्ञान देण वाला है ध्यानियां नू ध्यान देण वाला है।
1: आप सतवंता अत गाड़ा
0: आप ही सत प्रतगी है अत गाड़ा भाव निरहल है परमेश्वर वाहिगुरु बहुता गहर गंभीर है जे।
1: केतड़िया दिन गुपत कहाया
0: एक दिन अपने आप नू गुपती कहा लिया जदों सारे जुगां नू समाप्त करके ते सुन अवस्था विच बैठ गए जे।
1: केतड़िया दिन सुन समाया
0: अवस्था विच अरबद नरबद धुंदूकारा ओ अवस्था विच किन्ने क जुग किन्ने क दिन जुगा तो भी परे आप जी समाधि ला करके बैठे रहे।
1: केतड़िया दिन धुंदूकारा
0: किन्ने क दिन धुंदूकार ही संसार ते हनेरा ही वरता दिता चंद आकाश सारे दीवे बजा के ते पासे रख दिते जिवें सो जिस समय घर दे मालक नू लगा कि हुण मैं आराम दी अवस्था च जाना है उन्हें पाई दीवे बत्तियां कीतियां बंद ते आप अपने आसन ते जा करके सुभायमान हो गया। इवें ही परमेश्वर वाहिगुरु ने यह जेडे दीवे ही बाले हुए ना कदी चंद चढ़ गया कदी सूरज कदी तारे बेअंत सूरज बेअंत तारे बेअंत ही लख पाताला पाताल लख आगासा आगास ओड़ ओड़ कपाल थके वेद कहन एक बात ये सारी सृष्टि आपे ही हुण रची हुई है पर जदों मौज विच आया सारी नू समेट के ते अपने घर विच जाके आसन ते सुभायमान हो गया धुंदूकार ही कर दिता जी सारे पासे।
1: आपे करता प्रगटड़ा
0: ते जदों मौज च आया आपे ही प्रगट कर दिते सारे प्रतख लिया के वखाल दिते जे।
1: आपे शक्ति सबल कहाया
0: कहिंदे आप ही सहत शक्ति ते माया सो आप माया सफल हो करके परमेश्वर कहा लिया जी आप ही माया द्वारा प्रगट कर लिया आप माया ही सारी रज दित्ती ना जिथों तक दृष्टि आ रहा है सारा नाशवंत है पर मोह जांदा नहीं ये माया रूप हो करके आप प्रगट हो रहा है जी।
1: आपे सूरा अमर चला
0: आप ही सूरमा है आप ही अपना अमर हुक्म चलाउन वाला है जी।
1: आपे शिव वरताई आने अंतर
0: आप ही शिव माया वरताउना कीती जियां दे अंदर शिव नाम ठंड दा भी हुंदा है आप ठंड जियां दे अंदर वरताउन वाला है जी।
1: आपे शीतल ठार गड़ा
0: ਜਿਵੇਂ ਗੜਾ ਠੰਡਾ ਹੁੰਦਾ ਇਸ ਤਰੀਕੇ ਦੇ ਨਾਲ ਸੀਤਲ ਜੀਵਾਂ ਨੂੰ ਠੰਡੇ ਕਰਨ ਵਾਲਾ ਹੈ ਜੀ।
1: ਜਿਸ ਹੈ ਨਵਾਜੇ ਗੁਰਮੁਖ ਸਾਜੇ
0: ਜਿਨ੍ਹਾਂ ਨੂੰ ਨਵਾਜਦਾ ਹੈ ਉਹਨਾਂ ਨੂੰ ਗੁਰਮੁਖਤਾਈ ਦੇ ਕਰਕੇ ਸਜਾ ਦਿੰਦਾ ਬਖਸ਼ਿਸ਼ ਕਰਦਾ ਹੈ ਜੀ।
1: ਨਾਮ ਵਸਾ ਤਿਸ ਅਨਹਦ ਵਾਜੇ
0: ਉਹਨਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ ਅਨਹਦ ਧੁਨ ਉਹਨਾਂ ਦੀ ਪ੍ਰਗਟ ਹੋ ਆਉਂਦੀ ਹੈ ਇੱਥੋਂ ਤੱਕ ਬਰਿਆਰਾਂ ਵਾਲੇ ਮਹਾਂਪੁਰਖਾਂ ਵਾਂਗ ਉਹ ਭਾਈ ਜੀਆਂ ਨੇ ਆਣ ਕਰਕੇ ਸਿੰਘਾਂ ਨੇ ਬੇਨਤੀ ਕੀਤੀ ਮਹਾਂਪੁਰਖੋ ਅਨਹਦ ਧੁਨ ਕੀ ਹੁੰਦੀ ਹੈ ਭਾਈ ਬਾਹ ਤੇ ਵਜਾ ਕੇ ਵਿਖਾਲ ਦਿੱਤੀ। ਕਹਿੰਦੇ ਭਾਈ ਇਸ ਤਰੀਕੇ ਦੀ ਹੁੰਦੀ, ਆਓ ਤੁਹਾਨੂੰ ਸੁਣਾ ਦਈਏ। ਅਜੇ ਹੀ ਬਖਸ਼ਿਸ਼ ਅਣਹਦ ਧੁਣ ਦੇ ਵਾਜੇ ਵੱਜ ਰਹੇ ਹਨ।
1: ਤਿਸ ਹੀ ਸੁੱਖ ਤਿਸ ਹੀ ਠਕੁਰਾਈ,
0: ਕਹਿੰਦੇ ਉਹਨਾਂ ਦੇ ਭਾਈ ਸਾਰੇ ਪ੍ਰਤੱਖ ਸੁੱਖ ਆਪ ਕਿਰਪਾ ਕਰਕੇ ਦਿੱਤੇ ਨੇ, ਠੁਕਰਾਈ ਮਾਲਕੀ ਬਖਸ਼ੀ ਹੋਈ ਹੈ ਆਪਣੇ ਪਿਆਰਿਆਂ ਨੂੰ।
1: ਤਿਸ ਹੈ ਨਯਾਵੈ ਜਮ ਨੇੜਾ,
0: ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ। ਜੇ
1: ਕੀਮਤ ਕਾਗਦ ਕਹੀ ਨਾ ਜਾਈ,
0: ਕੋਈ ਯਤਨ ਕਰੇ ਕਿ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਕਾਗਜ਼ ਤੇ ਲਿਖ ਦਈਏ, ਕਹਿੰਦੇ ਭਾਈ ਲਿਖੀ ਨਹੀਂ ਜਾ ਸਕਦੀ, ਸਾਰੀ ਵਣਸਪਤੀ ਕਲਮਾਂ ਬਣ ਜਾਣ, ਸਾਰੇ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਜਿਤਨੀਆਂ ਧਰਤੀਆਂ ਹਨ ਇਹਦਾ ਕਾਗਜ਼ ਬਣਾ ਕਰਕੇ ਹਵਾ ਨੂੰ ਲਿਖਣ ਵੀ ਲਾ ਦਈਏ, ਤਾਂ ਵੀ ਪਰਮੇਸ਼ਰ ਵਾਹਿਗੁਰੂ ਦੀ ਕੀਮਤ ਕਹੀ ਨਹੀਂ ਜਾ ਸਕਦੀ। ਜੀ
1: ਕਹੋ ਨਾਨਕ ਬੇਅੰਤ ਗੁਸਾਈ,
0: ਭਾਈ ਉਹ ਬੇਅੰਤ ਹੈ, ਅੰਤ ਤੋਂ ਰਹਿਤ ਗੁਸਾਈ ਮਾਲਕ ਹੈ ਜੀ।
1: ਆਦਿ ਮੱਧ ਅੰਤ ਪ੍ਰਭ ਸੋਈ,
0: ਕਹਿੰਦੇ ਆਦਿ ਵਿੱਚ ਵੀ ਉਹ ਸੀ, ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਉਹ ਸੀ, ਮੱਧ ਰਚ ਕਰਕੇ ਵੀ ਉਹ ਹੈ, ਅੰਤ ਜਦੋਂ ਇਸ ਨੂੰ ਇਸ ਦੀ ਸਾਰੇ ਨੂੰ ਸਮਾ ਲਵੇਗਾ ਆਪਣੇ ਵਿੱਚ, ਉਦੋਂ ਵੀ ਉਹੋ ਹੀ ਹੋਵੇਗਾ ਜੇ।
1: ਹੱਥ ਤਿਸਾ ਕੈ ਨਿਬੇੜਾ,
0: ਕਹਿੰਦੇ ਉਹਦੇ ਹੱਥ ਚ ਨਿਬੇੜਾ ਹੈ ਜੀਆਂ ਦਾ, ਭਾਈ ਇਹ ਜੀਆਂ ਨੂੰ ਰਚਣ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਵੀ ਉਹ ਹੈ, ਹੁਣ ਪਾਲਣਹਾਰਾ ਵੀ ਉਹ ਹੈ, ਮਾਤਾ ਦੇ ਗਰਭ ਵਿੱਚ ਵੀ ਰਿਜਕ ਦੇਣ ਵਾਲਾ ਉਹ ਹੈ, ਭਾਊ ਹੁਣ ਵੀ ਉਹ ਰੋਟੀ ਦੇ ਰਿਹਾ ਏ, ਜਦੋਂ ਇਹ ਸੰਸਾਰ ਤੋਂ ਲੈ ਗਿਆ ਉਦੋਂ ਨਿਬੇੜਾ ਲੇਖਾ ਕਰਨ ਵਾਲਾ ਵੀ ਉਹ ਉਹਦੇ ਹੱਥ ਵਿੱਚ ਹੈ, ਉਹਦੇ ਅੱਗੇ ਅਰਦਾਸ ਕਰਿਆ ਕਰ।
1: ਇਸ ਹੈ ਸਰੀਕ ਨਾਹੀ ਰੇ ਕੋਈ,
0: ਹੁਣ ਸਮਾਪਤੀ ਤੇ ਸਮਝਾਉਂਦੇ ਐਵੇਂ ਖੱਜਲ ਨਾ ਹੁੰਦਾ ਫਰੀ ਇਧਰ ਉਧਰ, ਉਹਦਾ ਸਰੀਕ ਕੋਈ ਨਹੀਂ ਹੋ ਕਿ ਕਿਸੇ ਕੋਲੋਂ ਸਿਫਾਰਿਸ਼ ਕਰਵਾ ਲਵੇ, ਉਹਦਾ ਸਿਫਾਰਿਸ਼ ਕੋਈ ਨਹੀਂ, ਉਹ ਸਿੱਧਾ ਹੀ ਸੁਣਦਾ ਏ ਤੇਰੇ ਨਾਲ ਸਿੱਧੀ ਗੱਲਬਾਤ ਹੈ, ਜਿਨ੍ਹੇ ਤੈਨੂੰ ਪੈਦਾ ਕੀਤਾ ਏ ਤੇਰੇ ਅੰਦਰ ਜਿਹੜਾ ਆਪ ਵਸਿਆ ਹੋਇਆ ਹੈ, ਆਪ ਪ੍ਰਤੱਖ ਰੂਪ ਹੋ ਕਰਕੇ ਸੁਭਾਏਮਾਨ ਹੋ ਰਹੇ ਨੇ, ਕਿਸੇ ਨੂੰ ਵਿੱਚ ਵਿਚੋਲਾ ਨਾ ਪਾ, ਉਹਦਾ ਸਰੀਕ ਹੈ ਕੋਈ ਨਹੀਂ। ਆਪਾਂ ਇਹੋ ਲੱਭਦੇ ਹਾਂ ਕਿ ਕਿਸੇ ਨੂੰ ਸਿਫਾਰਿਸ਼ ਪਾਉਣੀ ਤੇ ਉਹਦੀ ਸਕੀਰੀ ਵਾਲਾ ਲੱਭ ਲਈਏ, ਉਹਦਾ ਕੋਈ ਸਾਂਝੀ ਲੱਭੀਏ, ਉਹਦਾ ਸਰੀਕ ਕੋਈ ਹੈ ਹੀ ਨਹੀਂ। ਰੇ ਕੋਈ ਭਾਵ ਆਵਾਜ਼ ਦੇ ਕੇ ਮਾਰੇ, ਕਹਿੰਦੇ ਓਏ ਗੱਲ ਸੁਣ ਭਲਿਆ ਮਾਨਸਾ, ਉਹਦਾ ਸਰੀਕ ਕੋਈ ਨਹੀਂ।
1: ਇਸ ਹੀ ਬੁੱਤਾ ਜਵਾਬ ਨਾ ਹੋਈ,
0: ਭਾਈ ਉਸ ਤੇ ਉੱਪਰ ਕਿਸੇ ਥਾਂ ਤੇ ਜਾ ਕਰਕੇ ਉਹਨੂੰ ਜਵਾਬ ਨਹੀਂ ਦੇਣਾ ਪੈਂਦਾ, ਅਥਵਾ ਉਹਦੇ ਘਰ ਵਿੱਚ ਜਿਹੜੇ ਲੱਗੇ ਹੋਏ ਹਨ ਉਹਨਾਂ ਪਾਸੋਂ ਕੋਈ ਜਵਾਬ ਨਹੀਂ ਲੈਂਦਾ ਜੇ।
1: ਨਾਨਕ ਕਾ ਪ੍ਰਭ ਆਪੇ ਆਪੇ,
0: ਭਾਈ ਸਾਡਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਭੂ ਪਰਮਾਤਮਾ ਹੈ, ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਹੀ ਹੈ, ਇਹ ਸਾਰੀ ਸ੍ਰਿਸ਼ਟੀ ਨੂੰ ਸੁੱਖ ਦੇਣ ਵਾਲਾ, ਇਹ ਸਾਰੀ ਸ੍ਰਿਸ਼ਟੀ ਤੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਡ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामां संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-4067।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-5600। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

रखवाला हो सतगुर रखवाला हो सतगुर।

0: ਬਰਨ ਨਾ ਸਾਕੋ ਤੂੰ ਠਾਕੁਰ ਊਚ ਤੂੰ ਠਾਕੁਰ ਊਚ ਭਗਵਾਨਾ
1: ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪੀਤ ਲਗਾਈ।

0: ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਢੁੰਡੇ ਅਸਰਾ ਜੇ ਕੀ ਧੁਨੀ ਸਲੋਕ ਮਹਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾਲਾ ਗੀ ਵਾਰ ਮਹੱਲਾ ਦੂਜਾ ਜੇ ਸਾਉ ਚੰਦਾ ਯੁਗ ਵੈ ਸੂਰਜ ਚ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰਬਿੰਦ ਕੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਅਪ ਸੁਚੇਤ ਛੁੱਟੈ ਤਿਲਬਾੜ ਜਿਉ ਸੁਝੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਐ ਫੁਲੀਐ ਬਫੜੇ ਪੀ ਤਨ ਵਿੱਚ ਸੁਆਹਾ ਪੌੜੀ ਆਪੇ ਨੈ ਆਪ ਸਾਜਿਓ ਆਪੀ ਨੈ ਰਚਿਓ ਨਾ ਤੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ ਤਾ ਤਾ ਕਰਤਾ ਆਪੂ ਉਸ ਦੇ ਬਹਿ ਕਰੈ ਪਸਾਉ ਤੂੰ ਜੜੋਏ ਸਭ ਸੈ।

ਸਾਜੀ ਕਰ ਰਸਨ ਡਿਠੋ ਚਾਓ। ਦਾਤਾ ਕਰਤਾਪ ਤੂੰ ਤੁਸ ਦੇ ਵੇ ਕਰੈ ਪਸਾਓ, ਤੂੰ ਜਾਣੋ ਹੀ ਸਭ ਸਹਿ ਦੇ ਸਹਿ ਜਿੰਦ ਕਵਾ। ਡਿਠੋ ਚਾਓ ਕਰ ਰਸਨ ਡਿਠੋ ਚਾਓ।

0: ਪਹਿਲਾ ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲਖੋੜ ਸੱਚੇ ਸਭਾਨ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧੈਣ ਸੱਚ ਜੋ ਮਰ ਜੰਮੇ ਸੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਂ ਨਿਚਲ ਥਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੁੱਜੇ ਸਭ ਭਾਓ ਵੱਡੀ ਵਡਿਆਈ ਦਾ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੀ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵਿਆਖਣਾ ਜਾਪਈ ਜੇ ਕਿਸੇ ਆਣੇ ਰਾਸ
1: ਨਾਨਕ ਗੁਰਮੁਖ ਜਾਣੀ ਹੈ ਜਾ ਕੋਈ ਆਪ ਕਰੇ ਪਰਦਾਸ ਪੌੜੀ ਨਾਨਕ ਦੀ ਉਪਾਏ ਕਰ ਇੱਕ ਨਾਮ ਹੈ ਧਰਮ ਬਹਾਲ ਹੈ ਉਹ ਸੱਚੇ ਹੀ ਸੱਚ ਨਿਬੜੇ ਸੁਣ ਰੱਖ ਕਟੇ ਜਜ ਮਾਲਿਆ ਤਾਂ ਨਾ ਪਾਏ ਨ ਕੂੜਿਆ ਮੋਹ ਕਾਲ ਹੈ ਦੋ ਜਗ ਚੱਲ ਤੇਰਾ ਨਾਇਰ ਤੇ ਸਿਜਣ ਗਏ ਹਾਰ ਗਏ ਸੇਠ ਗਣ ਬਾਲਿਆ ਲਿਖ ਨਾਮ ਹੈ ਧਰਮ ਬਹਾਲਿਆ
2: ਬਹਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਠੱਗਣ ਵਾਲਿਆ

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰੇ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ

0: ਸਮਾਧ ਦੇਖੇ ਹਾਜਰਾ ਹਜ਼ੂਰ ਵੇਖ ਵਡਾਣ ਰਿਆ ਸਮਾ ਨਾਨਕ ਪੂਜਨ ਪੂਰੇ ਭਾਵ ਮਹੱਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਿਮਾਨ

0: ਮੁਕਵਾਇਆ ਚੰਨ ਮੁਕਵਾਇਆ
1: ਔੜੀ ਆਪੀ ਨੇ ਭੋਗ ਭੋਗਿਆ ਪਸਮਣ ਪਾਸ ਦਾਇਆ ਵੱਡਾ ਹੋਆ ਦੁਨੀਦਾਰ ਕਾ ਸੰਗਤ ਘੱਟ ਚਲਾਇਆ ਅੱਗੇ ਕਰਨੇ ਕੀ ਵਹਿਲੇ ਕਾ ਕਰ ਸਮਝਾਇਆ ਥਾਉ ਨਾ ਹੋ ਵੀ ਪੌਦੇ ਹੀ ਸੁਣੀਏ ਕਿਆ ਰੁਆਇਆ ਮਨ ਦਾ ਜਨ ਗਵਾਇਆ।

0: ਮਹੱਲਾ ਪਹਿਲਾ ਭੈ ਵਿੱਚ ਬਣ ਵਹਿ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਆਵੈ ਪੂਰ ਸਗਲਿਆ ਭਉ ਲਿਖਿਆ ਸਿਰ ਨੇਕ ਨਾਨਕ ਨਿਰਭਉ ਨਿਰੰਕਾਰ ਸੱਚ ਏ ਪਹਿਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਵਾਲ ਕੀਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੈ ਮੰਗ ਤੇ ਗੜਮੁੜ ਪੂਰੈ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੈ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾ ਕਾਸੇ ਤਨ ਹੋਵੇ ਚਾਰ ਗਿਆਨ ਗੱਲੀ ਧੁੰਦੀ ਹੈ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਨਤ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਜਿਨ ਸੱਚੋ ਸੱਚ ਬੁਝਾਇਆ।

0: ਮਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਣ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵੀ ਹੋਣੀ ਹਾਲ ਗਿਆ ਜਮਕਾ ਮਹੱਲਾ ਪਹਿਲਾ
1: ਵਾਇਨ ਚੇਲੇ ਨੇ ਚੁਨਪੁਰ ਪੈਰ ਹਿਲਾਏ ਨੇ ਫਿਰਨ ਸਿਰ ਉੱਡ ਉੱਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਗੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਐ ਝਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ।

0: ਆਖ ਕਾਇਆ ਜੇ ਲੋੜੈ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਏ ਚੇਚਰ ਵਾੜਾ ਪਰ ਹਰ ਜਰਵੇਸ ਕਰੇਂਦੀ ਆਈਏ ਕੋਰ ਹੈ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾਈਏ
1: ਪਾਈਏ।

0: ਮੁਸਲਮਾਨਾ ਸਿਫ ਸਰੀਅਰ ਪਟਰੇ ਵਿਚਾਰ ਬੰਦੇ ਸਜੇ ਪੋਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਾਲਾਨ ਦਰਸ਼ਨ ਰੂਪਿਆ ਪਾਰ ਤੀਰਥ ਨਾਵੇ ਅਰਚਾ ਪੂਜਾ ਦਰਵਾਸ ਵਿਪਾਰ ਜੋਗੀ ਸੁਣ ਧਿਆਉਣ ਜਿੱਤੇ ਅਲਖ ਨਾਮ ਕਰਤਾ ਸੁਖ ਮੁਰਤ ਨਾਮ ਨਿਰੰਜਨ ਸਤੀਆ ਮਨ ਸੰਗਤੋਂ ਗੁਬਜੇ ਦੇਣ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾ ਤੈ ਕੁੜਿਆਰਾ ਖਾਰਾ ਪਾਵੇ ਕਾਰ ਇੱਕ ਹੋਦਾ ਖਾਏ ਚਲੇ ਅਥਾਊ ਤਿਨਾ ਪੀ ਕਾਏ ਕਾਰ ਜਲ ਥਲ ਜੀਆਂ ਪੁਰੀਆਂ ਲੋਹ ਕਾਰਾ ਕਾਰ ਓਏ ਜੇ ਆਕੇ ਸੋ ਤੂੰ ਹੈ ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾ ਭੁੱਖ ਸਰਾਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਰਹੇ ਦਿਨ ਰਾਤੀ ਗੁਣਿਆ ਪਛਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪਈ ਘੁਮਿਆਰ ਕਾੜ ਪਾਂਡੇ ਇੱਟਾ ਕੀਆ ਜੜ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਸਤਿਗੁਰ ਵਿੱਚ ਆਪ ਰੱਖਿਓ ਹਰ ਪ੍ਰਗਟ ਆਖ ਸੁਣਾ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਟਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਜਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਜਿੱਤ ਲਾਇਆ

0: Home to Aya, home to Gaya, home to Dame, home to Mua, home to Dita, home to Leia, home to Katia, home to Gaya, home to Satya Kudea, home to Papa Vita, home to Nerk Surgata, home to Hase, home to Rove, home to Paria, home to Tove, home to Jati Dinsi Kove, home to Muruk. ਹਉਮ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਉਮ ਵਿੱਚ ਮਾਇਆ ਹਉਮ ਵਿੱਚ ਛਾਇਆ ਹਉਮੈ ਕਰ ਕਰ ਜੰਤਿ ਉਪਾਇਆ ਹਉਮੈ ਬੁਝੇ ਤਾ ਦਰਸੂਦੇ ਗਿਆਨ ਮੂਨਾ ਕਗਤ ਲੂਜੈ ਨਾਨਕ ਹੁਕਮੀ ਲਿਖੀਏ ਲੇਖ ਜੇ ਹਵੇ ਕਹਤੇ ਹਵੇ ਮਹਲਾ ਦੂਜਾ
1: ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉ ਮੈਂ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਉ ਮੈਂ ਕਿਥੋਂ ਉਪਜੈ ਕਿਸਨੂੰ ਇਹੋ ਜਾਏ ਹਉ ਮੈਂ ਇਹੋ ਹੁਕਮ ਹੈ ਪਾਇਆ ਕਿਰਤ ਫੇਰਾ ਹੈ ਹਉ ਮੈਂ ਤੀਰਕ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਣਹੋ ਇਤ ਸੰਜਮ ਦੁਖ ਜਾਹੇ ਪੌੜ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹ ਨਿਮੰਦੇ ਪੈਰ ਨਾ ਰੱਖਿਓ।

0: ਚੜ੍ਹੈ ਸਮਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ
1: ਦੁਨੀਆਂ ਤੋੜੇ ਬੰਧਨਾਂ ਨੂੰ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੱਧੇ ਵਿੱਚ ਜਿਹੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੁਰ

0: ਮਹੱਲਾ ਪਹਿਲਾ ਪੁਰਖਾਂ ਬਿਰਖਾ ਤੀਰਥਾਂ ਤੱਟਾਂ ਮੇਗਾ ਖੇਤਾ ਦੀਪਾਂ ਲਵਾਂ ਮੰਡਲਾ ਖੰਡਾਵਰ ਭੰਡਾ ਅੰਡ ਜੇ ਰਜੂਤ ਬੁਝਾ ਹਾੜੀ ਸੇਤ ਜਾ ਸੋਮਿਤ ਜਾਣੇ ਨਾਨਕ ਸਾਰਾ ਮੇਰਾ ਜਨਤਾ ਨਾਨਕ ਜਨਤ ਪਾਏ ਗਿਆ ਸਭ ਮਾੜੇ ਸਭਨਾ ਕਰਤੇ ਇਹ ਕਰਨਾ ਕੀ ਆ ਚਿੰਤਾ ਭੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਦੁਆਰੀ ਸਵਸਤਿਸ ਤਿਸ ਦੀ ਬਾਹਣਿਆ ਪਾਤੋ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਟਿੱਕਾ ਕਹਿ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪਿ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗ ਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹਿਆ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੇ ਸਾਣ ਔੜ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿਰ ਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਣੀ।

ਸਾਹਿਬ ਇੱਕ ਤੋਂ ਜਿਨ ਸੱਚੋ ਸੱਚ ਵਰਤਾਇਆ, ਜਿਸ ਤੋਂ ਕਿਤੇ ਸਿਮਰੇ ਸੱਚ ਤਾਂ ਤਰੀ ਸੱਚ ਕਮਾਇਆ। ਸਤਿਗੁਰੂ ਨੇ ਸੱਚ ਪਾਇਆ, ਜਿਨ ਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹਿਆ, ਵਿੱਚ ਦੁਨੀਆਂ ਕਾਹੇ ਆਇਆ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ। ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ।

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆਂ ਵੰਡ ਛਕਿਆਂ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਤਾਂ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹੇ ਗੁਰੂ ਬੋਲੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ

ਝੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ।

ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ,

ਕਹਿਣ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੰਬਲ ਰੁਖ ਸਰਾਇਰਾ ਅਧ ਦੀਰਗ ਅਤ ਮੁਤ ਓਏ ਜੇ ਆਵੇ ਆਸਕਾਰ ਜਾ ਇੰਦਰਾ ਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਆਵੇ ਪਤ ਮਿੱਠੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ।

ਪੜ੍ਹ ਪੁਸਤਕ ਸੰਧਿਆ ਬਾਦਮ ਸਿਲ ਪੂਜਸ ਬਗਲ ਸਮਾਦਮ ਮੁੱਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟਿੰਗ ਧੋਤੀ ਵਸਤਰ ਕਪਾਟੰ ਜੇ ਚਾਣਸ ਬ੍ਰਹਮ ਕਰਮੰ ਸਭ

ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੈ ਸੋ ਕਰੇ ਮੈਨੂੰ ਚੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰੇਂਦਾ ਵਡੋ ਵਡਾ ਵਡ ਮੇਦਨੀ ਸਿਰੈ ਸਿਰ ਧੰਦੈ ਲਾਏਂਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ ਧਰਮ

ਬੜੀ ਤੁਰੇ ਪਲਾਣੇ ਪਾਉਣ ਦੇ ਘਰ ਗਿਆਰ ਸਵਾਰਿਆ ਕੋਟੇ ਵੱਡਮ ਬਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਮਨ ਗੁਜਰ ਨਾ ਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮੈਰਤ ਮਰਨ ਸਾਰਿਆ ਜਰਿਆਈ ਜੋ ਬਣ ਹਾਰਿਆ ਜਰਿਆਈ ਜੋ ਬਣ ਹਾਰਿਆ।

ਸਰ ਸਲਾਹੀ ਹੈ ਜਿਸ ਵਿੱਚ ਵਡਿਆ ਵਡਿਆਈ ਸਹਿ ਮਿਲੇ ਤੇ ਨਦਰੀ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮਤ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿੰਦ ਪਾਈਆਂ ਸਹਿਤ ਉੱਠੇ ਨੌ ਨਿੰਦ ਪਾਈ।

0: ਬਿਨ ਆਵੇ ਰਸ ਖਾਏ ਨਾਨਕੇ ਮੈਂ ਜਾਣੀਐ ਨਾਨਕੇ ਮੈਂ ਜਾਣੀਐ ਤਿਤ ਮੁਖ ਥੁਕਾ ਪਾਏ ਮਹਲਾ ਪਹਿਲਾ
1: ਭਾਂਡ ਜਮੀਐ ਭਾਂਡ ਨਿਮੀਐ ਭਾਂਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚਲੈ ਰਾਹ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜ ਮੇਰਾ ਜਾਣ ਸੋ ਕਿਉਂ ਮੰਦਾ ਆਖੀਐ ਜਿਤ ਜ ਮੇਰਾ ਜਾਣ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨ ਕੋਇ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਇ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ।

ਅੰਤਰ ਤੋਂ ਆਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਆ ਕੀਤਾ ਉਹ ਆਪਣਾ ਆਪ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਜਾ ਕਰ ਭਾਂਡੀਐ ਮੰਦਾ ਕਿਸੇ ਨਾ ਆਖੀਐ ਭੜਕਰ ਇਹੋ ਬੁੱਝੀਐ ਮੂਰਖ ਨਾਲ ਨਾ ਲੁੱਝੀਐ ਮੂਰਖ ਨਾਲ ਨਾ ਲੁੱਝੀਐ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇਂ ਉਤਰੈ ਨਾਹੀਂ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੈ ਨਾਹ ਦਰਵਾਟ ਉੱਪਰ ਖਰਚ ਮੰਗਾ ਜਬੈ ਦਿੱਤਾ ਖਾਹ ਦੀਵਾਨ ਏਕੋ ਕਲਮ ਏਕਾ ਹਮਾ।

ਕਿਹੜਾ ਕਹੋ ਕਲਾ ਤਹੀ ਤੇ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਆਪਣ ਹੱਥੀ ਆਪਣਾ।

ਸਿਰੇ ਸੁਪਾਈਏ ਸੋ ਸਾਹਿਬ ਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮਤਲਬ ਬੋਲਣਾ ਕੀ ਚਾਹੀਦੇ ਲੰਬੀ ਨਜ਼ਰ ਨਿਹਾਲੀਏ ਜੋ ਸਾਹਿਬ ਨਾ ਨਹਾਰੀਏ ਤੇ ਵੇਹ ਪਾਸਾ ਢਾਲੀਏ ਪਿਛਲਾ ਉੱਪਰ ਘਾਲੀਏ ਪਿਛਲਾ ਹੀ ਉੱਪਰ ਘਾਲੀਏ।

0: ਵਿੱਚ ਪਾਏ ਮਾਂ, ਨਾਨਕ ਜਿਸ ਨੂੰ ਲਗਾ ਤਿਸ ਮਿਲੇ, ਲਗਾ ਸੋ ਪ੍ਰਵਾਹ ਮਹਲਾ ਦੂਜਾ, ਜੋ ਜੀ ਹੋਏ ਸੋ ਕੋਈ ਮੌਕਾ ਕਿਆ ਵਾ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਨਿਆਓ ਮਹਲਾ ਦੂਜਾ।
1: ਨਾ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ, ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੁਰਜਾਸ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਹੈ ਕੂੜੋ ਹੋਵੇ, ਨਾਨਕ ਸਿਫਤ ਵਿਕਾਸ ਮਹਲਾ ਦੂਜਾ। ਨਾ ਲਿਆਣੇ ਦੋਸਤੀ ਵੱਡਾ ਰੁਸਿਓ ਨੇ ਹੋ, ਪਾਣੀ ਅੰਦਰ ਲੀਕ ਜਿਉ, ਤਿਸਦਾ ਥਾਉ ਨਾ ਤੇ ਹੋ ਮਹਲਾ ਦੂਜਾ।
0: ਓਏ ਆਣਾ ਕਰੇ ਕੰਮ ਆ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ, ਜੇ ਇੱਕ ਅੱਧ ਚੰਗੀ ਕਰੇ,
1: ਦੂਜੀ ਵੀ ਬੇਰਾਸ ਪੌੜੀ ਚੱਕਰ ਲੱਗੇ ਚੱਕਰੀ।

ਜੱਗ ਲਗੇ ਚਾਕਰੀ ਚ ਚੱਲਿਆ ਕਸਮੈ ਭਾਏ ਔਰ ਬੱਤੀ ਸੁਣੋ ਅਗਲੀ ਜੋ ਪੇ ਤੂੰ ਨਾ ਖਾ ਕਸਮੈ ਕਰੇ ਬਰਾਬਰੀ ਵੀਰ ਗੈਰ ਤੰਤਰ ਪਾਏ ਉਗਵਾਏ ਅਗਲਾ ਮੋਹ ਮੋਹ ਪਾਣਾ ਖਾ ਜਿਸਦਾ ਦਿੱਤਾ ਖਾਵੜਾ ਤਿਸ ਕਈ ਐਸਾ ਬਾਤ ਨਾਲ ਖਸਮ ਚੱਲੇ ਅਰਦਾਸ।

ਏਕ ਨਹੀਂ ਚਾਕਰੀ ਜਿਤ ਪਾਉ ਖਸਮ ਨਾ ਜਾਏ, ਨਾਨਕ ਸੇਵਕ ਤੁਹਾਡੀ ਜੇ ਸੇਤੀ ਖਸਮ ਸਮਾਏ, ਪੌੜੀ ਨਾਨਕ ਅੰਤ ਨਾ ਜਾਪਣੀ ਹਰ

ਨਾਨਕ ਅੰਤ ਨਾ ਜਾ ਫਿਰ ਤਾਂ ਕੇ ਭਾਰ ਵਾਰ ਆਪ ਕਰਾਏ ਸਾਖਤੀ ਆਪ ਕਰਾਏ ਮਾਂ ਇੱਕ ਨਾਲੀ ਜੰਜੀਰੀਆਂ ਇੱਕ ਤੁਰੀ ਚਰੇ ਵਿਸਿਆਰ ਆਪ ਕਰਾਏ ਕਰੇ ਆਪ ਹਉ ਕੈਸੇ ਕਰੀ ਪੁਕਾਰ ਨਾਨਕ ਕਰਨਾ ਜੀਆ ਫਿਰ ਤੇ ਸੀ ਕਰਨੀ ਸਾ।

0: ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀ ਉਹ ਸਭ ਚ ਜਾਣ ਲਾ ਸਭ ਵਿੱਚ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਦੁੱਧ ਘਰ ਮਾਣ ਮਹਾਤਾ ਤੇਜ ਆਪਣਾ ਆਪ ਜਾ ਸਰਬ ਕਲਾ ਭਰਪੂਰ ਦੀ ਸਹਿ ਜਤ ਕਥਾ ਨਾਨਕ ਦੱਸਣ ਦਾ ਤੁਦਿਆ ਗੈ
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿ ਆਵੈ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੀਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਨ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਜਬ ਲਉ ਨਹੀਂ ਭਾਗ ਲਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜ ਤਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਾਤੀ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨਾ ਆਇਓ ਸੋਇ ਰਹੀ ਪ੍ਰਭ ਖਬਰ ਨਾ ਜਾਨੀ ਹੋਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅੰਧ ਧਰੋਰੀ ਪ੍ਰਭ ਮਿਲ ਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਰਾਮਦਾਸ ਸਰੋਵਰ ਨਾਤੀ ਸਭ ਉਤਰੇ ਪਾਪ ਕਮਾਤੀ ਸੋਏ ਸਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਸਹਿਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਉਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ

ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬੜਹੰਸ ਮਹੱਲਾ ਪੰਜਵਾਂ। ਛੰਤ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਗੁਰ ਮਿਲ ਲੱਦਾ ਜੀ, ਰਾਮ ਪਿਆਰਾ ਰਾਮ। ਇਹੋ ਤਨ ਮਨ ਦਿੱਤੜਾ, ਵਾਰੋ ਵਾਰਾ ਰਾਮ। ਤਨ ਮਨ ਦਿੱਤਾ, ਭਵ ਜਲ ਜਿੱਤਾ, ਚੂਕੇ ਕਾਣ ਜਮਾਣੀ। ਅਸਥਿਰ ਥੀਆ ਅੰਮ੍ਰਿਤ ਪੀਆ, ਰਹਿਆ ਆਵਣ ਜਾਣੀ। ਸੋ ਕਰ ਲੱਦਾ ਸਹਿਜ ਸਮਦਾ, ਹਰ ਕਾ ਨਾਮ ਅਧਾਰਾ। ਕਹ ਨਾਨਕ ਸੁਖ ਮਾਣੇ ਰਲੀਆਂ, ਗੁਰਪੂਰੇ ਕੌ ਨਮਸਕਾਰਾ। ਸੁਣ ਸੱਜਣ ਜੀ ਮੈਡੜੇ ਮੀਤਾ ਰਾਮ, ਗੁਰ ਮੰਤਰ ਸ਼ਬਦ ਸੱਚ ਦੀਤਾ ਰਾਮ। ਸੱਚ ਸ਼ਬਦ

ਅਗਰ ਨੀਰ ਭਰਿਆ ਆ ਜਿੰਨਾ ਸਮੁੰਦਰ ਸਾਗਰ ਵਿੱਚ ਪਾਣੀ ਹੈ, ਇੰਨੇ ਸਾਡੇ ਵਿੱਚ ਗੁਨਾਹ ਨੇ। ਸਾਡੇ ਗੁਨਾਹਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਇਹ ਮਾਲਕ ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਤੂੰ ਚਾਹੇ ਤੇ ਪੱਥਰਾਂ ਨੂੰ ਪਾਣੀ ਤੇ ਤਾਰ ਦੇ, ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਐ ਮਾਲਕ ਬਖਸ਼ਿਸ਼ ਕਰੋ, ਸਾਨੂੰ ਗੁਨਾਹਾਂ ਦੇ ਭਰਿਆ ਨੂੰ ਤਾਰ ਦੇ ਦੋ। ਸ਼ਾਮ ਦਾ ਵਕਤ ਹੈ, ਥੋੜਾ ਥੋੜਾ ਹਨੇਰਾ ਹੋ ਰਿਹਾ ਹੈ। ਕਬੀਰ ਜੀ ਤੇ ਕਬੀਰ ਜੀ ਦੇ ਘਰੋਂ ਲੋਹੇ ਜੀ ਦੋਨੋਂ ਜਾਣੇ ਨਦੀ ਦੇ ਕਿਨਾਰੇ ਤੇ ਖਲੋਤੇ ਨੇ। ਨਦੀ ਪਾਰ ਕਰਕੇ ਆਪਣੇ ਘਰ ਜਾਣਾ ਹੈ।

ਕਬੀਰ ਜੀ ਨੇ ਮਲਾਹ ਨੂੰ ਆਖਿਆ ਵੀ ਸਾਨੂੰ ਵੀ ਪਰਲੇ ਕਿਨਾਰੇ ਲੈ ਜਾ। ਮਲਾਹ ਨੇ ਅੱਗੋਂ ਆਖਿਆ ਵੀ ਤੈਨੂੰ ਦਿਸਦਾ ਨਹੀਂ, ਮੇਰੀ ਬੇੜੀ ਦੇ ਵਿੱਚ ਸੇਠ ਜੀ ਬੈਠੇ, ਤੈਨੂੰ ਮੈਂ ਉਹਨਾਂ ਦੇ ਨਾਲ ਕਿਵੇਂ ਬਿਠਾ ਸਕਦਾ। ਕਵੀ ਜੀ ਨੇ ਜੇਬ ਵਿੱਚ ਹੱਥ ਪਾਇਆ, ਪੈਸੇ ਕੱਢੇ, ਆਖਣ ਲੱਗੇ ਵੀ ਜਿੰਨੇ ਤੇਰੇ ਪੈਸੇ ਬਣਨਗੇ ਮੈਂ ਦੇਵਾਂਗਾ, ਪੈਸੇ ਲੈ ਲਵੀਂ ਤੂੰ ਕਿਰਾਇਆ ਲੈ ਲਵੀਂ। ਪੈਸਿਆਂ ਵੱਲ ਦੇਖ ਕੇ ਮਲਾਹ ਦਾ ਮਨ ਮੰਨ ਗਿਆ, ਚੰਗਾ ਬਈ ਬੈਠ ਜਾ ਬੇੜੀ ਵਿੱਚ, ਅੱਜ ਦੋਨੋਂ ਹੀ ਜਾਣੇ ਲੋਈ ਜੀ ਤੇ ਕਬੀਰ ਜੀ ਬੇੜੀ ਵਿੱਚ ਬੈਠੇ ਨੇ। ਜਿਉਂ ਹੀ ਬੇੜੀ ਦੇ ਵਿੱਚ ਚੜ੍ਹੇ ਨੇ ਅੱਗੋਂ ਸੇਠ ਉੱਠ ਕੇ ਖਲੋ ਗਿਆ, ਓਏ ਮਲਾਹ ਹੈ ਕੀ ਕਰੀ ਜਾਂਦਾ ਹੈ, ਗਰੀਬੜਿਆਂ ਜਿਹਾਂ ਨੂੰ ਮੇਰੇ ਨਾਲ ਬਿਠਾਈ ਜਾਂਦਾ ਹੈ, ਤੈਨੂੰ ਨਹੀਂ ਪਤਾ ਅਸੀਂ ਛੋਟੇ ਲੋਕਾਂ ਨਾਲ ਨਹੀਂ ਬੈਠਦੇ। ਜਿੰਨੇ ਪੈਸੇ ਇਸ ਤੋਂ ਲੈਣੇ ਨੇ ਪੰਜ ਗੁਣਾ ਜ਼ਿਆਦਾ ਮੈਂ ਤੈਨੂੰ ਦੇ ਦੇਵਾਂਗਾ, ਇਹਨੂੰ ਥੱਲੇ ਉਤਾਰ ਦੇ। ਛੋਟੇ ਲੋਕਾਂ ਦੇ ਨਾਲ ਬੈਠਣ ਦੇ ਨਾਲ ਸੋਭਾ ਘੱਟ ਜਾਂਦੀ ਹੈ। ਤੇ ਕਬੀਰ ਜੀ ਨੇ ਹੱਥ ਜੋੜ

ਨੂੰ ਉਤਾਰ ਦੇਵੋਗੇ ਤੇ ਅਸੀਂ ਕਿਵੇਂ ਕਰ ਜਾਵਾਂਗੇ? ਬੱਚੇ ਸਾਡੇ ਉਡੀਕਦੇ ਹੋਣਗੇ, ਬੱਚੇ ਉਡੀਕਦੇ ਹੋਣਗੇ। ਐਡੀ ਵੱਡੀ ਬੇੜੀ ਹੈ, ਇੱਕ ਕਿਨਾਰੇ ਲੱਗ ਕੇ ਅਸੀਂ ਦੋਨਾਂ ਨੇ ਬੈਠ ਜਾਣਾ ਹੈ। ਕੋਈ ਜ਼ਿਆਦੀ ਜਗ੍ਹਾ ਨਹੀਂ ਜੇ ਲੈਣੀ, ਇੱਕ ਕਿਨਾਰੇ ਲੱਗ ਕੇ ਦੋਨੋਂ ਹੀ ਬੈਠ ਜਾਵਾਂਗੇ ਤੇ ਬਾਕੀ ਵਿੱਚ ਤੁਸੀਂ ਬੈਠੇ ਰਹੋ। ਅਜੇ ਕਬੀਰ ਜੀ ਸੇਠ ਨੂੰ ਏਡਾ ਤਰਲਾ ਕਰ ਹੀ ਰਹੇ ਨੇ। ਇਹਨੇ ਨੂੰ ਸੇਠ ਦੀ ਘਰਵਾਲੀ ਉੱਠੀ ਤੇ ਉੱਠ ਕੇ ਲੋਈ ਨੂੰ ਬੇੜੀ ਵਿੱਚੋਂ ਬਾਹਰ ਧੱਕਾ ਦੇ ਦਿੱਤਾ, ਬਾਹਰ ਧੱਕਾ ਦੇ ਦਿੱਤਾ। ਗੁੱਸੇ ਦੀ ਭਰੀ ਕਿੱਡੇ ਕਿੱਡੇ ਮਾੜੇ ਬੋਲ ਬੋਲ ਦਿੱਤੇ, ਇਹ ਛੋਟੇ ਲੋਕ ਇਹਦਾ ਨਹੀਂ ਮੰਨਦੇ ਹੁੰਦੇ। ਕਬੀਰ ਜੀ ਕੀ ਤੱਕ ਰਹੇ ਨੇ? ਲੋਈ ਬਾਹਰ ਖਲੋਤੀ ਹੈ, ਅੱਖਾਂ ਵਿੱਚੋਂ ਹੰਝੂ ਰੋ ਰਹੀ ਹੈ, ਹੰਝੂ ਕੇਰ ਕੇ ਰੋ ਰਹੀ ਹੈ। ਇਹਨੇ ਨੂੰ ਸੇਠ ਗੁੱਸੇ ਦਾ ਭਰਿਆ, ਕਬੀਰ ਜੀ ਨੂੰ ਬਾਂਹ ਤੋਂ ਪਕੜਿਆ ਤੇ ਫੜ ਕੇ ਬਾਹਰ ਕੱਢ ਦਿੱਤਾ। ਮਲਾਹ ਨੂੰ ਆਖਿਆ, ਮਾਰ ਬੇ ਚੱਪੂ ਤੇ ਚੱਲੀਏ। ਦੋਨਾਂ ਨੂੰ ਥੱਲੇ ਉਤਾਰ ਕੇ ਸੇਠ ਅੱਜ ਬੇੜੀ ਲੈ ਕੇ ਤੁਰ ਗਿਆ ਹੈ। ਲੋਈ ਨੇ ਅੱਖਾਂ ਵਿੱਚੋਂ ਹੰਝੂ ਕੇਰੇ, ਸੁਆਮੀ ਅੱਜ ਤੱਕਿਆ ਜੇ ਗਰੀਬੀ ਕਿੱਡਾ ਡਾਢਾ ਦੁੱਖ ਹੈ, ਅੱਜ ਦੇਖ ਲਿਆ ਜੇ ਗਰੀਬਾਂ ਦਾ ਕੀ ਹਾਲ ਹੈ। ਤੇ ਸਤਸੰਗੀਓ, ਕਬੀਰ ਦਾ ਵੀ ਮਨ ਪਾਰ ਆਇਆ, ਕਿਨਾਰੇ ਤੇ ਬੈਠੇ ਇੱਕ ਮਨ ਇੱਕ ਚਿੱਤ ਹੋ ਕੇ ਲੇਵ ਉਸ ਪ੍ਰਭੂ ਦੇ ਚਰਨਾਂ ਨਾਲ ਜੋੜ ਕੇ ਬੈਰਾਗ ਦੇ ਵਿੱਚ ਭਿੱਜ ਕੇ ਅੱਖਾਂ ਵਿੱਚੋਂ ਕੇਰ ਕੇ ਹੰਝੂ ਅੱਜ ਕਬੀਰ ਨੇ ਰੋ ਕੇ ਅਰਦਾਸ ਕੀਤੀ, ਇਹ ਮੇਰਿਆ ਰੱਬਾ, ਆ ਦੇਖ ਧਰਤੀ ਤੇ ਕੀ ਹੋ ਗਿਆ ਹੈ। ਧਨ ਵਾਲੇ ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ, ਜਿਨ੍ਹਾਂ ਨੂੰ ਤੂੰ ਸੁੱਖ ਦਿੱਤੇ ਨੇ, ਜਿਨ੍ਹਾਂ ਤੇ ਤੂੰ ਰਹਿਮਤਾਂ ਕੀਤੀਆਂ ਨੇ, ਦੇਖ ਉਹਨਾਂ ਦਾ ਮਨ ਕਿੱਡਾ ਵਿਗੜ ਗਿਆ ਹੈ। ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ, ਇਹ ਮੇਰਿਆ ਰੱਬਾ, ਗਰੀਬ ਹੋਣਾ ਕੋਈ ਜ਼ੁਲਮ ਹੈ? ਰੋ ਰੋ ਕੇ ਉਸ ਪ੍ਰਭੂ ਨਾਲ ਗੱਲਾਂ ਕਰ ਰਹੇ, ਇਹ ਮੇਰੇ ਪ੍ਰਭੂ, ਜੇ ਗਰੀਬ ਹੋਣਾ ਜ਼ੁਲਮ ਹੈ ਤੇ ਸਾਰਿਆਂ ਨੂੰ ਕਿਉਂ ਨਹੀਂ ਅਮੀਰ ਕਰ ਦਿੰਦਾ, ਕਿਉਂ ਨਹੀਂ ਸਾਰਿਆਂ ਨੂੰ ਧਨਵਾਨ ਕਰ ਦਿੰਦਾ? ਸਤਸੰਗਿਓ, ਉਸ ਪ੍ਰਭੂ ਦੀ ਲੀਲਾ ਬੜੀ ਨਿਆਰੀ ਹੈ। ਅਜੇ ਕਬੀਰ ਜੀ ਅਰਦਾਸਾਂ ਹੀ ਕਰ ਰਹੇ ਨੇ, ਅਰਜੋਈਆਂ ਹੀ ਕਰ ਰਹੇ ਨੇ, ਤੇ ਕੀ ਕੌਤਕ ਵਰਤਿਆ ਕਿਨਾਰੇ ਦੇ ਉੱਪਰ ਜਿਸ ਪੱਥਰ ਤੇ ਬੈਠੇ ਨੇ, ਉਹ ਪੱਥਰ ਆਪਣੇ ਆਪ ਹਿੱਲਣ ਲੱਗ ਪਿਆ ਹੈ। ਲੋਈ ਦੇਖ ਕੇ ਹੈਰਾਨ ਹੋਈ, ਇਹ ਕੀ ਹੋਇਆ, ਪੱਥਰ ਹਿੱਲਣ ਲੱਗ ਪਿਆ ਹੈ? ਕਬੀਰ ਜੀ ਨੇ ਲਿਬ ਜੋੜੀ ਹੋਈ ਹੈ, ਲੋਈ ਤੱਕ ਰਹੀ ਹੈ, ਪੱਥਰ ਹਿੱਲ ਪਿਆ, ਇਹੋ ਜਿਹਾ ਹਿੱਲਿਆ ਬੇੜੀ ਦੇ ਵਾਂਗ ਪਾਣੀ ਤੇ ਤੈਰਨ ਲੱਗ ਪਿਆ। ਕੀ ਰਹਿਮਤਾਂ ਹੋਈਆਂ, ਤੈਰਦਾ ਹੋਇਆ ਉਸ ਸੇਠ ਦੀ ਬੇੜੀ ਨਾਲੋਂ ਵੀ ਅੱਗੇ ਨਿਕਲ ਗਿਆ, ਤੇ ਸੇਠ ਦੇਖ ਕੇ ਬੜਾ ਹੈਰਾਨ ਹੋਇਆ, ਬਈ ਇਹ ਕੀ ਗੱਲ, ਕੋਈ ਧੱਕਾ ਨਹੀਂ ਲਾ ਰਿਹਾ, ਕੋਈ ਚੱਪੂ ਨਹੀਂ ਮਾਰ ਰਿਹਾ, ਤੇ ਵੱਡੀ ਹੈਰਾਨਗੀ ਦੀ ਗੱਲ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਸੇਠ ਦੇਖ ਕੇ ਬੜਾ ਹੈਰਾਨ ਹੋ ਰਿਹਾ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਮਲਾਹ ਨੂੰ ਪੁੱਛਿਆ, ਵੀ ਇਹ ਕੌਣ ਹੈ? ਮਲਾਹ ਨੇ ਆਖਿਆ, ਕਬੀਰ ਹੈ, ਇਹ ਕਬੀਰ ਹੈ, ਇਹਦੀ ਤੇ ਅੱਗੇ ਵੀ ਬੜੀ ਸੋਭਾ ਸੁਣੀ ਹੈ, ਇਹ ਬੜਾ ਸਿਮਰਨ ਵਾਲਾ ਹੈ, ਸੁਣਿਆ ਹੈ, ਅੱਜ ਤੇ ਅੱਖੀ ਤੱਕ ਲਿਆ, ਇਸ ਪੱਥਰ ਨੇ ਬੇੜੀ ਨਾਲੋਂ ਵੀ ਪਹਿਲਾਂ ਆ ਕੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ।
कबीर जी उतर के तुरे ने लोई नू आख्या पलीए एवें छोटी जिनी गल ते रब नू उलांबे देन लग जाती है। लोई नू आख रहे ने एवें घबरा जाती जे गरीबां दा कोई नहीं ते गरीबां नू रब रख लैंदा है। कबीर जी समझा रहे ने पलीए पले धन नाम धन होना चाहिदा है, पले प्रभु दा नाम होना चाहिदा है। गरीबां दी कोई ना बां पकड़े ओ रब पकड़ लैंदा है। एवें ना छोटी जिनी गल ते रब नू उलांबे ना देन लग जाया कर।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

मालिक दया सिंध कृपा निध गुरता गद्दी ते विराजमान सतगुरु धन धन आदि साहिब श्री गुरु ग्रंथ साहिब महाराज जी दी पावन पवित्र हाजूरी अंदर जुड़ बैठे सर्वत्र माई भाई बहुत वड्डे भागां वाले हो आओ सा संगत करो कृपालता आपो अपनी सुरती विरती एकाग्र करो गुरमत विचारां नाल साझ बनाइए एक बार सारी संगत बख्शो आसीस हाजरी लवाओ दोवें हथ जोड़ के श्री गुरु ग्रंथ साहिब महाराज जी नूं सीस झुका के गज के आखो जी वाहिगुरु जी का खालसा वाहिगुरु जी की फतेह। गज के आख्या करो साध संगत वाहिगुरु जी का खालसा वाहिगुरु जी की फतेह। जदों भी स्टेज तो किसी ने मुखातिब होने उन्हें सारे जुड़े हुए शरीरां नूं अदब ते सत्कार नाल कहना गुरु प्यारी साध संगत जी। जुड़े हुए गुरु चरणा में शरीर साध संगत का रूप हो गए और सत संगत वो स्थान है जिथे अकाल पुरख रब का वासा है। भाई गुरदास साहब जी का कथन है, वो कहते ने पुछया किसी ने वे रब का वासा कित्थे है। उन्होंने लिखिया नारद मुनि ने रब नूं पुछया रब जी कित्थे रहिंदे हो तुसीं, तां रब ने कहा मेरा वासा साध संगत विच है। निज घर मेरो साध संगत है नारद मुन, साध संगत मेरो निज रूप है। साध संगत ही रूप है काल पुरख दा और साध संगत ही ओ तीरथ है जिथे बैठ नाल करोड़ों पाप धोते जांदे। पर शर्त एक है किसी की सुरत जुड़ जाए। तइयों पातशाह ने लिख के दिता है तुसी पढ़दे हो सुखमी साहिब अंदर कोट अपराध करोड़ां किते हुए अपराध साध संग मिटे संत कृपा ते जम ते छुटे जाके मस्तक करम प्रभ पाए साध शरण नानक दे आए। जिन्हां दे मस्तक दे भाग जागे अकाल पुरख रब ने सिद्धी मत्थे ते करम कृपा कीती उन्हां दी सुरत साध संगत विच जुड़ गई। तुसीं भागां वाले शरीर बैठे हो, दुनिया दे लोग झूठे रंगां दी होली तक सीबन सन, पातशाह ने सानू उस सच रंग नाल जोड़िया। श्री गुरु ग्रंथ साहिब महाराज जी दी बाणी विच होली दा पातशाह ने जिक्र कीता है, पर नाल हजूर ने कहा भाई एक कच्चे रंगां दी होली एक दूजे उत्ते चिक्कड़ सुट के मनाया पर तुहानू खुशी नहीं दे सकदा। सतगुरु बचन कहा भाई जिदन कोई सत संगत वे साधु जनां दी संगत विच बह के नाम जपदा है उहदे उत्ते नाम दा रंग चढ़ जाए ओ रंग पातशाह ने कहा मजीठ रंग बन जांदा है। और यह सच है जिन्हां दी रूह जिन्हां दी आत्मा सुरत शब्द विच रंगी गई ओ रंग शरीर विच रहिंदिआं वी रहिआ, ओ रंग साध संगत आरे दे दंदिआं ते वी उतरिआ नहीं, बंद बंद कटदिआं वी ओ रंग कमजोर ना पिआ, सीस लहाउण लग्गिआं वी उस रंग ते कोई असर ना होइआ और साध संगत आरे नाल चीर दिते गए पर वो रंग नहीं कट गया। उन्होंने पातशाह ने कहा जाको हर रंग लागो इस युग में सो कईयत है सूरा आत्म जिने सगल वस ताके जाका सतगुर पूरा। जिन्हों उत्ते ए रंग चढ़े साध संगत वो रंग किसे हालत विच भी उतरिया नहीं, उस रंग ने उन्होंने अकाल पुरख रब नाल जोड़ दिता। होली तीनी संत सेव रंग लागा अतलाल देव आज हमारे बने फाग, क्योंकि साध संगत जिन इलाकों में यूपी हरियाणे में मनाई जाती ज्यादातर होली वो फाग कहते हैं। आज हमारे बने फाग प्रभ संगी मिल खिलन लाग, पर ए होली रब दे प्यारियों कोल बह के जपे हुए नाम नाल। और जदों अकाल पुरख गुरु ने नजर की साध संगत पता नहीं किहदे उत्ते गुरु ने नजर कृपा कर दे किहदा मन रंगिया जाने
ਇਹ ਕੋਈ ਇਸ ਗੱਲ ਦਾ ਦਾਅਵਾ ਨਹੀਂ ਕਿ ਕੋਈ ਬੰਦਾ ਕਵੇ ਜਿਵੇਂ ਪਾਠ ਬਹੁਤ ਕਰਨਾ। ਸਾਧ ਸੰਗਤ ਜਦੋਂ ਗੁਰੂ ਰੰਗਣ ਤੇ ਆਉਂਦਾ ਉਦੋਂ ਮਾਫ ਕਰਿਓ ਨਾ ਉਹ ਗੁਣ ਵੇਖਦਾ ਨਾ ਉਹ ਔਗਣ ਵੇਖਦਾ। ਗੁਣ ਅਵਗੁਣ ਮੇਰੋ ਕਛ ਨਾ ਵਿਚਾਰਿਓ, ਨਾ ਰੰਗ ਨਾ ਉਹ ਰੂਪ ਨਾ ਰੰਗ ਨਾ ਰੇਖ ਕੁਝ ਵੀ ਵੇਖਦਾ ਨਹੀਂ। ਉਹਦੇ ਸਾਹਮਣੇ ਕੋਈ ਛੋਟਾ ਵੱਡਾ ਜਾਤ ਬਰਾਦਰੀ ਨਹੀਂ, ਨਾ ਉਹ ਰੂਪ ਵੇਖਦਾ ਨਾ ਉਹ ਜਾਤ ਵੇਖਦਾ। ਸਾਧ ਸੰਗਤ ਜਦੋਂ ਉਹ ਅੱਧ ਦਾ ਸ਼ਿੰਗਾਰ ਰੰਗ ਦਿੰਦਾ ਸ਼ਬਦ ਨਾਲ, ਉਦੋਂ ਇਹ ਗੱਲ ਸੱਚ ਹੈ, ਸਾਧ ਸੰਗਤ ਕਈ ਵਾਰ ਔਗਣਾਂ ਨਾਲ ਭਰੇ ਹੋਏ ਨੂੰ ਵੀ ਉਹ ਗੁਰੂ ਰੰਗ ਕੇ ਰੱਖ ਦਿੰਦਾ। ਤੁਸੀਂ ਬਾਹਰੀ ਤੌਰ ਤੇ ਜਿਹੜੀ ਹੋਲੀ ਆਪਾਂ ਵੇਖਦੇ, ਰਾਹ ਜਾਂਦੇ ਬੰਦੇ ਨੂੰ ਪਤਾ ਨਹੀਂ ਕਿ ਹੋਲੀ ਵਾਲੇ ਦਿਨ ਕਿਹਨੇ ਉਹਦੇ ਕੱਪੜੇ ਕਿੱਥੋਂ ਪਿਚਕਾਰੀ ਮਾਰ ਕੇ ਰੰਗ ਦੇਣੇ। ਜਿੱਥੋਂ ਉਹ ਲੰਘਦਾ ਕੀ ਪਤਾ ਕਿੱਧਰੋਂ ਸੱਜਿਓ ਖੱਬਿਓ ਕਿਹਨੇ ਰੰਗ ਸੁੱਟ ਦੇਣੇ, ਉਹਦੇ ਕੱਪੜੇ ਰੰਗੇ ਜਾਣਗੇ, ਉਹਦਾ ਸਿਰ ਮੂੰਹ ਉਸ ਰੰਗ ਨਾਲ ਭਰ ਜਾਂਦਾ। ਪਰ ਉਹਨੂੰ ਪਤਾ ਨਹੀਂ ਕਿ ਰਾਹ ਜਾਂਦਿਆਂ ਕਿਹਨੇ ਮੇਰੇ ਉੱਤੇ ਰੰਗ ਸੁੱਟ ਦੇਣੇ। ਇਸ ਤਰ੍ਹਾਂ ਸਾਧ ਸੰਗਤ ਜਦੋਂ ਗੁਰੂ ਦੇ ਘਰ ਦੀ ਕਹਾਣੀ ਚੱਲੇਗੀ, ਇੱਥੇ ਵੀ ਕਿਸੇ ਨੂੰ ਕੋਈ ਹਾਜਤ ਨਹੀਂ ਕਿਹਦੇ ਉੱਤੇ ਗੁਰੂ ਦੀ ਕਿਰਪਾ ਨਾਲ ਰੰਗ ਚੜ੍ਹਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੰਗਣ ਦੇ ਆਏ ਉਦੋਂ ਸਾਧ ਸੰਗਤ ਕੌਡੇ ਰਾਕਸ਼ ਵਰਗੇ ਨਾਮ ਨਾਲ ਰੰਗ ਕੇ ਰੱਖਦੇ। ਹੁਣ ਕੌਂਟੇ ਰਾਕਸ਼ ਨੂੰ ਚਿੱਤ ਚੇਤੇ ਵੀ ਨਹੀਂ ਕਿ ਮੈਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਨਾਲ ਰੰਗਣ ਆ ਰਹੇ ਨੇ। ਪਾਤਸ਼ਾਹ ਨੇ ਕੌਟੇ ਰਾਕਸ਼ ਦੇ ਔਗਣ ਨਾ ਵੇਖੇ। ਸਾਧ ਸੰਗਤ ਉਹ ਜਾਦੂਗਰਨੀਆਂ ਜਿਹਨੂੰ ਨੂਰਾਂ ਸ਼ਾਹ ਜਾਦੂਗਰਨੀ ਕਹਿੰਦੇ ਸਨ, ਔਗਣਾਂ ਨਾਲ ਭਰੀ ਆਦਮਖਾਨੀ ਲੋਕਾਂ ਨੂੰ ਗੁਲਾਮ ਰੱਖਣ ਵਾਲੀ, ਐਡੇ ਜਬਰ ਜ਼ੁਲਮ ਤੇ ਲੋਕਾਂ ਉੱਤੇ ਤਸ਼ੱਦਦ ਕਰਨ ਵਾਲੀ, ਜਦੋਂ ਗੁਰੂ ਨੇ ਨਦਰ ਕਿਰਪਾ ਕੀਤੀ ਸੱਚ ਦੇ ਨਾਮ ਦੇ ਰੰਗ ਨਾਲ ਰੰਗ। ਜਿਹੜਾ ਦੂਜਿਆਂ ਦਾ ਹੱਕ ਮਾਰ ਮਾਰ ਕੇ ਬਾਹਰੋਂ ਲਿਖਦਾ ਮੈਂ ਸੱਜਣ ਹਾਂ ਮੁਸਾਫਰ ਖਾਨੇ, ਅੰਦਰੋਂ ਸਾਧ ਸੰਗਤ ਠੱਗ ਹੈ, ਉਹ ਬੰਦਿਆਂ ਨੂੰ ਕਤਲ ਕਰਕੇ ਖੂਹ ਵਿੱਚ ਸੁੱਟ ਦਿੱਤਾ, ਸੈਂਕੜੇ ਬੰਦਿਆਂ ਨੂੰ ਕਤਲ ਕਰਕੇ ਖੂਹ ਵਿੱਚ ਦਫ਼ਨ ਕਰਨ ਵਾਲਾ। ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਜ਼ਰ ਹੋਈ ਸੱਜਣ ਠੱਗ ਨੂੰ ਪਤਾ ਨਹੀਂ ਸੀ ਮੈਨੂੰ ਕੋਈ ਰੰਗਣ ਆ ਰਿਹਾ। ਪਾਤਸ਼ਾਹ ਨੇ ਔਗਣ ਨਹੀਂ ਵੇਖੇ, ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ, ਨਾ ਦੇਖਿਓ ਰੂਪ ਰੰਗ ਸ਼ਿੰਗਾਰੋ, ਨਾ ਉਹ ਗੁਣ ਵੇਖਦਾ ਨਾ ਔਗਣ ਵੇਖਦਾ। ਜਦੋਂ ਨਦਰ ਕਿਰਪਾ ਹੋਵੇ ਵੱਡੇ ਵੱਡੇ ਪਾਪੀਆਂ ਨੂੰ ਗੁਰੂ ਸ਼ਬਦ ਨਾਮ ਔਰ ਸੱਚ ਦੇ ਰੰਗ ਨਾਲ ਰੰਗ ਕੇ ਪ੍ਰਵਾਨ ਕਰਾ ਦਿੰਦਾ। ਸਾਧ ਸੰਗਤ ਆਪਾਂ ਅਰਦਾਸ ਕਰਨੀ ਹੈ, ਸਤਿਗੁਰੂ ਅਸੀਂ ਤੁਹਾਡੇ ਸਿੱਖ ਖਵਾਉਂਦੇ ਭਾਵੇਂ ਚੰਗੇ ਭਾਵੇਂ ਮੰਦੇ, ਇੱਕ ਕਿਰਪਾ ਬਖਸ਼ਿਸ਼ ਕਰੋ ਸਾਨੂੰ ਵੀ ਆਪਣੇ ਸੱਚ ਦੇ ਰੰਗ ਨਾਲ ਰੰਗ। ਸਾਧ ਸੰਗਤ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਤੋਰਿਆ, ਨਾਮ ਉਦੋਂ ਵੀ ਰੱਖਿਆ ਮਾਰਿਆ ਸਿੱਧਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਉਦੋਂ ਵੀ ਨਾਮ ਨਿਰਮਲ ਪੰਥ, ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੂਪ ਦਿੱਤਾ ਉਦੋਂ ਇਹਦਾ ਨਾਮ ਰੱਖਿਆ ਖਾਲਸਾ ਪੰਥ। ਖਾਲਸ ਦਾ ਅਰਥ ਵੀ ਸ਼ੁੱਧ, ਨਿਰਮਲ ਦਾ ਅਰਥ ਵੀ ਮੈਲ ਤੋਂ ਰਹਿਤ। ਔਰ ਸਾਧ ਸੰਗਤ ਜਦੋਂ ਪੰਥ ਦੀ ਸ਼ੁਰੂਆਤ ਹੋਈ ਉਦੋਂ ਨਾਲ ਹੀ ਪਾਤਸ਼ਾਹ ਨੇ ਗ੍ਰੰਥ ਦੀ ਸ਼ੁਰੂਆਤ ਕੀਤੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਵੀ ਸ਼ੁਰੂ ਕੀਤਾ ਨਾਲ ਗ੍ਰੰਥ ਵੀ ਸ਼ੁਰੂ ਕੀਤਾ। ਕਿਉਂ? ਪੰਥ ਉੱਤੇ ਚੱਲਣ ਵਾਸਤੇ ਚੱਲਣ ਵਾਲਿਆਂ ਦੀ ਡਾਇਰੈਕਸ਼ਨ ਜ਼ਰੂਰੀ ਸੀ ਕਿ ਉਹਦੇ ਉੱਤੇ ਚੱਲ ਕੇ ਸੱਚੇ ਹਾਰ ਕਿਵੇਂ ਹੋਣ। ਸਵਾਲ ਜਪਜੀ ਸਾਹਿਬ ਦੀ ਪੌੜੀ ਵਿੱਚ ਆਏਗਾ, ਕਿਵ ਸੱਚੇ ਹਾਰਾ ਹੋਈ ਹੈ। ਸੱਚਿਆਰ ਦਾ ਅਰਥ ਵੀ ਮੈਲ ਤੋਂ ਰਹਿਤ, ਸੱਚਾ ਬਿਲਕੁਲ ਸ਼ੁੱਧ। ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ। ਉਹ ਤੋਂ ਬਾਅਦ ਫਿਰ ਪੌੜੀਆਂ ਆਉਣਗੀਆਂ, ਸਿੱਖਾ ਪਹਿਲਾਂ ਹੰਕਾਰ ਛੱਡ ਕੇ ਗੁਰੂ ਕੋਲ ਆਈ। ਅਰਦਾਸ ਕਰ ਤੇਰੇ ਮਨ ਦਾ ਹੰਕਾਰ ਉਤਰ ਜਾਏ, ਤੈਨੂੰ ਵੱਡੀ ਉਮਰ ਦਾ ਹੰਕਾਰ ਨਾ ਹੋਵੇ, ਤੈਨੂੰ ਪੈਸਾ ਧਨ ਦੌਲਤ ਦਾ ਹੰਕਾਰ ਨਾ ਹੋਵੇ। ਜੇ ਜੋ ਵਿਚਾਰੇ ਆਰ ਜਾ ਹੋਰ ਦਾ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਗਏ। ਤੈਨੂੰ ਐ ਹੋਵੇ ਮੇਰਾ ਨਾਮ ਬਹੁਤ ਪ੍ਰਸਿੱਧ ਹੋ। ਮੇਰਾ ਨਾਮ ਲੋਕ ਸੋਭਾ ਨਾਲ ਲੈਂਦੇ ਨੇ, ਉਹ ਵੀ ਇੱਕ ਇਲਾਕੇ ਇੱਕ ਸਟੇਟ ਇੱਕ ਦੇਸ਼ ਵਿੱਚ ਨਹੀਂ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲਣਾ ਸਭ ਕੋਏ। ਪਾਤਸ਼ਾਹ ਨੇ ਕਿਹਾ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਇੱਕ ਗੱਲ ਦਾ ਖਿਆਲ ਰੱਖੀ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ, ਕਿ ਰੱਬ ਦੀ ਨਦਰ ਨਾ ਹੋਈ ਤੇਰੀ ਕਿਸੇ ਬਾਤ ਵੀ ਨਹੀਂ ਪੁੱਛਣੀ ਤੂੰ ਕੌਣ। ਇਸ ਧਰਤੀ ਤੋਂ ਵੱਡੇ ਵੱਡੇ ਚੱਕਰਵਰਤੀ ਰਾਜੇ ਹੋ ਕੇ ਚਲੇ ਗਏ, ਰੱਬ ਦੀ ਦਰਗਾਹ ਵਿੱਚ ਉਹਨਾਂ ਦੀ ਕੋਈ ਪਾਇਆ ਕੀਮਤ ਨਾ ਪਈ। ਹਜ਼ੂਰ ਕਲਗੀਧਰ ਪਾਤਸ਼ਾਹ ਨੇ ਇੱਥੋਂ ਤੱਕ ਲਿਖਿਆ, ਜਿਨ੍ਹਾਂ ਦੀਆਂ ਬਾਹਾਂ ਵਿੱਚ ਕਿਲਿਆਂ ਵਰਗੀ ਤਾਕਤ, ਜਿਨ੍ਹਾਂ ਦੇ ਘੋੜੇ ਹਵਾ ਨਾਲੋਂ ਤੇਜ਼ ਦੌੜਦੇ ਸਨ, ਅੰਤ ਸੰਸਾਰ ਤੋਂ ਨੰਗੇ ਪੈਰੀ ਗਏ, ਰੱਬ ਦੀ ਦਰਗਾਹ ਵਿੱਚ ਕੌਡੀ ਉਹਨਾਂ ਦੀ ਕੀਮਤ ਨਾ ਪਈ। ਮਾਤੇ ਮਾ ਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੁਦਤ, ਪੌਣ ਕੇ ਗੌਣ ਕੋ ਜਾਤ ਨ ਮਾਰੇ।
ਭਾਰੀ ਭੁਜਹਨ ਕੇ ਭੂ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਇੱਤੇ ਪਹਿ ਤੋ ਕਹਾ ਬਹਿ ਭੂਪਤ ਅੰਤ ਕੋ ਨੰਗੇ ਹੀ ਪਾਏ ਪਲ। ਹਜ਼ੂਰ ਨੇ ਕਿਹਾ ਹੰਕਾਰ ਛੱਡੀ ਤੂੰ ਨਦਰ ਦਾ ਪਾਤਰ ਹੋ ਜਾਏ ਕਿਉਂਕਿ ਸਾਧ ਸੰਗਤ ਨਦਰ ਗੁਰਪ੍ਰਸਾਦ ਔਰ ਕਰਮ ਇਹਨਾਂ ਦੇ ਅਰਥ ਕੋਈ ਹੋਣ। ਕਰਮ ਦਾ ਅਰਥ ਵੀ ਕਿਰਪਾ, ਗੁਰਪ੍ਰਸਾਦ ਦਾ ਅਰਥ ਵੀ ਗੁਰੂ ਦੀ ਕਿਰਪਾ, ਨਦਰ ਦਾ ਅਰਥ ਵੀ ਗੁਰੂ ਦੀ ਕਿਰਪਾ। ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਪਾਤਸ਼ਾਹ ਫਿਰ ਨਦਰ ਹੋਵੇ ਤੇ ਕੀ ਕਰਨਾ ਚਾਹੀਦਾ। ਕਹਿੰਦੇ ਗੁਰੂ ਦਾ ਉਪਦੇਸ਼ ਸੁਣਨਾ ਸ਼ੁਰੂ ਕਰ, ਗੁਰੂ ਦਾ ਉਪਦੇਸ਼ ਪੜ੍ਹਨਾ ਸ਼ੁਰੂ ਕਰ। ਪੰਥ ਉੱਤੇ ਚੱਲਣਾ, ਪਹਿਲਾਂ ਸੁਣ ਪੜ੍ਹ ਕਿ ਉਸ ਪੰਥ ਉੱਤੇ ਚੱਲਣਾ ਕਿਵੇਂ ਹੈ। ਇਸ ਲਈ ਪੰਥ ਦੇ ਨਾਲ ਨਾਲ ਗ੍ਰੰਥ ਦਿੱਤਾ, ਵੱਡੇ ਭਾਗ ਹਨ। ਇਸੇ ਤਰ੍ਹਾਂ ਗੁਰੂ ਦਾ ਪੰਥ ਹੈ, ਇਹਦੇ ਉੱਤੇ ਚੱਲਣ ਵਾਲੇ ਲਈ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ। ਭਾਵੇਂ ਕੋਈ ਸਿੱਖ ਗਰੀਬ ਹੋਵੇ ਅਮੀਰ ਹੋਵੇ, ਹਰ ਸਿੱਖ ਲਈ ਮਰਿਆਦਾ ਰਹਿਤ ਇੱਕ ਹੋਏਗੀ, ਚੱਲਣ ਵਾਸਤੇ ਨਿਯਮ ਇੱਕੋ ਹੀ ਹੋਏ। ਪਾਤਸ਼ਾਹ ਨਿਯਮ ਕੀ ਹੈ? ਹਜ਼ੂਰ ਕਹਿਣਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਹੁਣ ਸਿੱਖ ਇਹ ਥੋੜੀ ਲਿਖਿਆ ਵੇ ਅਮੀਰ ਛੋਟਾ ਵੱਡਾ, ਜ਼ਿਆਦਾ ਪਾਠ ਪੜ੍ਹਨ ਵਾਲਾ ਘੱਟ ਪੜ੍ਹਨ ਵਾਲਾ, ਪੜ੍ਹਿਆ ਲਿਖਿਆ ਅਨਪੜ੍ਹ ਗਿਆਨੀ, ਸੁਣਾਉਣ ਵਾਲਾ ਜਾਂ ਸੁਣਨ ਵਾਲਾ, ਇਹਦੇ ਵਾਸਤੇ ਕੁਝ ਨਹੀਂ ਲਿਖਿਆ। ਕੱਲਾ ਹੀ ਸਿੱਖ, ਸੁਣਾਉਣ ਵਾਲਾ ਵੀ ਸਿੱਖ ਹੈ, ਸੁਣਨ ਵਾਲਾ ਵੀ ਸਿੱਖ। ਜਿਹੜਾ ਰੂਲ ਸੁਣਨ ਵਾਲੇ ਤੇ ਲਾਗੂ ਹੁੰਦਾ, ਉਹੀ ਮੇਰੇ ਗੁਰੂ ਦਾ ਰੂਲ ਸੰਗਤ ਸੁਣਾਉਣ ਵਾਲੇ ਤੇ ਲਾਗੂ ਹੈ। ਤਾਈਓ ਮੈਂ ਉਹਨਾਂ ਸਾਧੂ ਮਹਾਂਪੁਰਸ਼ਾਂ ਦੇ ਦੀਦਾਰ ਕੀਤੇ, ਐਡੀਆਂ ਵੱਡੀਆਂ ਪਦਵੀਆਂ ਤੇ ਪਹੁੰਚ ਗਏ, ਪਰ ਗੁਰੂ ਦੀ ਬਾਣੀ ਦਾ ਨਿਤਨੇਮ ਨਹੀਂ ਛੱਡਿਆ। ਦੁਨੀਆਂ ਉਹਨਾਂ ਨੂੰ ਸੰਤ ਕਹਿਣ ਲੱਗ ਪਈ, ਪਰ ਬਾਣੀ ਦਾ ਨਿਯਮ ਨਹੀਂ ਛੱਡਿਆ। ਕਿਉਂ? ਉਹ ਗੁਰੂ ਦੀ ਮਰਿਆਦਾ ਵਿੱਚ ਚੱਲਦੇ ਰਹੇ। ਗੁਰੂ ਨੇ ਨਿਯਮ ਦੱਸਿਆ, ਜਪਜੀ ਸਾਹਿਬ ਦਾ ਜਾਪ ਅਖੀਰ ਤੱਕ ਨਾ ਛੱਡਿਆ, ਇੱਥੋਂ ਤੱਕ ਗੁਰੂ ਸਾਹਿਬਾਨਾਂ ਨੂੰ ਜਨਮ ਦੇਣ ਵਾਲੀ ਧੰਨ ਜਨਣੀਆਂ ਮਾਵਾਂ ਸਾਧ ਸੰਗਤ ਮਾਤਾ ਗੰਗਾ ਛੇਵੇਂ ਪਾਤਸ਼ਾਹ ਨੂੰ ਪ੍ਰਕਾਸ਼ ਜਨਮ ਦਿੰਦੇ ਨੇ, ਅਖੀਰ ਤੱਕ ਜਪਜੀ ਸਾਹਿਬ ਦਾ ਜਾਪ ਕਰਦੇ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਰਹੇ ਨੇ, ਐਡੀ ਵੱਡੀ ਹਸਤੀ ਹੋ ਕੇ ਆਖਰ ਵੇਲੇ ਵੀ ਜਪਜੀ ਸਾਹਿਬ ਦਾ ਨਿਯਮ ਨਾ ਛੱਡਿਆ। ਪਤਾ ਕਿਉਂ? ਗੁਰੂ ਦੀ ਮਰਿਆਦਾ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੰਥ ਨੂੰ ਚੱਲਣ ਵਾਲਿਆਂ ਲਈ ਗ੍ਰੰਥ ਉਪਦੇਸ਼ ਹੈ। ਇਸ ਲਈ ਪੰਥ ਔਰ ਗ੍ਰੰਥ ਇਕੱਠੀ ਸ਼ੁਰੂਆਤ ਹੋਈ। ਪਾਤਸ਼ਾਹ ਕਹਿਣਗੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਪਾਤਸ਼ਾਹ ਸਿੱਖ ਵਾਸਤੇ ਪੰਥ ਤੇ ਚੱਲਣ ਲਈ ਗ੍ਰੰਥ ਦਾ ਉਪਦੇਸ਼ ਵੀ, ਗੁਰ ਸਤਿਗੁਰ

ਅਲੱਤੇ ਉੱਠ। ਉਹ ਹਰ ਰੋਜ ਉੱਠ ਕੇ ਨਾਮ ਧਿਆਵੇ। ਨੀਂਦ ਤੋਂ ਉੱਠਦਿਆਂ ਸਾਰ ਉਹਦਾ ਫਸਟ ਵਰਕ ਪਹਿਲਾ ਕੰਮ ਐਵਰੀ ਡੇ ਹੋਣਾ ਚਾਹੀਦਾ। ਜਦੋਂ ਨੀਂਦ ਚੋਂ ਜਾਗ ਖੁੱਲੇ, ਗੁਰੂ ਦੇ ਸਿੱਖਾ ਤੇਰੇ ਲਈ ਗੁਰੂ ਦਾ ਨਿਯਮ ਹੈ, ਉੱਠਦਿਆਂ ਸਾਰ ਤੇਰੀ ਰਸਨਾ ਤੇ ਹੋਵੇ ਸਤਨਾਮ ਸ੍ਰੀ ਵਾਹਿਗੁਰੂ। ਪੰਜ ਵਾਰ ਕਹਿ, ਦਸ ਵਾਰ ਕਹਿ, ਵੀਹ ਵਾਰ ਕਹਿ, ਪਹਿਲਾਂ ਵਾਹਿਗੁਰੂ ਉੱਠਦਿਆਂ ਜਪ। ਗੁਰ ਸਤਿਗੁਰ ਕਾ ਜੋ ਸਿੱਖ ਪਾਏ ਸੋ ਪਲ ਕੇ

ਆਉਂਦੇ ਆਵੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਵੇ, ਦਸ ਵਜੇ ਤੱਕ ਸੁੱਤਾ ਨਾ ਰਵੇ, ਪਰ ਪ੍ਰਭਾਤ ਵੇਲੇ ਉੱਠੇ, ਉੱਠ ਕੇ ਇਸ਼ਨਾਨ ਕਰੇ ਤੇ ਗੁਰੂ ਦੀ ਬਾਣੀ ਪੜ੍ਹੇ। ਇੱਕ ਚੀਜ਼ ਹੈ ਇੱਥੇ ਲਿਖਿਆ, ਸਾਧ ਸੰਗਤ ਅੰਮ੍ਰਿਤ ਸਰਨਾਵੇ। ਹਰ ਰੋਜ਼ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ। ਜਿਹੜਾ ਆਪਾਂ ਰੋਜ਼ ਅਰਦਾਸ ਵਿੱਚ ਮੰਗਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਹਰ ਰੋਜ਼ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਨਹੀਂ ਕਰ ਸਕੇਗਾ। ਪਰ ਬੜੀ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕੀਤੀ ਹੈ, ਸਿੱਖਾਂ ਗੁਰੂ ਦਾ ਹੁਕਮ ਮੰਨ ਕੇ ਉੱਠ ਕੇ ਵਾਹਿਗੁਰੂ ਜਪੀ, ਫਿਰ ਪ੍ਰਭਾਤ ਵੇਲੇ ਉੱਠ ਇਸ਼ਨਾਨ ਕਰੀ, ਇਸ਼ਨਾਨ ਕਰਕੇ ਜਪਜੀ ਸਾਹਿਬ ਗੁਰੂ ਦੀ ਬਾਣੀ ਪੜ੍ਹੀ। ਇਹ ਸੱਚ ਹੈ, ਜਿੱਦਣ ਨਿਯਮ ਬਣਾ ਕੇ ਰੋਜ਼ ਇਸ਼ਨਾਨ ਕਰਕੇ ਬਾਣੀ ਦਾ ਜਾਪ ਕਰੇਗਾ, ਤੈਨੂੰ ਘਰ ਵਿੱਚ ਵੀ ਇਸ਼ਨਾਨ ਕਰਕੇ ਐ ਮਹਿਸੂਸ ਹੋਏਗਾ ਤੂੰ ਅੰਮ੍ਰਿਤਸਰ ਨਾਤਿਆ। ਜਿਹੋ ਜਿਹਾ ਸੁੱਖ ਤੈਨੂੰ ਅੰਮ੍ਰਿਤਸਰ ਸਰੋਵਰ ਵਿੱਚ ਨਾਤਿਆ ਮਿਲਦਾ, ਉਹੋ ਜਿਹਾ ਸੁੱਖ ਤੈਨੂੰ ਨਿਤਨੇਮ ਕਰਕੇ ਹਰ ਰੋਜ਼ ਘਰ ਵਿੱਚ ਪ੍ਰਾਪਤ ਹੋਏਗਾ। ਪਰ ਤੂੰ ਸਿੱਖਾ ਗੁਰੂ ਦਾ ਨਿਯਮ ਲੈ ਕੇ, ਕਿਉਂਕਿ ਨਿਯਮ ਤੋਂ ਬਗੈਰ ਗੱਲ ਨਹੀਂ ਬਣੇ। ਮਾਫ ਕਰਿਓ, ਜਿੱਥੇ ਨੇਮ ਹੈ ਉੱਥੇ ਪ੍ਰੇਮ ਪੈਦਾ ਹੁੰਦਾ। ਤੁਸੀਂ ਸਾਰੇ ਜੁੜੇ ਹੋਏ ਹੋ, ਖੇਤੀਬਾੜੀ ਨਾਲ ਸੰਬੰਧ ਰੱਖਦੇ ਹੋ। ਦਾਣਾ ਉਹੀਓ ਫਲੀਭੂਤ ਹੁੰਦਾ ਜਿਹੜਾ ਪੂਰਾ ਰਹਿ ਜਾਏ। ਜਿਹੜਾ ਦਾਣਾ ਟੁੱਟ ਜਾਏ, ਅੱਧਾ ਦਾਣਾ ਜ਼ਮੀਨ ਵਿੱਚ ਕਦੇ ਵੀ ਪਲਦਾ ਨਹੀਂ, ਕੋਈ ਦਾਣਾ ਬੀਜਿਆ ਹੋਇਆ ਇੱਕ ਦੇ 18 ਦਾਣੇ ਬਣਦੇ ਨੇ। ਕਿਲੋਆਂ ਚ ਬੀਜਿਆ ਬੀਜ ਤੁਸੀਂ ਕੁਇੰਟਲਾਂ ਵਿੱਚ ਕਣਕ ਕੱਢਦੇ ਹੋ, ਕਦੋਂ? ਜਦੋਂ ਬੀਜ ਸਬਦ ਬੀਜਿਆ ਜਾਏ, ਅੱਧਾ ਰਹਿ ਜਾਏ ਬੀਜ ਕਦੇ ਨੀ ਉੱਗਦਾ। ਭਲਿਆ ਤੂੰ ਕਦੇ ਕਹੇ ਮੈਂ ਪਾਠ ਕਰ ਲਿਆ, ਕਦੇ ਛੱਡ ਦਿੱਤਾ, ਕਦੇ ਦੋ ਦਿਨ ਆ ਜਾਂਦਾ, ਕਦੇ ਸੇਵਾ ਛੱਡ ਦਿੰਦੇ, ਏਦਾਂ ਤੂੰ ਪਹੁੰਚ ਨੀ ਸਕੇਗਾ। ਤੈਨੂੰ ਨਿਯਮ ਬਣਾਉਣਾ ਪੈਣਾ, ਬਹੁਤਾ ਨੀ ਤਾਂ ਥੋੜਾ, ਹਰ ਰੋਜ਼ ਪੱਕਾ ਨਿਯਮ ਕਰ, ਤੇਰਾ ਜਪਜੀ ਸਾਹਿਬ ਦਾ ਜਾਪ ਪੱਕਾ ਹੋਣਾ ਚਾਹੀਦਾ। ਖੈਰ, ਪਾਤਸ਼ਾਹ ਨੇ ਪੰਥ ਔਰ ਗ੍ਰੰਥ ਦੀ ਇਕੱਠੀ ਸ਼ੁਰੂਆਤ ਕੀਤੀ, ਕਿਵੇਂ ਪੰਥ ਉੱਤੇ ਚੱਲਣਾ। ਸੱਚੇ ਪਾਤਸ਼ਾਹ ਨੇ ਗ੍ਰੰਥ ਦੇ ਅੰਦਰ ਉਪਦੇਸ਼ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਹਾਲ, ਉਹ ਤੋਂ ਬਾਅਦ ਹੰਕਾਰ ਛੱਡ ਕੇ ਗਿਆ ਅਗਲੀ ਪੌੜੀ ਪੜ ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਗੁਰੂ ਦਾ ਉਪਦੇਸ਼ ਸੁਣ। ਤੁਸੀਂ ਇੱਥੇ ਪਹੁੰਚੋ, ਕਿਸੇ ਕੋਲੋਂ ਪੁੱਛ ਕੇ, ਕਈ ਵਾਰ ਜਦ ਬੰਦਾ ਪਹਿਲੀ ਵਾਰ ਆਉਂਦਾ ਪੁੱਛਦਾ ਰਸਤਾ ਕਿਹੜਾ ਸਹੀ, ਜਾਂ ਫਿਰ ਲਿਖਿਆ ਹੋਇਆ ਪੜ੍ਹਦਾ ਵੀ ਨਾਨਕਪੁਰੀ ਟਾਂਡਾ ਸਾਹਿਬ ਨੂੰ ਰਸਤਾ ਕਿਹੜਾ ਜਾਂਦਾ। ਸਾਧ ਸੰਗਤ ਜਾਂ ਪੜ੍ਹਿਆ ਜਾਵੇਗਾ ਜਾਂ ਸੁਣ ਕੇ ਆਉ। ਇਸ ਲਈ ਪਾਤਸ਼ਾਹ ਨੇ ਕਿਹਾ, ਰੱਬ ਦਾ ਨਾਮ ਸੁਣਨਾ ਸ਼ੁਰੂ ਕਰ, ਜਪ, ਉਹਦਾ ਉਪਦੇਸ਼ ਸੁਣ, ਇਹਦੇ ਨਾਲ ਤੇਰੀ ਅਵਸਥਾ ਸੁਰਤ ਦੀ ਉੱਚੀ ਹੋਏਗੀ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਉਹ ਨਾ ਸਕੈ ਕਾਲ। ਉਹ ਤੋਂ ਬਾਅਦ ਅਗਲੀ ਪੰਕਤੀ ਆਈ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਭਗ ਭਗਨਾਸ। ਤੇਰੇ ਅੰਦਰ ਸਦਾ ਹੀ ਵਿਗਾਸ ਬਣ ਜਾਏਗਾ, ਖੇੜਾ ਤੇ ਖੁਸ਼ੀ ਬਣੇਗੀ। ਜਿਹੜਾ ਖੇੜਾ ਬਸੰਤ ਦੀ ਰੁੱਤ ਵਿੱਚ ਫੁੱਲਾਂ ਤੇ ਆਉਂਦਾ ਹੈ, ਉਹ ਖੇੜਾ ਸੱਜਣਾ ਹਰ ਵਕਤ ਤੇਰੇ ਤੇ ਬਣਿਆ ਰਹੇ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਆ ਬਸੰਤ ਦੀ ਰੁੱਤ ਉਹਨਾਂ ਦੇ ਹਿਰਦੇ ਤੇ ਸਦਾ ਰਹਿੰਦੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ। ਹਰ ਰੋਜ਼ ਗੁਰੂ ਨੂੰ ਸੁਣ, ਜਪ ਤੇ ਨਾਮ ਅਰਾਧ, ਸੱਜਣਾ ਤੇਰਾ ਹਿਰਦਾ ਕੌਲ ਦੀ ਤਰ੍ਹਾਂ ਖਿਲਿਆ ਰਹੇਗਾ, ਜਿਹਦੇ ਉੱਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਣ ਤੇ ਕਵਲ ਦਾ ਫੁੱਲ ਖਿਲਿਆ। ਸ਼ਬਦ ਤੈਨੂੰ ਖੜਾਓ ਵਿੱਚ ਲਿਆਏ, ਨਾਨਕ ਤਿਨਾ ਬਸੰਤ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਭਗ ਕਾ ਨਾਸ। ਇਸ ਤਰ੍ਹਾਂ ਸਾਧ ਸੰਗਤ, ਜਦੋਂ ਪਾਤਸ਼ਾਹ ਸੁਣਨ ਤੋਂ ਬਾਅਦ ਫਿਰ ਅਗਲੀ ਪੌੜੀ ਤੇ ਆ ਗਿਆ। ਚਾਰ ਪੌੜੀਆਂ ਕਹਿ ਕੇ ਫਿਰ ਕਹਿਣਗੇ, ਸੁਣ ਕੇ ਨਾ ਇਕੱਲਾ ਚਲਾ ਜਾਏ, ਸੁਣਨ ਤੋਂ ਬਾਅਦ ਮੰਨਣ ਤੱਕ ਆਉਣਾ ਪੈਣਾ। ਮਾਫ ਕਰਿਓ, ਕਈ ਵਾਰ ਸੁਣੀ ਹੋਈ ਗੱਲ ਭੁੱਲ ਜਾਂਦੀ, ਸੁਣੀਆਂ ਹੋਈਆਂ ਗੱਲਾਂ ਬੰਦਾ ਵਿਸਾਰ ਦਿੰਦਾ। ਉਹ ਤੋਂ ਬਾਅਦ ਹਜ਼ੂਰ ਨੇ ਕਿਹਾ, ਮੰਨਣਾ ਸ਼ੁਰੂ ਕਰ, ਕਿਸੇ ਮੰਨਣ ਵਾਲੇ ਦੀ ਸੰਗਤ ਕਰ, ਉਹ ਤੈਨੂੰ ਦੱਸੇਗਾ ਕਿਵੇਂ ਮੰਨਣਾ। ਤੁਸੀਂ ਘਰ ਵਿੱਚ ਮਾਫ ਕਰਿਓ ਬੁੱਕ ਲਿਆ ਕੇ ਪੜ੍ਹੋ ਕਿ ਜੀ ਡਰਾਈਵਿੰਗ ਕਿਵੇਂ ਕਰਨੀ ਹੈ, ਟ੍ਰੈਫਿਕ ਦੇ ਸਾਰੇ ਰੂਲ ਸਿੱਖ ਲਓ, ਪਰ ਜਿੰਨੀ ਦੇਰ ਕਿਸੇ ਕੋਲੋਂ ਬਹਿ ਕੇ ਨੀ ਨਾਲ ਸਿੱਖਦੇ ਤੁਹਾਨੂੰ ਆਏਗਾ ਨਹੀਂ, ਤੁਹਾਡਾ ਝਾਕਾ ਨਹੀਂ ਖੁੱਲੇਗਾ, ਤੁਹਾਨੂੰ ਆਪ ਉਹ ਡਰਾਈਵ ਕਰਨੀ ਪਏਗੀ। ਪਹਿਲੇ ਪਹਿਲੇ ਇੱਧਰ ਉੱਧਰ ਉੱਕ ਜਾਓਗੇ, ਜਦੋਂ ਡਰਾਈਵ ਕਰਦਿਆਂ ਪੈਰ ਪੱਕ ਜਾਂਦਾ, ਫਿਰ ਬੰਦਾ ਸੈਂਕੜੇ ਮੀਲ ਗੱਲਾਂ ਵੀ ਕਰਦਾ ਜਾਂਦਾ ਤੇ ਡਰਾਈਵ ਵੀ ਕਰਦਾ। ਇੱਦਾਂ ਪਾਤਸ਼ਾਹ ਨੇ ਕਿਹਾ, ਤੇਰੇ ਅੰਦਰ ਵਿਗਾਸ ਬਣੇਗਾ, ਪਰ ਸੁਣਨ ਤੋਂ ਬਾਅਦ ਮੰਨਣਾ ਸ਼ੁਰੂ ਕਰ। ਜੋ ਗੁਰ ਕਹੇ ਸੋਈ ਭਲ ਮੰਨੋ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮੰਨਦਿਆਂ ਮੰਨਦਿਆਂ ਇੱਕ ਤੇਰੇ ਤੇ ਬਖਸ਼ਿਸ਼ ਹੋਏਗੀ, ਐਸਾ ਨਾਮ ਨਿਰੰਜਨ ਹੋਏ। ਪਾਤਸ਼ਾਹ ਨੇ ਕਿਹਾ, ਗੁਰੂ ਦਾ ਦਿੱਤਾ ਹੋਇਆ ਨਾਮ ਤੇਰੇ ਉੱਤੇ ਐਸਾ ਰੰਗ ਵਖੇਰੇਗਾ, ਤੇਰੇ ਅੰਦਰੋਂ ਨਿਰੰਜਨ ਭਾਵ ਕਾਲਕ ਤੋਂ ਰਹਿਤ ਕਰਕੇ ਰੱਖਦਾ।
ਸਾਧ ਸੰਗਤ ਸ਼ਬਦ ਦਾ ਰੰਗ ਅੰਦਰ ਦੀ ਮੈਲ ਨੂੰ ਧੋ ਦਿੰਦਾ। ਜਦੋਂ ਗੱਲ ਮੰਨਣ ਤੱਕ ਆਈ ਪਾਤਸ਼ਾਹ ਨੇ ਇੱਕ ਪੌੜੀ ਫਿਰ ਅੱਗੇ ਹੋਰ ਦਿੱਤੀ। ਭਾਈ ਮੰਨਣ ਤੋਂ ਅੱਗੇ ਵੀ ਕੋਈ ਸਟੇਜ ਮਹਾਰਾਜ, ਮੰਨਣ ਤੋਂ ਬਾਅਦ ਕੀ ਹੈ? ਕਹਿਣਗੇ ਮੰਨਣ ਵਾਲੇ ਲੋਕ ਕਈ ਵਾਰ ਮੁੱਕਰ ਜਾਂਦੇ, ਬਹੁਤੇ ਬੰਦੇ ਕਈ ਵਾਰ ਚੋਂ ਬੰਦਿਆਂ ਚ ਮੰਨ ਲੈਂਦੇ ਨੇ, ਠੀਕ ਹੈ ਜੀ, ਬਾਅਦ ਵਿੱਚ ਜਾ ਕੇ ਮੁੱਕਰ ਜਾਂਦੇ। ਮੰਨੀ ਹੋਈ ਗੱਲ ਕਈ ਵਾਰ ਮਹੀਨਾ ਕੁ ਬੰਦਾ ਨਿਭਾ ਲੈਂਦਾ, ਬਾਅਦ ਵਿੱਚ ਜਾ ਕੇ ਫਿਰ ਮੁੱਕਰ ਜਾਂਦਾ। ਛੱਡੋ ਜੀ, ਔਖਾ। ਗੁਰ ਇਤਿਹਾਸ ਵਿੱਚ ਮਲੂਕੇ ਚੌਧਰੀ ਵਰਗੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਹੁਕਮ ਮੰਨ ਕੇ ਸ਼ਰਾਬ ਛੱਡ ਗਏ। ਪਾਤਸ਼ਾਹ ਨੇ ਕਿਹਾ ਸੀ ਤੂੰ ਸ਼ਰਾਬ ਛੱਡ ਦੇ ਜਾਂ ਮਿਰਗੀ ਤੈਨੂੰ ਛੱਡ ਕੇ ਚੱਲ ਜਾਏਗੀ। ਉਹਦਾ ਮਿਰਗੀ ਦਾ ਦੌਰਾ ਹਟ ਗਿਆ। ਜਿੱਦਣ ਤੰਦਰੁਸਤ ਹੋਇਆ ਉਹਨੇ ਆਪਣੇ ਹੋਰ ਸੰਗੀਆਂ ਸਾਥੀਆਂ ਨਾਲ ਕੁਸੰਗੀਆਂ ਕੋਲ ਬਹਿੰਦਿਆਂ ਬਹਿੰਦਿਆਂ ਉਹਦਾ ਮਨ ਫਿਰ ਤਬਦੀਲ ਹੋਣ ਲੱਗ ਪਿਆ। ਕਈ ਕੁਸੰਗੀਆਂ ਨੇ ਕਿਹਾ ਲੈ ਉਹ ਐਵੇਂ ਗੁਰੂ ਨੇ ਥੋੜੀ ਤੇਰੀ ਬਿਮਾਰੀ ਹਟਾਈ। ਕਈ ਵਾਰ ਉਦਾਂ ਵੀ ਹਟ ਜਾਂਦੀ ਹੈ। ਤੂੰ ਸ਼ਰਾਬ ਪੀ ਲਾ ਕੁਝ ਨਹੀਂ ਹੁੰਦਾ, ਅੱਜ ਅਸਰ ਹੋਇਆ ਪਹਿਲਾਂ ਕਦੇ ਗਲਾਸ ਤੱਕ ਹੱਥ ਗਿਆ, ਫਿਰ ਦੋ ਦਿਨਾਂ ਬਾਅਦ ਅਸਰ ਹੋਇਆ ਇੱਕ ਦਿਨ ਪੀਏ ਲਈ। ਮੰਨੀ ਹੋਈ ਗੱਲ ਤੋਂ ਮਲੂਕਾ ਚੌਧਰੀ ਮੁੱਕਰ ਗਿਆ ਔਰ ਸਾਧ ਸੰਗਤ ਉਹ ਬੰਦੇ ਨੇ ਪਰਤ ਕੇ ਫਿਰ ਸ਼ਰਾਬ ਪੀਤੀ। ਜਦੋਂ ਘਰ ਵਾਲੀ ਨੇ ਕਿਹਾ ਤੂੰ ਗੁਰੂ ਦਾ ਵਚਨ ਤੋੜ ਦਿੱਤਾ, ਹੰਕਾਰ ਵਿੱਚ ਕਹਿੰਦਾ ਲੈ ਗੁਰੂ ਨੇ ਥੋੜੀ ਠੀਕ ਕੀਤਾ, ਮੈਂ ਆਪੇ ਠੀਕ ਹੋ ਗਿਆ। ਉਸੇ ਸ਼ਰਾਬ ਨਾਲ ਇੱਕ ਦਿਨ ਚੁਬਾਰੇ ਧੋਤਰ ਦੇ ਨੂੰ ਦੌਰਾ ਪਿਆ। ਡਿੱਗਦਿਆਂ ਸਾਰ ਧੋਣ ਦਾ ਮਨਕਾ ਟੁੱਟਿਆ, ਮਲੂਕਾ ਚੌਧਰੀ ਮਰ ਗਿਆ। ਜਦੋਂ ਘਰ ਵਾਲੀ ਗੁਰੂ ਕੋਲ ਜਾ ਕੇ ਕਹਿੰਦੀ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਮੇਰੇ ਘਰ ਵਾਲੇ ਨੂੰ ਦੌਰਾ ਪਿਆ, ਧੋਣ ਦਾ ਮਨਕਾ ਟੁੱਟ ਗਿਆ। ਪਾਤਸ਼ਾਹ ਨੇ ਕਿਹਾ ਉਹਨੇ ਬਚਨ ਤੋੜਿਆ, ਹੁਣ ਬੇਮੁੱਖ ਹੋ ਕੇ ਮਰ ਗਏ। ਸਾਧ ਸੰਗਤ ਕਈ ਵਾਰ ਮੰਨਿਆ ਹੋਇਆ ਬਚਨ ਬੰਦਾ ਮੁੱਕਰ ਜਾਂਦਾ। ਹਜ਼ੂਰ ਨੇ ਕਿਹਾ ਮੰਨਣ ਤੋਂ ਬਾਅਦ ਇੱਕ ਸਟੇਜ ਇੱਕ ਡਿਗਰੀ ਹੋਰ ਹੈ ਬੁੱਝਣ ਦੀ। ਜਦੋਂ ਤੂੰ ਬੁੱਝ ਲਏਗਾ ਨਾ ਇਹ ਸ਼ਬਦ ਕਿਉਂ ਜਪਣਾ, ਬਾਣੀ ਕਿਉਂ ਪੜ੍ਹਨੀ ਹੈ, ਰਹਿਤ ਕਿਉਂ ਰੱਖਣੀ ਹੈ, ਸ਼ਸਤਰ ਕਿਉਂ ਪਾਉਣੇ ਨੇ, ਜਿੱਦਣ ਇਹ ਸਭ ਕੁਝ ਸਮਝ ਆ ਗਿਆ, ਬੁੱਝ ਲਿਆ ਕਿ ਸੇਵਾ ਕਿਉਂ ਕਰਨੀ ਹੈ, ਉਦਣ ਤੋਂ ਸਚਿਆਰ ਹੋ ਜਾਏਗਾ। ਦੇਖੋ ਕਿੱਥੋਂ ਪੌੜੀ ਸ਼ੁਰੂ ਹੋਈ। ਜੇ ਕੋ ਬੁੱਝਿਆ ਹੋਵੇ ਸਚਿਆਰ ਤੇ ਪਹੁੰਚਣਾ, ਪਹਿਲਾਂ ਸਵਾਲ ਪਾਤਸ਼ਾਹ ਨੇ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ। ਅੱਗੇ ਜਾ ਕੇ ਹੁਣ ਅਗਲੀ ਪੌੜੀ ਵਿੱਚ ਪੰਦਰਵੀਂ ਪੌੜੀ ਚ ਜਾ ਕੇ ਕਿਹਾ ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੇ ਉੱਪਰ ਕਿੱਤਾ ਭਾਰ। ਸਿੱਖੀ ਕੱਲਾ ਧਾਰਨ ਕਰਨ ਦਾ ਵਿਸ਼ਾ ਨਹੀਂ, ਸਿੱਖੀ ਬੁੱਝਣ ਦਾ ਵਿਸ਼ਾ। ਕਈ ਵਾਰ ਆਪਾਂ ਸਵਾਲ ਕਰਦੇ ਕਾਹਦੇ ਵਾਸਤੇ ਬਾਣੀ ਪੜ੍ਹਨੀ ਜੀ ਰੋਜ਼, ਕਿਉਂ ਰਹਿਤ ਰੱਖਣੀ ਹੈ। ਛੇਵੇਂ ਪਾਤਸ਼ਾਹ ਉੱਤੇ ਸਿੱਖਾਂ ਨੇ ਸਵਾਲ ਕੀਤਾ। ਪੰਜ ਗੁਰੂ ਸਾਹਿਬਾਨਾਂ ਨੇ ਘੋੜ ਸਵਾਰੀ ਨਹੀਂ ਕੀਤੀ, ਸ਼ਸਤਰ ਵਿਦਿਆ ਨਹੀਂ ਕੀਤੀ, ਯੁੱਧ ਦਾ ਅਭਿਆਸ ਨਹੀਂ ਕਰਾਇਆ, ਆ ਛੇਵੇਂ ਪਾਤਸ਼ਾਹ ਯੁੱਧ ਦਾ ਅਭਿਆਸ ਕਰਾਉਣ ਲੱਗ ਪਏ। ਪੰਜ ਗੁਰੂ ਸਾਹਿਬਾਨਾਂ ਨੇ ਫੌਜ ਨਹੀਂ ਰੱਖੀ, ਛੇਵੇਂ ਪਾਤਸ਼ਾਹ ਨੇ ਫੌਜ ਕਿਉਂ ਰੱਖ ਲਈ? ਪੰਜ ਗੁਰੂ ਸਾਹਿਬਾਨਾਂ ਨੇ ਕੱਲੇ ਗੱਦੀ ਮੰਜੀ ਲਾ ਕੇ ਗੁਰਮਤ ਦਾ ਉਪਦੇਸ਼ ਦਿੱਤਾ, ਛੇਵੇਂ ਪਾਤਸ਼ਾਹ ਨੇ ਤਖ਼ਤ ਕਿਉਂ ਬਣਾ ਲਿਆ? ਜਦੋਂ ਆਹ ਸਿੱਖਾਂ ਵਿੱਚ ਸਵਾਲ ਚੱਲੇ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਿੱਖ ਵਿੱਚ ਸ਼ੰਕਾ ਕਰ ਰਹੇ ਨੇ ਜੀ ਸ਼ਸਤਰਾਂ ਦੀ ਕੀ ਲੋੜ ਹੈ, ਅਭਿਆਸ ਦੀ ਕੀ ਲੋੜ ਹੈ, ਫੌਜਾਂ ਕਿਉਂ ਰੱਖ ਲਈਆਂ ਨੇ, ਸ਼ਿਕਾਰ ਕਿਉਂ ਖੇਡਣ ਲੱਗ ਪਏ ਨੇ, ਅਕਾਲ ਤਖ਼ਤ ਕਿਉਂ ਬਣਾ ਲਿਆ, ਫੌਜ ਕਿਉਂ ਤਿਆਰ ਕਰ ਲਈ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚ ਜਵਾਬ ਦੇਵਾਂਗੇ। ਭਾਈ ਗੁਰਦਾਸ ਸਾਹਿਬ ਨੇ ਕਿਹਾ ਮਹਾਰਾਜ ਸੰਗਤ ਵਿੱਚ ਜਵਾਬ ਦਿਓ, ਸਿੱਖਾਂ ਦੇ ਅੰਦਰ ਸ਼ੰਕਾ ਹੋ ਰਹੀ ਹੈ। ਇੱਕ ਗੱਲ ਯਾਦ ਰੱਖਿਓ, ਸ਼ੰਕਾ ਹੋਵੇ ਜੇ ਤਰਕ ਹੋਵੇ, ਤਰਕ ਹੋਣਾ ਚਾਹੀਦਾ। ਵੈਸੇ ਸਾਡੀ ਕੌਮ ਤਰਕ ਨੇ ਇੱਧਰ ਉੱਧਰ ਕਰ ਦਿੱਤੀ ਹੈ, ਬਹੁਤਾ ਤਰਕ ਠੀਕ ਨਹੀਂ, ਤਰਕ ਹੋਣਾ ਚਾਹੀਦਾ। ਤਰਕ ਤਰੱਕੀ ਨੂੰ ਜਨਮ ਦਿੰਦਾ, ਪਰ ਸੱਜਣੋ ਤਰਕ ਦਿਲ ਤੋਂ ਹੋਵੇ, ਕੱਲਾ ਦਿਮਾਗੀ ਨਾ ਹੋਵੇ। ਦਿਮਾਗ ਦਾ ਤਰਕ ਜਿਹੜਾ ਉਹ ਬੰਦੇ ਨੂੰ ਹੰਕਾਰ ਵਿੱਚ ਲਿਆਉਂਦਾ, ਮੈਂ ਹਾਰਨਾ ਨਹੀਂ ਦੂਜੇ ਨੂੰ ਹਰਾਉਣਾ। ਤਰਕ ਦੂਜੇ ਨੂੰ ਹਰਾਉਣ ਵਾਸਤੇ ਪੈਦਾ ਕਰੋਗੇ, ਤੁਹਾਨੂੰ ਗੁਰੂ ਕੋਲੋਂ ਕੁਝ ਨਹੀਂ ਮਿਲੇ। ਅਸੀਂ ਸਿੱਖ ਤਰਕ ਕਰਨੇ ਇੱਕ ਦੂਜੇ ਨੂੰ ਹਰਾਉਣ ਲਈ, ਵੀ ਉਹਨੂੰ ਥੱਲੇ ਲਾਉਣਾ, ਉਹਦੀ ਬੇਇੱਜ਼ਤੀ ਕਰਨੀ, ਇਹ ਕਹਿਣਾ ਜੀ ਇਹਨੂੰ ਤਾਂ ਆਇਆ ਹੀ ਨਹੀਂ ਕੁਝ ਵੀ। ਸਾਧ ਸੰਗਤ ਤਰਕ ਤੁਹਾਡੇ ਦਿਲੋਂ ਪੈਦਾ ਹੋਵੇ ਔਰ ਗੁਰੂ ਅੱਗੇ ਅਰਦਾਸ ਕਰਿਓ, ਫਿਰ ਕਿਸੇ ਬੰਦੇ ਤੋਂ ਪੁੱਛਣ ਦੀ ਲੋੜ ਨਹੀਂ ਪਏਗੀ। ਹੁਕਮਨਾਮਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਓ, ਕਰੋੜਾਂ ਸਿੱਖਾਂ ਦੇ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇਣ। ਹਰ ਰੋਜ਼ ਹੁਕਮਨਾਮਾ ਆਉਂਦਾ, ਕਰੋੜਾਂ ਸਿੱਖਾਂ ਦੇ ਸਵਾਲਾਂ ਤਰਕਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਕੋਈ ਹੁਕਮਨਾਮੇ ਵਿੱਚ ਆ, ਪਰ ਤੁਸੀਂ ਦਿਲੋਂ ਪੁੱਛਣਾ ਚਾਹੋ। ਅੱਜ ਜਦੋਂ ਸਿੱਖਾਂ ਅੰਦਰ ਤਰਕ ਹੋਇਆ ਨਾ, ਸ਼ਸਤਰ ਕਿਉਂ ਰੱਖੇ, ਘੋੜ ਸਵਾਰੀ ਕਿਉਂ, ਸ਼ਿਕਾਰ ਕਿਉਂ ਖੇਡਦੇ ਨੇ, ਛੇਵੇਂ ਪਾਤਸ਼ਾਹ ਨੇ ਤਖ਼ਤ ਕਿਉਂ ਲਾ ਲਿਆ, ਫੌਜਾਂ ਕਿਉਂ ਰੱਖ ਲਈਆਂ ਨੇ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਸੰਗਤ ਵਿੱਚ ਜਵਾਬ ਦੇਵਾਂ। ਪਾਤਸ਼ਾਹ ਨੇ ਤਰਕ ਦੂਰ ਕੀਤਾ, ਭਰੀ ਸੰਗਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਗੁਰੂ ਕੇ ਸਿੱਖੋ,
जिना नू शंका है के शस्त्र क्यों पहन ले ने, अभ्यास क्यों कर दे, फौजां क्यों रखियां, शिकार क्यों खेड दे ने, शस्त्र विद्या क्यों सिखा रहे ने। कहने सुनो गुरु के सिखो, किसे सिख नू प्यास लगी होवे पानी दी, खूह दे विच पानी है, हाथ जोड़ के खूह नू कहो ए खूह महाराज पानी दे दो पीण लई। कहने दसो तुहानू पानी मिलदा पीण वास्ते, वो कहने नहीं महाराज। कहने भाई दसो फिर पानी किवें मिलदा, वो कहने महाराज एक गड़बे का गला रस्से ना बनना पैंदा है, वो गड़बा खूह विच बगाना पैंदा है, फिर गड़बा विचों पानी दा भर के प्यास बुझदी है। हजूर ने कहा जिन्नी देर गड़बे का गला रस्से नाल ना बनिए, उन्नी देर खूह विचों पानी नहीं निकलता। अगली गल, किसे नू मनी चाहिदी होवे सप दी, हाथ जोड़ के सप नू को मनी दे दे। सज्जनों सप जहर नाल तां डंग मार देगा, पर हाथ जोड़िया मनी नहीं दिंदा। सप दी सरी फिणी पैंदी है, जिन्नी देर ओदा मुंह ना भन्नीए सिरी ना फईए कदे भी मणि नहीं मिलदी। नारियल दे विच गिरी है, हजूर छेवें पातशाह कहिंदे कहो नारियल नू मैनू गिरी दे खाण। कहिंदे नारियल दा मुंह भन्ना पैंदा तां गिरी उच्चों मिलदी है। एदां दुनिया दे लोकोए सच है सिखो, छेवें पातशाह ने कहा साकत बंदियां दा मुंह भन्ना पएगा, जिन्नी देर साकत नू शस्त्र नाल जवाब नहीं देओगे उन्नी देर साकत सिद्धा नहीं होएगा। वह संत दी संत गिरी खोण दे आ जांदा है जे सामने शस्त्र दा डर ना हो। ਸਾਧ ਸੰਗਤ ਭਗਤੀ ਤੇ ਸ਼ਕਤੀ ਰਵਾਬ ਤੇ ਨਗਾਰਾ ਤਾਂਹੀਓ ਇੱਕ ਪਲੇਟਫਾਰਮ ਤੇ ਇਕੱਠੇ ਕੀਤੇ ਨੇ। ਗੁਰਦੁਆਰੇ ਵਿੱਚ ਰਵਾਬ ਨਾਲ ਕੀਰਤਨ ਵੀ ਹੁੰਦਾ ਹੈ, ਨਗਾਰਾ ਵੀ ਇੱਕ ਖੁੰਜੇ ਰੱਖਿਆ ਹੁੰਦਾ, ਸਿੱਖ ਹੱਥ ਨਾਲ ਮਾਲਾ ਵੀ ਫੇਰ ਸਕਦਾ, ਉਹਨਾਂ ਹੱਥਾਂ ਵਿੱਚ ਬਾਣੀ ਦਾ ਗੁਟਕਾ ਲੈ ਕੇ ਪਾਠ ਵੀ ਕਰਦਾ। ਲੋੜ ਪੈਣ ਤੇ ਉਸੇ ਬਾਣੀ ਦੀ ਜੇ ਕੋਈ ਤੋਹੀਨ ਕਰਨ ਆ ਜਾਏ ਫਿਰ ਹੱਥ ਵਿੱਚ ਗੁਰੂ ਦੇ ਸਿੱਖ ਦੇ ਸ਼ਮਸ਼ੀਰ ਵੀ ਹੋਣੀ ਚਾਹੀਦੀ। ਤਾਂਹੀਓ ਮਰਿਆਦਾ ਹੈ, ਸਭ ਤੋਂ ਉੱਤਮ ਉੱਤਮ ਅਦਬ ਸਤਿਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਚੇ ਤਖਤ ਉੱਤੇ ਵਿਰਾਜਮਾਨ। ਔਰ ਕਦੇ ਵੇਖਿਓ ਗੁਰਦੁਆਰਾ ਸਾਹਿਬਾਨ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨੀਵਾ ਦੋ ਨੰਬਰ ਤੇ ਜੇ ਕਿਸੇ ਦਾ ਸਨਮਾਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸ਼ਸਤਰ ਸਜਾਏ ਹੋਏ ਤੁਹਾਨੂੰ ਨਜ਼ਰ ਆਉਣ। ਹਰ ਗੁਰਦੁਆਰਾ ਸਾਹਿਬ ਉਹ ਕੋਈ ਸਜਾਵਟ ਨਹੀਂ ਹੈ, ਵੇ ਜੀ ਮੂਹਰੇ ਖੰਡੇ ਕਿਰਪਾਨ ਰੱਖਣੇ ਨੇ ਗੁਰੂ ਸਾਹਿਬ ਦੇ ਮੂਹਰੇ, ਸਜਾਵਟ ਨਹੀਂ। ਸਿੱਖ ਸ਼ਸਤਰਾਂ ਦਾ ਸਨਮਾਨ ਕਰਦਾ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਤਿਕਾਰ, ਉਹ ਤੋਂ ਬਾਅਦ ਗੁਰੂ ਚਰਨਾਂ ਵਿੱਚ ਸ਼ਸਤਰਾਂ ਦਾ ਸਨਮਾਨ। ਹਰ ਤਖਤਾਂ ਉੱਤੇ ਸ਼ਸਤਰ ਵਿਰਾਜਮਾਨ ਨੇ, ਕਿਉਂਕਿ ਦਸਵੇਂ ਪਾਤਸ਼ਾਹ ਨੇ ਬਚਨ ਕਹਿਸੀ ਸਿੱਖੋ ਧਰਮ ਬਿਨਾਂ ਨੇ ਰਾਜ ਚਲੇ ਹੈ, ਰਾਜ ਬਿਨਾਂ ਨੇ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ ਤਿਸ ਬਿਗੜੇ ਕਾਜ, ਜਿਹੜਾ ਨਹੀਂ ਪਹਿਨੇਗਾ ਕਾਜ ਵਿਗੜੇਗਾ। ਰਾਜ ਸ਼ਸਤਰ ਦੇ ਅਧੀਨ ਹੈ। ਅੱਜ ਛੇਵੇਂ ਪਾਤਸ਼ਾਹ ਨੇ ਕਿਹਾ ਸਾਕਤ ਦਾ ਮੂੰਹ ਭੰਨਣਾ ਪੈਂਦਾ, ਜਿਵੇਂ ਲੋਹੇ ਦੀ ਆਇਰਨ ਸਿੱਧੀ ਕਰਨੀ ਹੋਵੇ, ਲੋਹਾ ਲੋਹੇ ਨੂੰ ਸਿੱਧਾ ਕਰਨ ਲਈ ਲੋਹੇ ਦਾ ਥੋੜਾ ਮਾਰਨਾ ਪੈਂਦਾ, ਲੋਹੇ ਦੇ ਵਧਾਣ ਤੋਂ ਬਗੈਰ ਲੋਹਾ ਸਿੱਧਾ ਨਹੀਂ ਹੁੰਦਾ। ਕੋਈ ਬੰਦਾ ਕਵੇ ਲੱਕੜ ਦੇ ਥੋੜੇ ਨਾਲ ਲੋਹਾ ਸਿੱਧਾ ਹੋ ਜਾਏ, ਕਦੇ ਨਹੀਂ ਸਿੱਧਾ ਹੋਏਗਾ। ਲੋਹੇ ਨੂੰ ਸਿੱਧਾ ਕਰਨ ਲਈ ਲੋਹੇ ਦਾ ਹੀ ਥੋੜਾ ਮਾਰਨਾ ਪੈਂਦਾ, ਏਦਾਂ ਸਾਕਤ ਨੂੰ ਸਿੱਧਾ ਕਰਨ ਲਈ ਸ਼ਸਤਰ ਚੱਕਣਾ ਜ਼ਰੂਰੀ ਹੋ ਜਾਏ। ਛੇਵੇਂ ਪਾਤਸ਼ਾਹ ਨੇ ਤਾਂ ਇਹ ਮਰਿਆਦਾ ਤੋਰੀ, ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਉਹ ਭਾਈ ਗੁਰਦਾਸ ਸਾਹਿਬ ਨੇ ਨਾਲ ਦੀ ਨਾਲ ਲਿਖੀ, ਤਾਂ ਜੋ ਸਿੱਖਾਂ ਦੇ ਕੋਲ ਉਹ ਲਿਖਤ ਰਹਿ ਜਾਏ। ਛੇਵੇਂ ਪਾਤਸ਼ਾਹ ਦਾ ਉਪਦੇਸ਼ ਸੁਣ ਕੇ ਭਾਈ ਗੁਰਦਾਸ ਸਾਹਿਬ ਨੇ ਪੌੜੀ

0: ਲਾਣੀ। ਏਦਾਂ ਭਾਈ ਬੇਮੁਖ ਨੂੰ ਸੋਧਣ ਵਾਸਤੇ, ਸਾਕਤ ਨੂੰ ਸੋਧਣ ਵਾਸਤੇ ਜਿਵੇਂ ਲੋਹਾ ਸਿੱਧਾ ਕਰਨ ਲਈ ਲੋਹੇ ਦਾ ਥੋੜਾ ਮਾਰਨਾ ਪੈਂਦਾ, ਏਦਾਂ ਭਾਈ ਸਾਕਤ ਨੂੰ ਸਿੱਧਾ ਕਰਨ ਲਈ ਸ਼ਸਤਰ ਜ਼ਰੂਰੀ ਹੋਏਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ MNR

0: भी जानकारी लैन ले तुसी तारा कैसिडी जी नू 403-770-1099 यानी 403-777-1099 ते संपर्क कर सकते हो। कैसिडी है इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: ਸਾਧ ਸੰਗਤ ਪਾਤਸ਼ਾਹ ਨੇ ਜਿੱਥੇ ਸਿੱਖ ਨੂੰ ਬਾਣੀ ਦਿੱਤੀ ਉੱਥੇ ਨਾਲ ਬਾਣਾ ਵੀ ਦਿੱਤਾ, ਜਿੱਥੇ ਸਿੱਖ ਨੂੰ ਸਿਮਰਨ ਦਿੱਤਾ ਉੱਥੇ ਨਾਲ ਸੇਵਾ ਵੀ ਦਿੱਤੀ ਹੈ। ਕਿਉਂ? ਸਿੱਖਾ ਸਿਮਰਨ ਕਰਦਿਆਂ ਹੋ ਸਕਦਾ ਤੇਰੇ ਅੰਦਰ ਹੰਕਾਰ ਹੋਵੇ ਮੈਂ ਅੰਮ੍ਰਿਤ ਵੇਲੇ ਉੱਠਦਾ, ਤੇਰੇ ਅੰਦਰ ਮਾਣ ਰਵੇ ਜੀ ਮੀਂਹ ਜਾਵੇ ਹਨੇਰੀ ਜਾਵੇ 40 ਸਾਲ ਹੋ ਗਏ ਮੈਂ ਕਦੇ ਨੇਮ ਨੀ ਜੀ ਆਪਣਾ ਖਜਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ 4 ਵਜੇ ਪਹੁੰਚ ਜਾਈਦਾ ਗੁਰਦੁਆਰੇ। ਇਹ ਤੇਰੇ ਅੰਦਰ ਹੰਕਾਰ ਹੋ ਸਕਦਾ, ਇਹ ਤੋਂ ਬਾਅਦ ਗੁਰੂ ਨੇ ਕਿਹਾ ਕੱਲਾ ਸਿਮਰਨ ਤੱਕ ਨਾ ਰਹੀ, ਆਪਣੇ ਹੱਥੀ ਸੇਵਾ ਕਰੀ ਤੇਰਾ ਹੰਕਾਰ ਧੋਤਾ ਜਾਏ। ਤੁਸੀਂ ਕਹੋਗੇ ਸੇਵਾ ਨਾਲ ਹੰਕਾਰ ਕਿਵੇਂ ਧੋਤਾ ਜਾਣ? ਇੱਕ ਨੁਕਤਾ, ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਕਿਹਾ ਐਵੇਂ ਨੀ ਤੁਹਾਡੇ ਕੋਲੋਂ ਕਾਰ ਸੇਵਾ ਵਾਲੇ ਸਾਧੂ ਸੇਵਾ ਕਰਾਉਂਦੇ। ਸਾਧ ਸੰਗਤ ਸੇਵਾ ਕਰੋਗੇ ਤੁਹਾਡਾ ਸੰਬੰਧ ਕਿਸੇ ਦੂਜੇ ਸਰੀਰ ਨਾਲ ਪੈਣਾ। ਸਿਮਰਨ ਤਾਂ ਮੇਰਾ ਇੰਡੀਵਿਜੁਅਲ ਕੰਮ ਹੈ ਨਾ, ਘਰ ਵਿੱਚ ਕੱਲਾ ਬਹਿ ਕੇ ਕੋਈ ਬਾਣੀ ਪੜ੍ਹੇ ਜਿੰਨੀ ਮਰਜ਼ੀ ਪੜ੍ਹ ਲੈ, ਕੱਲਾ ਬਹਿ ਕੇ ਸਿਮਰਨ ਕਰੇ ਜਿੰਨਾ ਮਰਜ਼ੀ ਕਰ ਸਕਦਾ, ਪਰ ਜਦੋਂ ਤੁਸੀਂ ਸੇਵਾ ਕਰਨੀ ਹੈ ਫਿਰ ਕਿਸੇ ਦੂਜੇ ਨਾਲ ਸੰਬੰਧ ਹੈ। ਬਰਤਨ ਧੋਣੇ ਨੇ ਕੋਈ ਛਕਣ ਵਾਲਾ ਆਏਗਾ ਤਾਂ ਧੋਵੋਗੇ, ਜੋੜੇ ਝਾੜਨੇ ਨੇ ਕਿਸੇ ਦੇ ਜੋੜੇ ਜਮ੍ਹਾਂ ਹੋਣਗੇ ਤਾਂ ਝਾੜੋਗੇ। ਸਾਧ ਸੰਗਤ ਅਸਥਾਨ ਬਣਾਉਣਾ ਕੱਲਾ ਨਹੀਂ ਬਣਾ ਸਕੇਗਾ, ਉਹਦੇ ਵਿੱਚ 10-20-50 ਸੇਵਾਦਾਰ ਵੀ ਨਾਲ ਰੱਖਣੇ ਪੈਣ। ਹੁਣ ਜਦੋਂ ਤੁਸੀਂ ਦੂਜਿਆਂ ਵਿੱਚ ਰਹਿ ਕੇ ਸੇਵਾ ਕਰਨੀ ਉਦੋਂ ਸਾਧ ਸੰਗਤ ਹੰਕਾਰ ਟੁੱਟਦਾ। ਪਤਾ ਕਿਉਂ? ਉਦੋਂ ਤੁਹਾਡਾ ਪੇਪਰ ਸ਼ੁਰੂ ਹੁੰਦਾ, ਜਿਹੜਾ ਸਿਮਰਨ ਵਿੱਚ ਬਾਣੀ ਵਿੱਚ ਉਪਦੇਸ਼ ਪੜਿਆ ਉਹ ਸੇਵਾ ਵਿੱਚ ਤੁਹਾਡੀ ਪ੍ਰੀਖਿਆ ਪੈਂਦੀ ਹੈ। ਤੁਸੀਂ ਸੇਵਾ ਕਰੋ, 100 ਬੰਦਿਆਂ ਚੋਂ 90-95-97 ਬੰਦੇ ਕਹਿ ਦੇਣਗੇ ਬਹੁਤ ਸੋਹਣੀ ਸੇਵਾ ਹੋ ਰਹੀ, 97 ਬੰਦੇ ਤੁਹਾਨੂੰ ਹੱਥ ਜੋੜ ਕੇ ਕਹਿਣਗੇ ਵਾਹ ਜੀ ਵਾਹ ਸੇਵਾ ਕਰ ਰਹੇ ਹੋ ਕਮਾਲ ਕੀਤੀ ਹੈ। ਪਰ ਸੱਜਣਾ ਤੇਰੇ ਅੰਦਰ ਹੰਕਾਰ ਨਾ ਆ ਜਾਏ। 3 ਕੁ ਬੰਦੇ 100 ਦੇ ਪਿੱਛੇ ਏਦਾਂ ਦੇ ਵੀ ਹੋਣਗੇ ਜਿਹੜੇ ਤੇਰੀ ਨਿੰਦਿਆ ਵੀ ਕਰਨਗੇ, ਕਾਹਦੀ ਸੇਵਾ ਕਰਦੇ ਜੀ, ਇਹ ਤਾਂ ਬੰਦੇ ਚੋਰ ਇਕੱਠੇ ਹੋਏ ਆ ਜੀ, ਇਹ ਤਾਂ ਫਲਾਨਾ ਇਕੱਠਾ ਹੋਇਆ। ਸਿੱਖਾ 3 ਬੰਦਿਆਂ ਦੀ ਪਰਵਾਹ ਨਾ ਕਰੀ, ਜੇ ਤੂੰ ਨਿੰਦਕਾਂ ਤੇ ਰੁਕ ਗਿਆ ਫਿਰ ਤੇਰੀ ਸੇਵਾ ਵੀ ਰੁਕ ਜਾਏਗੀ। ਮੈਂ ਬਹੁਤ ਬੰਦੇ ਵੇਖੇ ਜੀ ਜਿਹੜੇ ਕਈ ਸਾਲ ਕੈਂਪ ਲਾਈ ਗਏ ਬਾਅਦ ਵਿੱਚ ਬੰਦ ਕਰਦੇ, ਮੈਂ ਪੁੱਛਿਆ ਕਿਉਂ? ਕਹਿੰਦੇ ਛੱਡੋ ਭਾਈ ਸਾਹਿਬ ਲੋਕ ਕਦਰ ਹੀ ਨਹੀਂ ਕਰਦੇ, ਛੱਡੋ ਭਾਈ ਸਾਹਿਬ ਦੁਨੀਆ ਕਦਰ ਹੀ ਨਹੀਂ ਕਰਦੀ। ਪਰ ਮਾਫ਼ ਕਰਿਓ, ਕੱਲੇ ਸੇਵਾ ਕਰਾਉਣ ਵਾਲੇ ਕਦੇ ਸਾਧੂ ਦੇ ਦਰਸ਼ਨ ਕਰਿਓ ਉਹ ਸੇਵਾ ਕਿਸੇ ਹਾਲਤ ਵਿੱਚ ਵੀ ਬੰਦ ਨਹੀਂ। ਲੋਕ ਉਹਦੇ ਮਗਰ ਤੁਰਨ ਜਾਂ ਨਾ ਤੁਰਨ, ਦੁਨੀਆ ਉਹਨੂੰ ਵਾਹ ਵਾਹ ਕਹੇ ਜਾਂ ਨਾ ਕਹੇ, ਭਾਵੇਂ ਲੋਕੀ ਉਹਦੀ ਨਿੰਦਿਆ ਵੀ ਕਰਨ, ਸੰਤ ਕਦੇ ਆਪਣਾ ਮਾਰਗ ਨਹੀਂ ਬਦਲਦਾ। ਜਦੋਂ ਉਹ ਨਿੰਦਿਆ ਸੁਣ ਕੇ ਵੀ ਅੱਗੇ ਵੱਧਦਾ ਉਦੋਂ ਗੁਰੂ ਉਹਦਾ ਗ੍ਰੇਡ ਉਹਦਾ ਦਰਜਾ ਵਧਾ ਦਿੰਦਾ। ਇੱਕ ਵਕਤ ਆਉਂਦਾ ਜਿੱਦਣ ਸਾਧ ਸੰਗਤ ਨਿੰਦਕ ਲੋਕ ਵੀ ਹੱਥ ਜੋੜ ਕੇ ਪੈਰਾਂ 'ਚ ਮੱਥਾ ਟੇਕਣ ਲੱਗ ਪਏ, ਪਰ ਉਸ ਸਟੇਜ ਤੱਕ ਪਹੁੰਚਣ ਲਈ ਪਹਿਲਾਂ ਬਹੁਤ ਕੁਝ ਸੁਣਨਾ ਪੈਂਦਾ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਰੱਬ ਦਾ ਜਨ ਹਰੀ ਦਾ ਜਨ ਕਦੇ ਆਪਣਾ ਰਸਤਾ ਨਹੀਂ ਬਦਲਦਾ। ਆਮ ਲੋਕ ਸੇਵਾ ਕਰਨੀ ਬਦਲ ਦਿੰਦੇ ਨੇ, ਇੱਥੇ ਸਰੋਪਾ ਨਹੀਂ ਮਿਲਿਆ ਗੁਰਦੁਆਰਾ ਹੋਰ ਲੱਭ ਲੈਣਾ, ਜਿੱਥੇ ਸਾਨੂੰ ਬਹੁਤੇ ਸਰੋਪੇ ਮਿਲਣ ਉੱਥੇ ਜਾਣਾ ਨਹੀਂ। ਸਾਧੂ ਦਾ ਰਸਤਾ ਭਾਵੇਂ ਕੋਈ ਉਹਦੀ ਨਿੰਦਿਆ ਕਰੇ ਭਾਵੇਂ ਉਸਤ ਕਰੇ ਉਹ ਰਸਤਾ ਕਦੇ ਨਹੀਂ ਬਦਲਦਾ। ਤਾਂਹੀਓ ਪਾਤਸ਼ਾਹ ਨੇ ਕਿਹਾ ਹਰ ਜਨ ਰੱਬ ਦਾ ਜਨ ਰਾਮ

ਗਵਾਵੇ। ਰੱਬ ਦਾ ਜਨ ਕਦੇ ਆਪਣਾ ਗੁਣ ਨਹੀਂ ਗਵਾਉਂਦਾ, ਉਹਦੇ ਭਾਵੇਂ ਲੋਕ ਨਿੰਦਿਆ ਵੀ ਕਰਨ, ਸਾਧੂ ਕਦੇ ਰਸਤਾ ਨਹੀਂ ਬਦਲਦਾ, ਉਹ ਆਪਣੇ ਰਾਹ ਤੇ ਤੁਰਦਾ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਉਹ ਉਸ ਅਵਸਥਾ ਵਿੱਚ ਜਾਂਦਾ ਜਿੱਥੇ ਹਰਖ ਸੋਖ ਦੇ ਰਹੇ ਨਿਆਰੋ, ਤਿੰਨ ਜਗ ਤੱਤ ਪਛਾਨਾ, ਉਸਤਤ ਨਿੰਦਾ ਦੋ ਤੇ ਅੱਗੇ, ਖੋਜੇ ਪਦ ਨਿਰਵਾਨਾ, ਜਨ ਨਾਨਕ ਦੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾ। ਉਹ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਸੇਵਾ ਦੇ ਪੰਧੀ ਬਣ ਕੇ ਉਸ ਮਾਰਗ ਤੇ ਤੁਰ ਕੇ ਸਾਧ ਸੰਗਤ ਉਹ ਸਟੇਜ ਤੇ ਪਹੁੰਚ ਜਾਂਦਾ ਜਿੱਥੇ ਦੁਨੀਆਂ ਹੱਥ ਜੋੜ ਕੇ ਫਿਰ ਉਹਨੂੰ ਪੂਜਣ ਲੱਗ ਪੈਂਦੀ। ਭਾਈ ਗੁਰਦਾਸ ਸਾਹਿਬ ਨੇ ਕਿਹਾ ਪਹਿਲਾਂ ਉਹ ਗੁਰੂ ਦੀ ਆਗਿਆ ਕਮਾਉਂਦਾ, ਫਿਰ ਵਕਤ ਆਉਂਦਾ ਪੂਰੇ ਜਗਤ ਦੇ ਲੋਕ ਉਹਦੀ ਆਗਿਆ ਵਿੱਚ ਤੁਰਦੇ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਸਕੇ ਪਿਓ ਦੀ ਗੱਲ ਵੀ ਕਈ ਵਾਰ ਪੁੱਤ ਮੰਨਣ ਤੋਂ ਇਨਕਾਰ ਕਰ ਦਿੰਦਾ। ਪਿਓ ਕਹਿੰਦਾ ਕਾਕਾ ਕੰਮ ਕਰ ਲਾ, ਉਹ ਕਰ ਲਓ, ਕਹਿੰਦਾ ਬਾਪੂ ਕਰ ਲਾਂਗੇ, ਐਵੇਂ ਮਗਰ ਪਿਆ ਰਹਿੰਦੇ, ਕਰ ਲਾਂਗੇ ਆਪੇ ਕਰ ਲਾਂਗੇ।

ਤੇ ਉਹਨੂੰ ਵੀ ਜਵਾਬ ਦੇ ਦਿੰਦਾ। ਪਰ ਇੱਕ ਐਸੀ ਖੇਡ ਹੈ, ਸੇਵਾ ਕਰਾਉਣ ਵਾਲਾ ਸਾਧੂ ਜਿਸ ਜਗ੍ਹਾ ਤੇ ਬਹਿ ਜਾਏ, ਮੈਂ ਅੱਖੀਂ ਵੇਖਿਆ ਸੈਂਕੜੇ ਲੋਕ ਹੱਥ ਜੋੜ ਕੇ ਖੜੇ ਨੇ ਮੈਨੂੰ ਕੋਈ ਸੇਵਾ ਦੇਣ। ਸੇਵਾ ਲਾਓ ਜੀ ਕੀ ਲੋੜ, ਪਤਾ ਕਿਉਂ? ਉਹਨੇ ਪਹਿਲਾਂ ਗੁਰੂ ਦੀ ਆਗਿਆ ਕਮਾ ਲਈ ਹੈ, ਹੁਣ ਗੁਰੂ ਨੇ ਉਹਨੂੰ ਉਸ ਦਰਜੇ ਤੇ ਬਿਠਾ ਦਿੱਤਾ ਲੋਕ ਉਹਦੀ ਆਗਿਆ ਕਮਾ। ਜਿਹੜਾ ਟੀਚਰ ਦਾ ਕਿਹਾ ਪੂਰਾ ਪੂਰਾ 100% ਪੜ੍ਹ ਜਾਂਦਾ, ਇੱਕ ਦਿਨ ਉਹੀ ਓ ਮੋਨੀਟਰ ਬਣ ਕੇ ਫਿਰ ਡਿਗਰੀ ਪ੍ਰਾਪਤ ਕਰਦਾ, ਔਰ ਜਿੱਦਣ ਉਹ ਮਾਸਟਰ ਡਿਗਰੀ ਲੈ ਕੇ ਸਕੂਲ ਵਿੱਚ ਆਉਂਦਾ, ਜਿਹਨੇ ਕਦੇ ਡੈਸਕ ਤੇ ਬਹਿ ਕੇ ਪੜ੍ਹਿਆ ਕਦੇ ਕੁਰਸੀ ਤੇ ਬਹਿ ਕੇ ਪੜ੍ਹਾਉਂਦਾ, ਸੈਂਕੜੇ ਸਟੂਡੈਂਟ ਉਹਦੇ ਕੋਲ ਪੜ੍ਹਦੇ, ਉਸੇ ਸਕੂਲ ਵਿੱਚ ਉਹ ਪੜ੍ਹਾਉਣ ਆ ਜਾਂਦਾ, ਉਸੇ ਸਕੂਲ ਵਿੱਚ ਟੀਚਰ ਬਣ ਕੇ ਆਉਂਦਾ। ਏਦਾਂ ਪਾਤਸ਼ਾਹ ਨੇ ਕਿਹਾ ਸੇਵਾ ਕਮਾ ਕੇ ਤਾਂ ਵੇਖ ਤੈਨੂੰ ਦਰਜਾ ਉੱਚਾ ਮਿਲ ਸਕਦਾ, ਜਿੱਦਣ ਤੂੰ ਸੇਵਾ ਕਮਾ ਲੈਂਦਾ ਉਦਣ ਗੁਰੂ ਤੈਨੂੰ ਉਸ ਦਰਜੇ ਤੇ ਲੈ ਜਾਂਦਾ। ਸਾਧ ਸੰਗਤ, ਇਸੇ ਲਈ ਸੇਵਾ ਤੇ ਸਿਮਰਨ, ਭਗਤੀ ਤੇ ਸ਼ਕਤੀ, ਰਵਾਬ ਤੇ ਨਗਾਰਾ, ਸੂਰਜ ਵਰਗੀ ਤਪਸ਼ ਔਰ ਚੰਦਰਮੇ ਵਰਗੀ ਠੰਡਕ ਇੱਕੋ ਪਲੇਟਫਾਰਮ ਤੇ ਇਕੱਠੀ ਕੀਤੀ, ਉਹਦਾ ਨਾਮ ਰੱਖਿਆ ਖਾਲਸਾ, ਉਹਨੂੰ ਖਾਲਸਾ ਨਾਮ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਦੀ ਇੱਕ ਪੁਸਤਕ ਹੈ ਪੂਰਨ ਮਨੁੱਖ, ਉਹ ਕਹਿੰਦੇ 239 ਸਾਲ ਲੱਗੇ ਤਾਂ ਜਾ ਕੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਨੇ ਇੱਕ ਪੂਰਨ ਮਨੁੱਖ ਤਿਆਰ ਕੀਤਾ, ਉਹਦਾ ਨਾਮ ਖਾਲਸਾ ਰੱਖਿਆ। ਉਹਦਾ ਨਾਮ ਰੱਖ ਕੇ ਕਲਗੀਆਂ ਵਾਲੇ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਮੁੱਖ ਹੈ ਅੰਗਾ ਦਾ ਅਰਥ ਪਤਾ ਕੀ ਹੈ? ਖਾਲਸਾ ਮੇਰੋ ਹੱਥ ਨਹੀਂ ਗਿਆ, ਖਾਲਸਾ ਮੇਰੋ ਹੋਰ ਕੁਝ ਨਹੀਂ ਗਿਆ, ਖਾਲਸਾ ਮੇਰੋ ਮੁੱਖ ਹੈ ਅੰਗਾ ਦਾ ਅਰਥ ਹੈ ਮੇਰੀ ਆਈਡੈਂਟੀ, ਮੇਰੀ ਪਹਿਚਾਣ ਮੇਰਾ ਖਾਲਸਾ ਹੈ। ਜਦੋਂ ਵੀ ਸਾਧ ਸੰਗਤ ਤੁਸੀਂ ਕਿਸੇ ਜਗ੍ਹਾ ਤੇ ਜਾਓ, ਉਹ ਤੁਹਾਡਾ ਆਈਡੈਂਟੀ ਪ੍ਰੂਫ ਮੰਗਦੇ ਨੇ, ਦਿਓ ਜੀ ਕੋਈ ਆਧਾਰ ਕਾਰਡ, ਦਿਓ ਜੀ ਪਾਸਪੋਰਟ। ਔਰ ਜਦੋਂ ਤੁਹਾਨੂੰ ਏਅਰਪੋਰਟ ਤੋਂ ਐਂਟਰੀ ਦੇਣਗੇ, ਪਾਸਪੋਰਟ ਇਮੀਗ੍ਰੇਸ਼ਨ ਵਾਲੇ ਦੇ ਹੱਥ ਵਿੱਚ ਹੁੰਦਾ, ਉਹ ਚੰਗੀ ਤਰ੍ਹਾਂ ਫੋਟੋ ਵੇਖ ਕੇ ਫਿਰ ਤੁਹਾਡੇ ਵੱਲ ਵੇਖਦੇ, ਫਿਰ ਉਹ ਤੁਹਾਨੂੰ ਕਹਿੰਦੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਵੇਖੋ। ਹੁਣ ਇਮੀਗ੍ਰੇਸ਼ਨ ਨੇ ਇਹ ਚੀਜ਼ ਕੀਤੀ ਹੈ, ਕੱਲੇ ਫਿੰਗਰ ਪ੍ਰਿੰਟ ਨਹੀਂ, ਬਾਇਓਮੈਟ੍ਰਿਕ ਨਹੀਂ। ਸਾਧ ਸੰਗਤ, ਤੁਹਾਡੀ ਅੱਖਾਂ ਚਿਹਰਾ ਉਹ ਕੰਨ ਸਕੈਨ ਕਰਦੇ ਨੇ, ਮੈਂ ਵੇਖਿਆ ਜਿਹੜਾ ਹੱਥਾਂ ਦੇ ਫਿੰਗਰ ਪ੍ਰਿੰਟ ਬਦਲ ਸਕਦੇ ਨੇ, ਕਿਸੇ ਨੇ ਬਹੁਤ ਹੱਥੀ ਮਿਹਨਤ ਕੀਤੀ ਕਈ ਵਾਰ ਫਿੰਗਰ ਬਦਲ ਜਾਂਦੇ, ਅੱਜ ਕੁਝ ਸਾਲਾਂ ਬਾਅਦ ਫਿੰਗਰ ਪ੍ਰਿੰਟ ਚੇਂਜ ਹੋ ਜਾਂਦੇ, ਪਰ ਅੱਖਾਂ ਏਦਾਂ ਦੀ ਸਕੈਨ ਹੈ ਸਾਧ ਸੰਗਤ ਉਹ ਅਖੀਰ ਤੱਕ ਬਦਲਦੀਆਂ ਨਹੀਂ। ਜੇ ਕਿਸੇ ਦੀ ਵੈਰੀਫਾਈ ਜ਼ਿਆਦਾ ਹੀ ਕਿਸੇ ਨੇ ਕੋਈ ਪਹਿਚਾਣ ਕਰਨੀ ਹੋਵੇ, ਉਹ ਅੱਖਾਂ ਤੋਂ ਚਿਹਰੇ ਤੋਂ ਆਈਡੈਂਟੀ ਕਰਦੇ ਨੇ। ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸਾ ਮੇਰੋ ਚਿਹਰੇ ਤੋਂ ਸ੍ਰੇਸ਼ਟ ਮੁੱਖ ਮੇਰੀ ਪਹਿਚਾਣ ਹੈ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਵਿਰਦ। ਅੱਗੇ ਕਿਹਾ ਹੋ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇ ਰੋ। ਪਰ ਜਿਹੜੇ ਖਾਲਸੇ ਨੂੰ ਇੰਨਾ ਮਾਣ ਦਿੱਤਾ ਉਹਨੂੰ ਇੱਕ ਬਖਸ਼ਿਸ਼ ਹੋਰ ਕੀਤੀ। ਆ ਧਿਆਨ ਨਾਲ ਸੁਣਿਓ ਸਾਧ ਸੰਗਤ, ਮੈਂ ਕਈ ਵਾਰ ਇਹ ਬੇਨਤੀ ਅੱਗੇ ਵੀ ਲਾਈਵ ਤੋਂ ਕਹੀ ਹੈ, ਜਿਸ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕੀਤਾ ਨਾ, ਇਹ ਮੰਜੀ ਸਾਹਿਬ ਲੱਕੜ ਦੀ ਵੀ ਹੋ ਸਕਦੀ ਹੈ, ਇਹ ਮੰਜੀ ਸਾਹਿਬ ਸਟੀਲ ਦੇ ਪਾਵਿਆਂ ਦੀ ਵੀ ਹੋ ਸਕਦੀ। ਇਸ ਮੰਜੀ ਸਾਹਿਬ ਦੀ ਕੀਮਤ ਵੱਧ ਤੋਂ ਵੱਧ 3 ਜਾਂ 4 ਹਜ਼ਾਰ ਹੈ। ਪਰ ਸੱਜਣੋ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅੰਗ ਲੱਗੇ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਲੱਗਦਿਆਂ ਮੰਜੀ ਮੰਜੀ ਸਾਹਿਬ ਹੋ ਗਈ। ਕੀਮਤ 3 ਹਜ਼ਾਰ ਹੋ ਸਕਦੀ ਹੈ, ਪਰ ਇਸ ਮੰਜੀ ਨੂੰ ਮੰਜੀ ਸਾਹਿਬ ਕਰਕੇ ਬੁਲਾਇਆ ਜਾਂਦਾ। ਰੁਮਾਲਾ ਕੋਈ 500 ਰੁਪਏ ਦਾ ਲਿਆ ਕੇ ਭੇਂਟ ਕਰੇ ਉਹਨੂੰ ਅਦਬ ਨਾਲ ਰੁਮਾਲਾ ਸਾਹਿਬ ਕਹੀਦਾ, ਕਿਉਂ? ਮੇਰੇ ਸਾਹਿਬ ਦੇ ਅੰਗਾਂ ਨੂੰ ਲੱਗਣਾ, ਉਹ ਮੇਰੇ ਸਾਹਿਬ ਲਈ ਬਣਿਆ। ਰੁਮਾਲਾ ਸਾਹਿਬ ਹੋ ਗਿਆ, ਤੁਸੀਂ 50 ਹਜ਼ਾਰ ਰੁਪਏ ਦਾ ਸੂਟ ਪਹਿਨ ਕੇ ਆ ਜਾਓ, ਤੁਹਾਡੇ ਪੈਂਟ ਕੋਟ ਨੂੰ ਕੋਈ ਪੈਂਟ ਕੋਟ ਸਾਹਿਬ ਨਹੀਂ ਕਹੇਗਾ, ਤੁਹਾਡੇ ਕੋਈ ਮਹਿੰਗੇ ਕੱਪੜਿਆਂ ਨੂੰ ਸਾਹਿਬ ਕਹਿ ਕੇ ਨਹੀਂ ਬੁਲਾਏਗਾ। ਸਾਧ ਸੰਗਤ, ਤੁਹਾਡੇ ਘਰ ਵਿੱਚ ਲੱਖ ਲੱਖ ਰੁਪਏ ਦਾ ਬੈੱਡ ਹੋ ਸਕਦਾ, ਪਰ ਤੁਹਾਡੇ ਕਿਸੇ ਬੈੱਡ ਨੂੰ ਕੋਈ ਬੈੱਡ ਸਾਹਿਬ ਕਹਿੰਦਾ, ਮੇਰਾ ਨਾਮ ਬਟਾ ਦਿਓ। ਤੁਹਾਡੇ ਘਰ ਦੀਆਂ ਕੋਠੀਆਂ ਕਰੋੜਾਂ ਰੁਪਏ ਦੀਆਂ ਹੋ ਸਕਦੀਆਂ ਨੇ, ਕੋਠੀ ਸਭ ਕਹਿੰਦਾ, ਕਦੇ ਮੈਨੂੰ ਦੱਸ ਦਿਓ। ਗੁਰਦੁਆਰੇ ਦੀ ਇਮਾਰਤ ਹਲਕੀ ਵੀ ਹੋਵੇ, ਸਾਹਿਬ ਦਾ ਪ੍ਰਕਾਸ਼ ਹੈ ਉਹਨੂੰ ਗੁਰਦੁਆਰਾ ਸਾਹਿਬ ਕਹਿੰਦੇ। ਉੱਥੇ ਲੰਘਣ ਲੱਗੇ ਸਿਰ ਝੁਕਦਾ, ਉੱਥੇ ਬਹਿਣ ਵਾਲੇ ਦਾ ਮਨ ਸ਼ਾਂਤ ਹੁੰਦਾ। ਪਾਤਸ਼ਾਹ ਨੇ ਇੱਕ ਗੱਲ ਕਹੀ, ਉਹ ਖਾਲਸਾ ਮੈਂ ਤਾਂ ਤੈਨੂੰ ਵੀ ਸਾਹਿਬ ਬਣਾਉਣਾ ਚਾਹੁੰਦਾ, ਸਿੱਖਾਂ ਮੈਂ ਤਾਂ ਤੈਨੂੰ ਵੀ ਸਹਿਬੀ ਦੇਣੀ ਚਾਹੁੰਦਾ, ਕੱਲਾ ਰੁਮਾਲਾ ਰੁਮਾਲਾ ਸਾਹਿਬ ਨਹੀਂ, ਕੱਲੀ ਲੱਕੜ ਦੀ ਮੰਜੀ ਮੰਜੀ ਸਾਹਿਬ ਨਹੀਂ, ਉਹ ਸਿੱਖਾਂ ਮੈਂ ਤਾਂ ਤੈਨੂੰ ਵੀ ਸਹਿਬੀ ਦੇਣੀ ਚਾਹੁੰਦਾ, ਪਰ ਤੂੰ ਗੁਰੂ ਅੱਗੇ ਅਰਦਾਸ ਕਰਕੇ ਮੰਗ ਕਿਤੇ ਤੈਨੂੰ ਗੁਰੂ ਰਹਿਤ ਵਿੱਚ ਤੇ ਰਹਿਣੀ ਵਿੱਚ ਲੈ ਆਵੇ। ਸਿੱਖ ਕਦੋਂ ਸਹਿਬ ਬਣਦਾ? ਪਾਤਸ਼ਾਹ ਨੇ

0: दस किसे दे पुत बिना कफन तो गए। पातशाह इत्थे गरीब तो गरीब दुनिया है। दसम पातशाह ने कहा नहीं दया सिंह रहन दे, मैं पुत्तां दे उत्ते कफन नहीं पा सकदा, मेरे सिख पुत्तां तो प्यारे पए ने शहीद। अज दया सिंह ने कहा मैं उस गुरु नूं किवें तनखा सुनादा। फिर सब तो वड्डी उम्र दे प्यारे मान सिंह जी उन्हें उठ के फिर तनखा सुनाई, महाराज 25 रजपन कड़ा प्रसादी देंग भेट करो। वो देग भेंट हुई, दसम पातशाह तां पंथ विच फिर श्री सब कृपान लई। एक इत्थे बेनती करां, गुरु कदे गलती नहीं कर, क्योंकि गुरु अपुल है, आपां भुलण वाले, भुलण अंदर सब को, आपां सारी दुनिया इम्परफेक्ट है, गुरु परफेक्ट है। भुलण अंदर सब को अपुल गुरु करतार, पर गुरु ने सानू सिखाउण वास्ते ये सब कुछ रचिया। बड़े तो बड़ा बंदा अखवावे मैं बहुत बड़े, पर याद रखियो गुरु दी रहत तो बाहर कोई जाए उन्हें माफ नहीं किया जाए। कोई गुरु दी रहत छड के कबरां ते मत्था टेके वो तनखाइया रहेगा। एवें कोई कवे जी मैं उत्थे माफ करियो, कई से कहण लग पए नहीं जी राजनीति विच ऐ चलदा जाना पैंदा। ठीक है, सब दा अदब सत्कार करदा, सिख कदे किसे दीआं कबरां नूं ठेडे नहीं मारदा, सिख कदे किसे दे धर्म दी नादरी नहीं करदा। अज तक एक भी FRI किसे सिख उत्ते दर्ज नहीं, किसे सिख ने किसे दे धार्मिक ग्रंथ दी नादरी कीती। सिख किसे दे धर्म दी नादरी नहीं करेगा, सिख किसे दीआं कबरां नूं ठेडे नहीं मारदा, पर माफ करियो सिख अपने गुरु तो सवाए सिर भी किसे अगे नहीं झुकांदा। ओनू विश्वास ते परवास है, वो अपने गुरु ते विश्वास रख के कहिंदा पाए गहे जब ते तुमरे, तब तिनको आंख तरे नहीं अन्यो, राम रहीम पुराण पुराण अनेक कहे मत एक ना मान्यो। तेरा दर छड के असी किसे नूं भी नहीं मंगते, ओदे अंदर विश्वास है। गुर पूरा पेट्यो बड भागी, मने भया परगासा, कोई ना पहुंचण हारा दूजा, अपने साहिब का परवासा, अपने सतगुर कै बलिहार है, अगे सुख पाशा सुख सहजा, घर आनंद हमारे। सा संगत ये गुरु दी बख्शिश कृपा है, ये गुरु दी रहमत है। एक बेनती होर समझी, इस गुरु दे घर विच संत भी बनाया ते नाल सिपाही भी, पर ओ चीज कादे नाल बनी, अंदर नेओ पहला पैदा कीता। जिथे प्रेम है उथे तुसी कुर्बानी कर सकते। जदों पुत दा प्यो नाल अंदरों प्रेम है, ओ कदे प्यो दी तौहीन बर्दाश्त नहीं करदा, भावे जिवें किवें मर्जी होवे। माफ करियो, कदे पुत अपनी मां जां प्यो नूं गाल जां नरादरी शब्द बर्दाश्त नहीं करेगा। कोई गैर बंदा कह के वेखे साध संगत, जिदन कोई प्यो दी पग वल कदम उठदे उदन माफ करियो, नलैक तो नलैक पुत भी अपने प्यो दी पग नहीं लैण दिंदा, दूजे दा सिर लग रखदा। तुसीं तां गुरु दे लायक पुत्तर हो, तुहाडे अंदर गुरु ने बहुत वड्डा जज्बा प्रेम भरिया होया है। तइयो पातशाह ने कहा यह प्रेम ही सिख नूं परमात्मा तक लेके जाता है। एक बेनती इत्थे नुक्ता समझो, किसे कोल पंज गुण होण पर रब नाल गुरु नाल प्रीत ना होवे। पातशाह ने कहा तू मुया समान है, तू पढ़िया लिखिया बहुत होवे, ज्ञानी होवे, तू सोहना बहुत होवे दुनिया, तू धनवान सब तो वड्डा होवे। एक कंपीटीशन हुंदे पूरे वर्ल्ड दे अंदर कि सब तो सोहना कौन है, सब तो अमीर कौन है। पंज दे पंज गुण हुंदे आ तैनूं प्रीत ना होवे गुरु नाल, गुरु दी नजर विच तू मृतक समान। आ श्लोक तुहानूं याद है, अत सुंदर कुलीन चतर मुख अन्नी तनवंत, पातशाह कहिंदे मृतक कहिए नानका जे प्रीत नहीं भगवंत। तेनू प्रीत ना अंदर पैदा हुई, याद रखी तू मुया समान। एक नुकता मैं इत्थे कहां तुहाडे समक्ष, कल्ला संत संत नहीं हुंदा, बाणी उहनूं सिपाही बणाउंदी। उहनूं मता एवें ना समझो वी उह बाहरों संत है, उहदे अंदर शक्ति भी है, उहदे अंदर सिपाही वाला गुण भी है। जिहड़ा बाणी नाल गुरु नाल जुड़िया उह संत भी होएगा ते सिपाही भी होएगा। कोई बंदा बंदे कोलों पैसे मंग लै, 50,000 मंगे 25 दिंदा है, लख मंगे अद्धा 50 के दिंदा है, वो कहना पूरे नहीं देने अद्धे दिंदा है। पर इस सेवा विच कैसा आनंद होएगा, कैसी शक्ति होएगी, कैसी खिच होएगी। टोकरियां विच कल्ले पैसे नहीं, मैं वो मामा नूं भी मत्था टेकदा हूं, मामा वेखियां ने जिन्हें अपने जिगर दे टुकड़े अपने पुत भी सेवा वास्ते टोकरी च पा दे। टोकरी विच पुत पाए ने अपने, आ लो जी एक मैं सेवा च चढ़ा दिता है। धन गुरु नानक साहिब महाराज की बाणी पढ़ो। पातशाह ने जदों बाबर के हमले का जिक्र किया ना, ਉਦੋਂ ਪਾਤਸ਼ਾਹ ਨੇ ਕਿਹਾ ਸੈਦਪੁਰ ਦੇ ਪਠਾਨ ਕਿਉਂ ਲੁੱਟੇ ਗਏ? ਓਏ ਸੈਦਪੁਰ ਦੇ ਪਠਾਣਾ ਦੇ ਕੋਲ ਜਿਹੜੀਆਂ ਘਰ ਵਿੱਚ ਸ਼ਸਤਰ ਬੰਦੂਕਾਂ ਤਮਾਚੇ ਰੱਖੇ ਸੀ, ਕਹਿੰਦੇ ਕਈ ਕਈ ਦਹਾਕੇ ਗੁਜ਼ਰ ਗਏ ਉਹਨੀ ਚਲਾ ਕੇ ਨਹੀਂ ਸੀ ਵੇਖੇ। ਪਤਾ ਕਿਉਂ? ਕੋਲ ਰੱਖੇ ਪੰਡਤਾਂ ਕਿਹਾ ਤੁਹਾਨੂੰ ਲੋੜ ਹੀ ਨਹੀਂ ਜੀ, ਸਾਡੇ ਕੋਲ ਮੰਤਰ ਹੈ, ਕੋਈ ਫੌਜ ਚੜ ਕੇ ਜਾਂ ਆਪਾਂ ਮੰਤਰ ਮਾਰਨਾ ਬੰਦਾਨਾ ਕਰ ਦੇਣਾ। ਜਦੋਂ ਫਿਰ ਉਹ ਬਾਹਰ ਚੜ ਕੇ ਆਇਆ, ਕਿਸੇ ਦਾ ਮੰਤਰ ਨਹੀਂ ਚੱਲਿਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਹਨੀ ਤੋਪਕ ਤਾਣ ਚਲਾਈ, ਉਹਨੇ ਹਸਤ ਚੜਾਈ, ਉਹਨਾਂ ਦੀਆਂ ਜੰਗ ਲੱਗੀਆਂ ਬੰਦੂਕਾਂ ਹੱਥਾਂ ਵਿੱਚ ਹੀ ਚੱਲ ਗਈਆਂ, ਕਿਉਂਕਿ ਅਭਿਆਸ ਨਹੀਂ ਸੀ ਕੀਤਾ। ਕੋਈ ਮੁਗਲ ਨਾ ਹੋਆ ਅੰਦਾ, ਕਿਹਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਹਨੀ ਹਸਤ ਉਹਨੀ ਤੋਪਕ ਤਾਣ ਚਲਾਈ, ਉਹਨੀ ਹਸਤ। ਸਾਧ ਸੰਗਤ, ਇਸ ਲਈ ਪਾਤਸ਼ਾਹ ਨੇ ਕਿਹਾ ਸ਼ਸਤਰ ਵਿਦਿਆ ਦਾ ਅਭਿਆਸ, ਤਾਂ ਜੋ ਸ਼ਸਤਰ ਚਲਾਉਣੇ ਭੁੱਲ ਨਾ ਜਾਣ। ਗੁਰੂ ਕਿਰਪਾ ਬਖਸ਼ਿਸ਼ ਕਰਨ, ਆਪਾਂ ਬਾਣੀ ਤੇ ਬਾਣੇ ਨਾਲ ਜੁੜੀਏ, ਸਤਿਗੁਰੂ ਨਦਰ ਕਿਰਪਾ ਬਖਸ਼ਿਸ਼ ਕਰਨ। ਛੋਟੀ ਜਿਹੀ ਬੇਨਤੀ ਕਹਿਣੀ ਹੈ, ਜ਼ਿੰਦਗੀ ਚ ਤੁਹਾਡੇ ਕੰਮ ਆਏਗੀ। ਕਹਿੰਦੇ ਨੇ ਇੱਕ ਵਕਤ ਨਾ ਦੇਵਤਿਆਂ ਨੇ ਮੀਟਿੰਗ ਕਰਕੇ ਸਮਝਣ ਵਾਸਤੇ ਨਾਰਾਜ਼ ਹੋ ਗਏ, ਮੀਂਹ ਨਾ ਪਾਓ। ਕਾਹਦੇ ਵਾਸਤੇ? ਮੀਂਹ ਨਹੀਂ ਪਏਗਾ, ਔੜ ਲੱਗ ਜਾਏਗੀ, ਫਸਲਾਂ ਸੁੱਕ ਜਾਣਗੀਆਂ, ਸੋਕਾ ਪੈ ਜਾਏਗਾ, ਕਾਲ ਪੈ ਜਾਏਗਾ, ਅਨਾਜ ਤੋਂ ਭੁੱਖੇ ਮਰਨਗੇ, ਆਪੇ ਹੀ ਲੋਕ ਕਹਿਣਗੇ ਮੀਂਹ ਪਾ ਦੇ। ਦੇਵਤਿਆਂ ਨੂੰ ਪੁੱਜਣਗੇ, ਆਪਣੀ ਪੂਜਾ ਕਰਾਉਣ ਲਈ ਦੇਵਤਿਆਂ ਨੇ ਕਰ ਮੀਟਿੰਗ ਕੀਤੀ ਵੇ ਮੀਂਹ ਨਹੀਂ ਪਾਉਣਾ, ਬੰਦ ਕਰ ਦਿਓ। ਸਾਰੇ ਦੇਵਤਿਆਂ ਨੇ ਕਿਹਾ ਮੀਂਹ ਕੌਣ ਪਾਉਂਦਾ? ਇੰਦਰ। ਇੰਦਰ ਨੂੰ ਕਿਹਾ ਵੀ ਤੂੰ ਮੀਂਹ ਨਹੀਂ ਪਾਉਣਾ 2 ਸਾਲ। ਉਹ ਕਹਿੰਦਾ ਚਲੋ ਮੈਂ ਨਹੀਂ ਪਾਉਂਦਾ, ਪਰ ਮੈਨੂੰ ਦੱਸੇਗਾ ਕੌਣ ਵੇ ਭਾਈ 2 ਸਾਲ ਹੋ ਗਏ ਹੁਣ ਮੀਂਹ ਪਾ ਦੋ, ਮੈਨੂੰ ਕੌਣ ਦੱਸੇਗਾ 2 ਸਾਲ ਹੋ ਗਏ? ਕਹਿੰਦੇ ਸ਼ਿਵਜੀ ਦੀ ਡਿਊਟੀ ਲਾਉਂਦੇ ਆ। ਸ਼ਿਵਜੀ ਨੂੰ ਭੋਲੇ ਨੂੰ ਸੱਦ ਕੇ ਕਿਹਾ ਵੇ ਸ਼ਿਵਜੀ ਮਹਾਰਾਜ, ਜਦੋਂ 2 ਸਾਲ ਹੋ ਗਏ ਨਾ, ਤੁਸੀਂ ਸੰਖ ਵਜਾ ਦਿਓ, ਤੁਹਾਡੇ ਸੰਖ ਦੀ ਆਵਾਜ਼ ਸਾਰੀਆਂ ਪੁਰੀਆਂ, ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ, ਸਾਰੇ ਪਾਸੇ ਜਾਂਦੀ ਹੈ। ਸੰਖ ਵੱਜਿਆ, ਆਵਾਜ਼ ਜਾਣੀ ਹੈ ਇੰਦਰਪੁਰੀ, ਇੰਦਰ ਨੇ ਮੀਂਹ ਪਾ ਦੇਣਾ। ਕਹਿੰਦੇ ਠੀਕ ਹੈ, ਫੈਸਲਾ ਹੋ ਗਿਆ, ਮੀਂਹ ਰੋਕ ਦਿੱਤਾ। 1 ਸਾਲ ਮੀਂਹ ਨਾ ਪਿਆ, ਸੋਕਾ ਪੈ ਗਿਆ, ਲੋਕ ਔਖੇ ਹੋਣ ਲੱਗ ਪਏ। 1.5 ਸਾਲ ਲੰਘ ਗਿਆ, ਜਦੋਂ ਮੀਂਹ ਨਾ ਪਿਆ ਤਾਂ ਸੋਕਾ ਪੈ ਗਿਆ, ਕਾਲ ਪੈ ਰਿਹਾ, ਇੰਨੀ ਸੁੱਕੀ ਜ਼ਮੀਨ ਧਰਤੀ ਪੱਥਰ ਵਰਗੀ ਹੋ ਗਈ। ਉਸ ਸੋਕੇ ਵਿੱਚ ਤਪਦੀ ਧੁੱਪ ਵਿੱਚ ਇੱਕ ਬਜ਼ੁਰਗ ਨੇ ਬਲਦ ਜੋੜੇ, ਹਲ ਜੋੜਿਆ, ਖੇਤ ਵਾਹੁਣ ਲੱਗ ਪਿਆ। ਜਿਹੜਾ ਬੰਦਾ ਲੰਘੇ ਉਹ ਕਹਿੰਦਾ ਬਾਬਾ ਮੀਂਹ ਤਾਂ ਕਿਤੇ ਉਹ ਦਿਸਦਾ ਨਹੀਂ, ਹੋਣ ਲੱਗੀ ਹੈ, ਤੂੰ ਖੇਤ ਕੱਲੇ ਵਾਹੁੰਦਾ, ਸੁੱਕਾ ਖੇਤ ਵਾਹੁਣ ਨਾਲ ਕੀ ਹੋਣਾ? ਉਹ ਕਹਿੰਦਾ ਮੇਰੀ ਮਰਜ਼ੀ ਹੈ, ਮੈਂ ਵਾਹ ਰਿਹਾ, ਮੀਂਹ ਨਾ ਪਵੇ ਬਿਸ਼ੱਕ ਮੈਂ ਖੇਤ ਬਣੋ ਨਹੀਂ ਹੱਟੂ। ਉਹ ਖੇਤ ਸੁੱਕਾ ਹੀ ਵਾਹੁਣ ਲੱਗ ਪਿਆ। ਕਹਿੰਦੇ ਸਭ ਕੁਛ ਸ਼ਿਵਜੀ ਵੇਖ ਰਿਹਾ ਸੀ ਬੈਠਾ, ਉਹਨੇ ਪਾਰਵਤੀ ਨੂੰ ਕਿਹਾ ਦੇਖੋ ਬੰਦਾ ਮੂਰਖ ਹੈ, ਮੀਂਹ ਤਾਂ ਪੈਣਾ ਕੋਈ ਨਹੀਂ, ਇਹ ਖੇਤ ਕਿਉਂ ਵਾਹੁੰਦਾ, ਨਾਲੇ ਉਹ ਵੀ ਸੁੱਕਾ। ਪਾਰਵਤੀ ਨੇ ਕਿਹਾ ਦੇਖੋ ਜੀ ਇਹ ਪੁੱਛਣਾ ਚਾਹੀਦਾ। ਸ਼ਿਵ ਜੀ ਨੇ ਕਿਹਾ ਜਾਂ ਤਾਂ ਬੰਦਾ ਮੂਰਖ ਹੈ ਤੇ ਜਾਂ ਬੰਦਾ ਬਹੁਤ ਸਿਆਣਾ, ਸੁਣਿਓ ਧਿਆਨ, ਜਾਂ ਤਾਂ ਬੰਦਾ ਮੂਰਖ ਹੈ ਜਾਂ ਫਿਰ ਬੰਦਾ ਬਹੁਤ ਸਿਆਣਾ, ਜਿਹੜਾ ਸੋਕੇ ਵਿੱਚ ਵੀ ਧੁੱਪ ਵਿੱਚ ਵੀ ਖਾਲੀ ਸੋਕੇ ਚ ਮੀਂਹ ਵਾਹੀ ਜਾਂਦਾ, ਆਪਣਾ ਹਲ ਵਾਹ ਰਿਹਾ, ਮੀਂਹ ਪਿਆ ਨੀ, ਸੁੱਕੀ ਜ਼ਮੀਨ ਵਾਹੁੰਦਾ, ਜਾਂ ਤਾਂ ਬੰਦਾ ਮੂਰਖ ਹੈ ਜਾਂ ਫਿਰ ਬੰਦਾ ਬਹੁਤ। ਪਾਰਵਤੀ ਨੇ ਕਿਹਾ ਜੀ ਮੈਂ ਪਤਾ ਕਰਦੀ। ਭੇਖ ਤਾਰ ਕੇ ਉਹ ਧਰਤੀ ਤੇ ਆ ਕੇ ਪੁੱਛਦੀ ਹੈ ਬੰਦੇ ਦਾ ਰੂਪ ਲੈ ਕੇ, ਬਾਬਾ ਜੀ ਆ ਹਲ ਕਿਉਂ ਵਾਹੀ ਜਾਂਦੇ ਹੋ? ਉਹ ਕਹਿੰਦਾ ਹਲ ਮੇਰਾ, ਬਲਦ ਮੇਰੇ, ਤੂੰ ਕੀ ਲੈਣਾ? ਉਹਨੇ ਕਿਹਾ ਬਾਬਾ ਗੱਲ ਏਦਾਂ ਵੀ ਮੀਂਹ ਤਾਂ ਪਿਆ ਹੀ ਨਹੀਂ, 1 ਸਾਲ ਗੁਜ਼ਰ ਗਿਆ, 1.5 ਸਾਲ ਗੁਜ਼ਰ ਗਿਆ, ਕੀ ਪਤਾ ਅੱਗੇ ਵੀ ਨਾ ਅਜੇ ਪਵੇ, ਸੁੱਕੀ ਧਰਤੀ ਕਿਉਂ ਵਾਹੀ ਜਾਂਦੇ ਹੋ ਜਦੋਂ ਮੀਂਹ ਕੋਈ ਨਹੀਂ ਪਿਆ? ਉਹ ਬਜ਼ੁਰਗ ਨੇ ਕਿਹਾ ਗੱਲ ਏਦਾਂ, ਮੀਂਹ ਪਵੇ ਨਾ ਪਵੇ ਅਭਿਆਸ ਤਾਂ ਕਰਨਾ ਪੈਂਦਾ, ਕੱਲ ਨੂੰ ਮੀਂਹ ਪੈ ਗਿਆ ਤੇ ਆ ਬਲਦ ਜੇ ਕਿਤੇ ਹਲ ਜੋਣਾ ਭੁੱਲ ਗਏ, ਮੈਨੂੰ ਹਲ ਵਾਹਣਾ ਭੁੱਲ ਗਿਆ, ਬਲਦਾਂ ਨੂੰ ਕਿਤੇ ਤੁਰਨਾ ਭੁੱਲ ਗਿਆ, ਹਲ ਵਾਹੂਗਾ ਕੌਣ? ਅਭਿਆਸ ਤਾਂ ਕਰ ਲਈਏ, ਜਦੋਂ ਮੀਂਹ ਪਏਗਾ ਪਏਗਾ, ਅਭਿਆਸ ਨਹੀਂ ਛੱਡਣਾ ਚਾਹੀਦਾ। ਜੇ ਮੈਂ ਅਭਿਆਸ ਛੱਡ ਦਿੱਤਾ ਹਲ ਵਾਹੁਣ ਦਾ, ਕੱਲ ਨੂੰ ਮੀਂਹ ਪੈ ਗਿਆ ਮੈਂ ਹਲ ਕਿਵੇਂ ਵਾਹਾਂਗਾ? ਮੈਨੂੰ ਪਤਾ ਮੀਂਹ ਨਹੀਂ ਪੈਣਾ ਅਜੇ, ਪਰ ਮੈਂ ਅਭਿਆਸ ਕਰ ਰਿਹਾ, ਕਿਤੇ ਹਲ ਵਾਹੁਣਾ ਭੁੱਲ ਨਾ ਜਾਵੇ ਮੈਨੂੰ, ਮੈਂ ਅਭਿਆਸ ਕਰ ਰਿਹਾ। ਪਾਰਵਤੀ ਸੁਣ ਕੇ ਚਲੀ ਗਈ, ਉਹਨੇ ਸ਼ਿਵਜੀ ਨੂੰ ਕਿਹਾ ਜੀ ਬੰਦਾ ਵਾਕਿਆ ਬਹੁਤ ਸਿਆਣਾ, ਮੂਰਖ ਨਹੀਂ ਹੈ। ਉਹ ਕਹਿੰਦਾ ਮੈਂ ਅਭਿਆਸ ਕਰ ਰਿਹਾ, ਹਲ ਵਾਹੁਣਾ ਨਾ ਭੁੱਲ ਜਾ ਕਿਤੇ। ਕਹਿੰਦਾ ਮੈਂ ਕਿਹਾ ਸੀ ਨਾ ਵੀ ਬੰਦਾ ਸਿਆਣਾ ਹੋਣਾ ਹੈ। ਤੇ ਪਾਰਵਤੀ ਨੇ ਪਤਾ ਕੀ ਕਿਹਾ? ਕਹਿੰਦੀ ਸ਼ਿਵਜੀ ਮਹਾਰਾਜ ਇੱਕ ਗੱਲ ਹੈ, ਉਹ ਬਜ਼ੁਰਗ ਬੰਦਾ ਕਹਿੰਦਾ ਮੈਂ ਹਲ ਵਾਹੁਣਾ ਕਿਤੇ, ਹਲ ਵਾਹੁਣਾ ਭੁੱਲ ਨਾ ਜਾਵਾਂ, ਅਭਿਆਸ ਕਰਦੇ। ਮਹਾਰਾਜ ਤੁਸੀਂ ਸੰਖ ਵਜਾ ਕੇ ਵੇਖ ਲਓ, ਤੁਹਾਨੂੰ ਕਿਤੇ ਭੁੱਲਣਾ ਭੁੱਲ ਹੀ ਨਾ ਜਾਵੇ ਵਜਾਉਣਾ ਸੰਖ, ਇਹ ਤਾਂ ਦੇਖ ਲਓ ਕਿਤੇ, ਭਾਵੇਂ ਹੌਲੀ ਦੇਣੀ ਵਜਾ ਦਿਓ। ਸ਼ਿਵ ਜੀ ਨੇ ਕਿਹਾ ਗੱਲ ਠੀਕ ਹੈ, ਕਿਤੇ ਸੰਖ ਵਜਾਉਣਾ ਨਾ ਭੁੱਲ ਜਾ। ਉਹਨੇ ਪਾਰਵਤੀ ਦੀ ਗੱਲ ਮੰਨੀ, ਸੰਖ ਵਜਾਇਆ, ਉਹਦੀ ਆਵਾਜ਼ ਇੰਦਰਪੁਰੀ ਪਹੁੰਚੀ, ਇੱਕਦਮ ਮੋਲੇ ਧਾਰ ਵਰਖਾ ਸ਼ੁਰੂ ਹੋ ਗਈ, ਪਾਣੀ ਜਲ ਥਲ ਧਰਤੀ ਤੇ ਹੋ ਗਿਆ। ਸਾਧ ਸੰਗਤ, ਇਹ ਸੱਚ ਹੈ। ਜਿਹੜੇ ਬੰਦੇ ਅਭਿਆਸ ਨਹੀਂ ਛੱਡਦੇ ਉਹ ਗੁਰੂ ਦੀ ਕਿਰਪਾ ਦਾ ਮੀਂਹ ਇੱਕ ਦਿਨ ਪੁਆਏ ਲੈਂਦੇ ਨੇ। ਜਿਹੜੇ ਕਹਿਣ ਜਪਜੀ ਸਾਹਿਬ ਪੜ੍ਹਨ ਨਾਲ ਕੀ ਹੋਣਾ, ਸੇਵਾ ਕਰਨ ਨਾਲ ਕੀ ਹੋਣਾ, ਅਭਿਆਸ ਛੱਡ ਦਿਓ ਤੁਹਾਡੇ ਪੱਲੇ ਕੁਝ ਨਹੀਂ ਰਹੇਗਾ। ਅਭਿਆਸ ਜ਼ਿੰਦਗੀ ਵਿੱਚ ਕਰਦੇ ਰਹੋ। ਜਿਹੜਾ ਸਿੱਖ ਜਪਜੀ ਦਾ ਜਾਪ ਕਦੇ ਨਹੀਂ ਛੱਡਦਾ ਇੱਕ ਦਿਨ ਗੁਰੂ ਦੀ ਕਿਰਪਾ ਦਾ ਮੀਂਹ ਉੱਤੇ ਪੈ ਜਾਂਦਾ। ਅਭਿਆਸ ਕਰਨ ਵਾਲੇ ਗੁਰੂ ਦੀ ਕਿਰਪਾ ਦਾ ਮੀਂਹ ਪਵਾ ਲੈਂਦੇ ਨੇ। ਇਸ ਲਈ ਜ਼ਿੰਦਗੀ ਚ ਅਭਿਆਸ ਨਾ ਛੱਡਿਓ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਜਿੰਨੇ ਤੁਸੀਂ ਬੈਠੇ ਹੋ ਜ਼ਿਆਦਾ ਨਹੀਂ ਤਾਂ ਜਪਜੀ ਸਾਹਿਬ ਦਾ ਜਾਪ ਹਰ ਸਿੱਖ ਨੇਮ ਬਣਾਓ। ਜਪਜੀ ਸਾਹਿਬ ਪੱਕਾ ਕਰੋ, ਫਿਰ ਇਹ ਮਹਾਂਪੁਰਸ਼ਾਂ ਦੇ ਉਪਰਾਲੇ ਸਫਲ ਨੇ ਕਰ ਲਓਗੇ। ਇੰਨੀ ਕੁ ਬੇਨਤੀ ਹੈ, ਤੁਸੀਂ ਪ੍ਰਵਾਨ ਕਰ ਲਿਓ।
1: ਵਾਹਿਗੁਰੂ ਜੀ ਕਾ ਖਾਲਸਾ।

ਸਾਧ ਸੰਗਤ ਪਾਤਸ਼ਾਹ ਨੇ ਜਿੱਥੇ ਸਿੱਖ ਨੂੰ ਬਾਣੀ ਦਿੱਤੀ ਉੱਥੇ ਨਾਲ ਬਾਣਾ ਵੀ ਦਿੱਤਾ, ਜਿੱਥੇ ਸਿੱਖ ਨੂੰ ਸਿਮਰਨ ਦਿੱਤਾ ਉੱਥੇ ਨਾਲ ਸੇਵਾ ਵੀ ਦਿੱਤੀ ਹੈ। ਕਿਉਂ? ਸਿੱਖਾ ਸਿਮਰਨ ਕਰਦਿਆਂ ਹੋ ਸਕਦਾ ਤੇਰੇ ਅੰਦਰ ਹੰਕਾਰ ਹੋਵੇ ਮੈਂ ਅੰਮ੍ਰਿਤ ਵੇਲੇ ਉੱਠਦਾ, ਤੇਰੇ ਅੰਦਰ ਮਾਣ ਰਵੇ ਜੀ ਮੀਂਹ ਜਾਵੇ ਹਨੇਰੀ ਜਾਵੇ 40 ਸਾਲ ਹੋ ਗਏ ਮੈਂ ਕਦੇ ਨੇਮ ਨੀ ਜੀ ਆਪਣਾ ਖਜਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ 4 ਵਜੇ ਪਹੁੰਚ ਜਾਈਦਾ ਗੁਰਦੁਆਰੇ, ਇਹ ਤੇਰੇ ਅੰਦਰ ਹੰਕਾਰ ਹੋ ਸਕਦਾ। ਇਹ ਤੋਂ ਬਾਅਦ ਗੁਰੂ ਨੇ ਕਿਹਾ ਕੱਲਾ ਸਿਮਰਨ ਤੱਕ ਨਾ ਰਹੀ, ਆਪਣੇ ਹੱਥੀ ਸੇਵਾ ਕਰੀ ਤੇਰਾ ਹੰਕਾਰ ਧੋਤਾ ਜਾਏ। ਤੁਸੀਂ ਕਹੋਗੇ ਸੇਵਾ ਨਾਲ ਹੰਕਾਰ ਕਿਵੇਂ ਧੋਤਾ ਜਾਣ? ਇੱਕ ਨੁਕਤਾ, ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਕਿਹਾ ਐਵੇਂ ਨੀ ਤੁਹਾਡੇ ਕੋਲੋਂ ਕਾਰ ਸੇਵਾ ਵਾਲੇ ਸਾਧੂ ਸੇਵਾ ਕਰਾਉਂਦੇ, ਸਾਧ ਸੰਗਤ ਸੇਵਾ ਕਰੋਗੇ ਤੁਹਾਡਾ ਸੰਬੰਧ ਕਿਸੇ ਦੂਜੇ ਸਰੀਰ ਨਾਲ ਪੈਣ। ਸਿਮਰਨ ਤਾਂ ਮੇਰਾ ਇੰਡੀਵਿਜੁਅਲ ਕੰਮ ਹੈ ਨਾ, ਘਰ ਵਿੱਚ ਕੱਲਾ ਬਹਿ ਕੇ ਕੋਈ ਬਾਣੀ ਪੜ੍ਹੇ ਜਿੰਨੀ ਮਰਜ਼ੀ ਪੜ੍ਹ ਲੈ, ਕੱਲਾ ਬਹਿ ਕੇ ਸਿਮਰਨ ਕਰੇ ਜਿੰਨਾ ਮਰਜ਼ੀ ਕਰ ਸਕਦਾ, ਪਰ ਜਦੋਂ ਤੁਸੀਂ ਸੇਵਾ ਕਰਨੀ ਹੈ ਫਿਰ ਕਿਸੇ ਦੂਜੇ ਨਾਲ ਸੰਬੰਧ ਹੈ। ਬਰਤਨ ਧੋਣੇ ਨੇ, ਕੋਈ ਛਕਣ ਵਾਲਾ ਆਏਗਾ ਤਾਂ ਧੋਵੋਗੇ, ਜੋੜੇ ਝਾੜਨੇ ਨੇ ਕਿਸੇ ਦੇ ਜੋੜੇ ਜਮ੍ਹਾਂ ਹੋਣਗੇ ਤਾਂ ਝਾੜੋਗੇ। ਸਾਧ ਸੰਗਤ ਅਸਥਾਨ ਬਣਾਉਣਾ ਕੱਲਾ ਨਹੀਂ ਬਣਾ ਸਕੇਗਾ, ਉਹਦੇ ਵਿੱਚ 10-20-50 ਸੇਵਾਦਾਰ ਵੀ ਨਾਲ ਰੱਖਣੇ ਪੈਣ। ਹੁਣ ਜਦੋਂ ਤੁਸੀਂ ਦੂਜਿਆਂ ਵਿੱਚ ਰਹਿ ਕੇ ਸੇਵਾ ਕਰਨੀ ਉਦੋਂ ਸਾਧ ਸੰਗਤ ਹੰਕਾਰ ਟੁੱਟਦਾ। ਪਤਾ ਕਿਉਂ? ਉਦੋਂ ਤੁਹਾਡਾ ਪੇਪਰ ਸ਼ੁਰੂ ਹੁੰਦਾ। ਜਿਹੜਾ ਸਿਮਰਨ ਵਿੱਚ ਬਾਣੀ ਵਿੱਚ ਉਪਦੇਸ਼ ਪੜ੍ਹਿਆ ਉਹ ਸੇਵਾ ਵਿੱਚ ਤੁਹਾਡੀ ਪ੍ਰੀਖਿਆ ਪੈਂਦੀ ਹੈ। ਤੁਸੀਂ ਸੇਵਾ ਕਰੋ, 100 ਬੰਦਿਆਂ ਚੋਂ 90-95-97 ਬੰਦੇ ਕਹਿ ਦੇਣਗੇ ਬਹੁਤ ਸੋਹਣੀ ਸੇਵਾ ਹੋ ਰਹੀ, 97 ਬੰਦੇ ਤੁਹਾਨੂੰ ਹੱਥ ਜੋੜ ਕੇ ਕਹਿਣਗੇ ਵਾਹ ਜੀ ਵਾਹ ਸੇਵਾ ਕਰ ਰਹੇ ਹੋ ਕਮਾਲ ਕੀਤੀ ਹੈ। ਪਰ ਸੱਜਣਾ ਤੇਰੇ ਅੰਦਰ ਹੰਕਾਰ ਨਾ ਆ ਜਾਏ। 3 ਕੁ ਬੰਦੇ 100 ਦੇ ਪਿੱਛੇ ਏਦਾਂ ਦੇ ਵੀ ਹੋਣਗੇ ਜਿਹੜੇ ਤੇਰੀ ਨਿੰਦਿਆ ਵੀ ਕਰਨਗੇ, ਕਾਹਦੀ ਸੇਵਾ ਕਰਦੇ ਜੀ, ਇਹ ਤਾਂ ਬੰਦੇ ਚੋਰ ਇਕੱਠੇ ਹੋਏ ਆ ਜੀ, ਇਹ ਤਾਂ ਫਲਾਨਾ ਇਕੱਠਾ ਹੋਇਆ। ਸਿੱਖਾਂ 3 ਬੰਦਿਆਂ ਦੀ ਪਰਵਾਹ ਨਾ ਕਰੀ, ਜੇ ਤੂੰ ਨਿੰਦਕਾਂ ਤੇ ਰੁਕ ਗਿਆ ਫਿਰ ਤੇਰੀ ਸੇਵਾ ਵੀ ਰੁਕ ਜਾਏਗੀ। ਮੈਂ ਬਹੁਤ ਬੰਦੇ ਵੇਖੇ ਜੀ ਜਿਹੜੇ ਕਈ ਸਾਲ ਕੈਂਪ ਲਾਈ ਗਏ ਬਾਅਦ ਵਿੱਚ ਬੰਦ ਕਰਦੇ। ਮੈਂ ਪੁੱਛਿਆ ਕਿਉਂ? ਕਹਿੰਦੇ ਛੱਡੋ ਭਾਈ ਸਾਹਿਬ ਲੋਕ ਕਦਰ ਹੀ ਨਹੀਂ ਕਰਦੇ, ਛੱਡੋ ਭਾਈ ਸਾਹਿਬ ਦੁਨੀਆਂ ਕਦਰ ਹੀ ਨਹੀਂ ਕਰਦੀ। ਪਰ ਮਾਫ ਕਰਿਓ, ਕੱਲੇ ਸੇਵਾ ਕਰਾਉਣ ਵਾਲੇ ਕਦੇ ਸਾਧੂ ਦੇ ਦਰਸ਼ਨ ਕਰਿਓ ਉਹ ਸੇਵਾ ਕਿਸੇ ਹਾਲਤ ਵਿੱਚ ਵੀ ਬੰਦ ਨਹੀਂ ਕਰਦੇ। ਲੋਕ ਉਹਦੇ ਮਗਰ ਤੁਰਨ ਜਾਂ ਨਾ ਤੁਰਨ, ਦੁਨੀਆਂ ਉਹਨੂੰ ਵਾਹ ਵਾਹ ਕਹੇ ਜਾਂ ਨਾ ਕਹੇ, ਭਾਵੇਂ ਲੋਕੀ ਉਹਦੀ ਨਿੰਦਿਆ ਵੀ ਕਰਨ, ਸੰਤ ਕਦੇ ਆਪਣਾ ਮਾਰਗ ਨਹੀਂ ਬਦਲਦਾ। ਜਦੋਂ ਉਹ ਨਿੰਦਿਆ ਸੁਣ ਕੇ ਵੀ ਅੱਗੇ ਵੱਧਦਾ ਉਦੋਂ ਗੁਰੂ ਉਹਦਾ ਗ੍ਰੇਡ ਉਹਦਾ ਦਰਜਾ ਵਧਾ ਦਿੰਦਾ। ਇੱਕ ਵਕਤ ਆਉਂਦਾ ਜਿੱਦਣ ਸਾਧ ਸੰਗਤ ਨਿੰਦਕ ਲੋਕ ਵੀ ਹੱਥ ਜੋੜ ਕੇ ਪੈਰਾਂ 'ਚ ਮੱਥਾ ਟੇਕਣ ਲੱਗ ਪਏ। ਪਰ ਉਸ ਸਟੇਜ ਤੱਕ ਪਹੁੰਚਣ ਲਈ ਪਹਿਲਾਂ ਬਹੁਤ ਕੁਝ ਸੁਣਨਾ ਪੈਂਦਾ। ਤਾਂਹੀਓਂ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਰੱਬ ਦਾ ਜਨ ਹਰੀ ਦਾ ਜਨ ਕਦੇ ਆਪਣਾ ਰਸਤਾ ਨਹੀਂ ਬਦਲਦਾ। ਆਮ ਲੋਕ ਸੇਵਾ ਕਰਨੀ ਬਦਲ ਦਿੰਦੇ ਨੇ, ਇੱਥੇ ਸਰੋਪਾ ਨਹੀਂ ਮਿਲਿਆ ਗੁਰਦੁਆਰਾ ਹੋਰ ਲੱਭ ਲੈਣਾ, ਜਿੱਥੇ ਸਾਨੂੰ ਬਹੁਤੇ ਸਰੋਪੇ ਮਿਲਣ ਉੱਥੇ ਜਾਣਾ ਨਹੀਂ। ਸਾਧੂ ਦਾ ਰਸਤਾ ਭਾਵੇਂ ਕੋਈ ਉਹਦੀ ਨਿੰਦਿਆ ਕਰੇ ਭਾਵੇਂ ਉਸਤਤ ਕਰੇ ਉਹ ਰਸਤਾ ਕਦੇ ਨਹੀਂ ਬਦਲਦਾ। ਤਾਂਹੀਓਂ ਪਾਤਸ਼ਾਹ ਨੇ ਕਿਹਾ ਹਰ ਜਨ ਰੱਬ ਦਾ ਜਨ ਰਾਮ

0: ਗਵਾਵੇ। ਰੱਬ ਦਾ ਜਨ ਕਦੇ ਆਪਣਾ ਗੁਣ ਨਹੀਂ ਗਵਾਉਂਦਾ, ਉਹਦੇ ਭਾਵੇਂ ਲੋਕ ਨਿੰਦਿਆ ਵੀ ਕਰਨ, ਸਾਧੂ ਕਦੇ ਰਸਤਾ ਨਹੀਂ ਬਦਲਦਾ, ਉਹ ਆਪਣੇ ਰਾਹ ਤੇ ਤੁਰਦਾ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਟਾਰ। ਉਹ ਉਸ ਅਵਸਥਾ ਵਿੱਚ ਜਾਂਦਾ ਜਿੱਥੇ ਹਰ ਖਸੋਕ ਦੇ ਰਹੇ ਨਿਆਰੋ, ਤਿੰਨ ਜਗ ਤੱਤ ਪਛਾਨਾ, ਉਸਤਤ ਨਿੰਦਾ ਦੋ ਤੇ ਅੱਗੇ, ਖੋਜੇ ਪਦ ਨਿਰਵਾਨਾ, ਜਨ ਨਾਨਕ ਦੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾ। ਉਹ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਸੇਵਾ ਦੇ ਪੰਧੀ ਬਣ ਕੇ ਉਸ ਮਾਰਗ ਤੇ ਤੁਰ ਕੇ ਸਾਧ ਸੰਗਤ ਉਸ ਸਟੇਜ ਤੇ ਪਹੁੰਚ ਜਾਂਦਾ ਜਿੱਥੇ ਦੁਨੀਆਂ ਹੱਥ ਜੋੜ ਕੇ ਫਿਰ ਉਹਨੂੰ ਪੂਜਣ ਲੱਗ ਪੈਂਦੀ। ਭਾਈ ਗੁਰਦਾਸ ਸਾਹਿਬ ਨੇ ਕਿਹਾ ਪਹਿਲਾਂ ਉਹ ਗੁਰੂ ਦੀ ਆਗਿਆ ਕਮਾਉਂਦਾ, ਫਿਰ ਵਕਤ ਆਉਂਦਾ ਪੂਰੇ ਜਗਤ ਦੇ ਲੋਕ ਉਹਦੀ ਆਗਿਆ ਵਿੱਚ ਤੁਰਦੇ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਸਕੇ ਪਿਓ ਦੀ ਗੱਲ ਵੀ ਕਈ ਵਾਰ ਪੁੱਤ ਮੰਨਣ ਤੋਂ ਇਨਕਾਰ ਕਰ ਦਿੰਦਾ। ਪਿਓ ਕਹਿੰਦਾ ਕਾਕਾ ਕੰਮ ਕਰ ਲਾ, ਉਹ ਕਰ ਲਾ, ਕਹਿੰਦਾ ਬਾਪੂ ਕਰ ਲਾਂਗੇ, ਐਵੇਂ ਮਗਰ ਪਿਆ ਰਹਿੰਦੇ, ਕਰ ਲਾਂਗੇ ਆਪੇ ਕਰ ਲਾਂਗੇ, ਉਹ ਪਿਓ ਨੂੰ ਵੀ ਜਵਾਬ ਦੇ ਦਿੰਦਾ। ਪਰ ਇੱਕ ਐਸੀ ਖੇਡ ਹੈ, ਸੇਵਾ ਕਰਾਉਣ ਵਾਲਾ ਸਾਧੂ ਜਿਸ ਜਗ੍ਹਾ ਤੇ ਬਹਿ ਜਾਏ, ਮੈਂ ਅੱਖੀ ਵੇਖਿਆ ਸੈਂਕੜੇ ਲੋਕ ਹੱਥ ਜੋੜ ਕੇ ਖੜੇ ਨੇ ਮੈਨੂੰ ਕੋਈ ਸੇਵਾ ਦੇਣ। ਸੇਵਾ ਲਾਓ ਜੀ ਕੀ ਲੋੜ, ਪਤਾ ਕਿਉਂ? ਉਹਨੇ ਪਹਿਲਾਂ ਗੁਰੂ ਦੀ ਆਗਿਆ ਕਮਾ ਲਈ ਹੈ, ਹੁਣ ਗੁਰੂ ਨੇ ਉਹਨੂੰ ਉਸ ਦਰਜੇ ਤੇ ਬਿਠਾ ਦਿੱਤਾ ਲੋਕ ਉਹਦੀ ਆਗਿਆ ਕਮਾ। ਜਿਹੜਾ ਟੀਚਰ ਦਾ ਕਿਹਾ ਪੂਰਾ ਪੂਰਾ 100% ਪੜ ਜਾਂਦਾ, ਇੱਕ ਦਿਨ ਉਹੀਓ ਮੋਨੀਟਰ ਬਣ ਕੇ ਫਿਰ ਡਿਗਰੀ ਪ੍ਰਾਪਤ ਕਰਦਾ, ਔਰ ਜਿੱਦਣ ਉਹ ਮਾਸਟਰ ਡਿਗਰੀ ਲੈ ਕੇ ਸਕੂਲ ਵਿੱਚ ਆਉਂਦਾ, ਜਿਹਨੇ ਕਦੇ ਡੈਕਸਾਂ ਤੇ ਬਹਿ ਕੇ ਪੜ੍ਹਿਆ, ਕਦੇ ਕੁਰਸੀ ਤੇ ਬਹਿ ਕੇ ਪੜ੍ਹਾਉਂਦਾ, ਸੈਂਕੜੇ ਸਟੂਡੈਂਟ ਉਹਦੇ ਕੋਲ ਪੜ੍ਹਦੇ, ਉਸੇ ਸਕੂਲ ਵਿੱਚੋਂ ਪੜ੍ਹਾਉਣ ਆ ਜਾਂਦਾ, ਉਸੇ ਸਕੂਲ ਵਿੱਚ ਟੀਚਰ ਬਣ ਕੇ ਆਉਂਦਾ। ਏਦਾਂ ਪਾਤਸ਼ਾਹ ਨੇ ਕਿਹਾ ਸੇਵਾ ਕਮਾ ਕੇ ਤਾਂ ਵੇਖ, ਤੈਨੂੰ ਦਰਜਾ ਉੱਚਾ ਮਿਲ ਸਕਦਾ। ਜਿੱਦਣ ਤੂੰ ਸੇਵਾ ਕਮਾ ਲੈਂਦਾ, ਉਦਣ ਗੁਰੂ ਤੈਨੂੰ ਉਸ ਦਰਜੇ ਤੇ ਲੈ ਜਾਂਦਾ। ਸਾਧ ਸੰਗਤ ਇਸੇ ਲਈ ਸੇਵਾ ਤੇ ਸਿਮਰਨ, ਭਗਤੀ ਤੇ ਸ਼ਕਤੀ, ਰਵਾਬ ਤੇ ਨਗਾਰਾ, ਸੂਰਜ ਵਰਗੀ ਤਪਸ਼ ਔਰ ਚੰਦਰਮੇ ਵਰਗੀ ਠੰਡਕ ਇੱਕੋ ਪਲੇਟਫਾਰਮ ਤੇ ਇਕੱਠੀ ਕੀਤੀ, ਉਹਦਾ ਨਾਮ ਰੱਖਿਆ ਖਾਲਸਾ। ਉਹਨੂੰ ਖਾਲਸਾ ਨਾਮ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਦੀ ਇੱਕ ਪੁਸਤਕ ਹੈ ਪੂਰਨ ਮਨੁੱਖ, ਉਹ ਕਹਿੰਦੇ 239 ਸਾਲ ਲੱਗੇ ਤਾਂ ਜਾ ਕੇ ਕੇਸਗੜ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਨੇ ਇੱਕ ਪੂਰਨ ਮਨੁੱਖ ਤਿਆਰ ਕੀਤਾ, ਉਹਦਾ ਨਾਮ ਖਾਲਸਾ ਰੱਖਿਆ। ਉਹਦਾ ਨਾਮ ਰੱਖ ਕੇ ਕਲਗੀ ਵਾਲੇ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਮੁੱਖ ਹੈ ਅੰਗਾ ਦਾ ਅਰਥ ਪਤਾ ਕੀ ਹੈ? ਖਾਲਸਾ ਮੇਰੋ ਹੱਥ ਨਹੀਂ ਗਿਆ, ਖਾਲਸਾ ਮੇਰੋ ਹੋਰ ਕੁਝ ਨਹੀਂ ਗਿਆ, ਖਾਲਸਾ ਮੇਰੋ ਮੁੱਖ ਹੈ, ਅੰਗਾਂ ਦਾ ਅਰਥ ਹੈ ਮੇਰੀ ਆਇਡੈਂਟੀ, ਮੇਰੀ ਪਹਿਚਾਣ ਮੇਰਾ ਖਾਲਸਾ ਹੈ। ਜਦੋਂ ਵੀ ਸਾਧ ਸੰਗਤ ਤੁਸੀਂ ਕਿਸੇ ਜਗ੍ਹਾ ਤੇ ਜਾਓ, ਉਹ ਤੁਹਾਡਾ ਆਇਡੈਂਟੀ ਪ੍ਰੂਫ ਮੰਗਦੇ ਨੇ, ਦਿਓ ਜੀ ਕੋਈ ਆਧਾਰ ਕਾਰਡ, ਦਿਓ ਜੀ ਪਾਸਪੋਰਟ। ਔਰ ਜਦੋਂ ਤੁਹਾਨੂੰ ਏਅਰਪੋਰਟ ਤੋਂ ਐਂਟਰੀ ਦੇਣਗੇ, ਪਾਸਪੋਰਟ ਇਮੀਗ੍ਰੇਸ਼ਨ ਵਾਲੇ ਦੇ ਹੱਥ ਵਿੱਚ ਹੁੰਦਾ, ਉਹ ਚੰਗੀ ਤਰ੍ਹਾਂ ਫੋਟੋ ਵੇਖ ਕੇ ਫਿਰ ਤੁਹਾਡੇ ਵੱਲ ਵੇਖਦੇ, ਫਿਰ ਉਹ ਤੁਹਾਨੂੰ ਕਹਿੰਦੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਵੇਖੋ। ਹੁਣ ਇਮੀਗ੍ਰੇਸ਼ਨ ਨੇ ਇਹ ਚੀਜ਼ ਕੀਤੀ ਹੈ, ਕੱਲੇ ਫਿੰਗਰ ਪ੍ਰਿੰਟ ਨਹੀਂ, ਬਾਇਓਮੈਟ੍ਰਿਕ ਨਹੀਂ। ਸਾਧ ਸੰਗਤ ਤੁਹਾਡੀ ਅੱਖਾਂ ਚਿਹਰਾ ਉਹ ਕੰਨ ਸਕੈਨ ਕਰਦੇ ਨੇ, ਮੈਂ ਵੇਖਿਆ ਜਿਹੜਾ ਹੱਥਾਂ ਦੇ ਫਿੰਗਰ ਪ੍ਰਿੰਟ ਬਦਲ ਸਕਦੇ ਨੇ, ਕਿਸੇ ਨੇ ਬਹੁਤ ਹੱਥੀ ਮਿਹਨਤ ਕੀਤੀ, ਕਈ ਵਾਰ ਫਿੰਗਰ ਬਦਲ ਜਾਂਦੇ, ਅੱਜ ਕੁਝ ਸਾਲਾਂ ਬਾਅਦ ਫਿੰਗਰ ਪ੍ਰਿੰਟ ਚੇਂਜ ਹੋ ਜਾਂਦੇ, ਪਰ ਅੱਖਾਂ ਏਦਾਂ ਦੀ ਸਕੈਨ ਹੈ ਸਾਧ ਸੰਗਤ, ਉਹ ਅਖੀਰ ਤੱਕ ਬਦਲਦੀਆਂ ਨਹੀਂ। ਜੇ ਕਿਸੇ ਦੀ ਵੈਰੀਫਾਈ ਜ਼ਿਆਦਾ ਹੀ ਕਿਸੇ ਨੇ ਕੋਈ ਪਹਿਚਾਣ ਕਰਨੀ ਹੋਵੇ, ਉਹ ਅੱਖਾਂ ਤੋਂ ਚਿਹਰੇ ਤੋਂ ਆਇਡੈਂਟੀ ਕਰਦੇ ਨੇ। ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸਾ ਮੇਰੋ ਚਿਹਰੇ ਤੋਂ ਸ੍ਰੇਸ਼ਟ ਮੁੱਖ ਮੇਰੀ ਪਹਿਚਾਣ ਹੈ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਵਿਰਦ। ਅੱਗੇ ਕਿਹਾ ਹੋ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇ ਰੋ। ਪਰ ਜਿਹੜੇ ਖਾਲਸੇ ਨੂੰ ਇੰਨਾ ਮਾਣ ਦਿੱਤਾ, ਉਹਨੂੰ ਇੱਕ ਬਖਸ਼ਿਸ਼ ਹੋਰ ਕੀਤੀ। ਆ ਧਿਆਨ ਨਾਲ ਸੁਣਿਓ ਸਾਧ ਸੰਗਤ, ਮੈਂ ਕਈ ਵਾਰ ਇਹ ਬੇਨਤੀ ਅੱਗੇ ਵੀ ਲਾਈਵ ਤੋਂ ਕਹੀ ਹੈ, ਜਿਸ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕੀਤਾ ਨਾ, ਇਹ ਮੰਜੀ ਸਾਹਿਬ ਲੱਕੜ ਦੀ ਵੀ ਹੋ ਸਕਦੀ ਹੈ, ਇਹ ਮੰਜੀ ਸਾਹਿਬ ਸਟੀਲ ਦੇ ਪਾਵਿਆਂ ਦੀ ਵੀ ਹੋ ਸਕਦੀ। ਇਸ ਮੰਜੀ ਸਾਹਿਬ ਦੀ ਕੀਮਤ ਵੱਧ ਤੋਂ ਵੱਧ 3 ਜਾਂ 4 ਹਜ਼ਾਰ ਹੈ। ਪਰ ਸੱਜਣੋ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਅੰਗ ਲੱਗੇ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਲੱਗਦਿਆਂ ਮੰਜੀ ਮੰਜੀ ਸਾਹਿਬ ਹੋ ਗਈ। ਕੀਮਤ 3 ਹਜ਼ਾਰ ਹੋ ਸਕਦੀ ਹੈ, ਪਰ ਇਸ ਮੰਜੀ ਨੂੰ ਮੰਜੀ ਸਾਹਿਬ ਕਰਕੇ ਬੁਲਾਇਆ ਜਾਂਦਾ ਹੈ। ਰਮਾਲਾ ਰੁਮਾਲਾ ਕੋਈ 500 ਰੁਪਏ ਦਾ ਲਿਆ ਕੇ ਭੇਂਟ ਕਰੇ, ਉਹਨੂੰ ਅਦਬ ਨਾਲ ਰੁਮਾਲਾ ਸਾਹਿਬ ਕਹੀਦਾ। ਕਿਉਂ? ਮੇਰੇ ਸਾਹਿਬ ਦੇ ਅੰਗਾਂ ਨੂੰ ਲੱਗਣਾ, ਉਹ ਮੇਰੇ ਸਾਹਿਬ ਲਈ ਬਣਿਆ, ਰੁਮਾਲਾ ਸਾਹਿਬ ਹੋ ਗਿਆ। ਤੁਸੀਂ 50,000 ਰੁਪਏ ਦਾ ਸੂਟ ਪਹਿਨ ਕੇ ਆ ਜਾਓ, ਤੁਹਾਡੇ ਪੈਂਟ ਕੋਟ ਨੂੰ ਕੋਈ ਪੈਂਟ ਕੋਟ ਸਾਹਿਬ ਨਹੀਂ ਕਹੇਗਾ। ਤੁਹਾਡੇ ਕੋਈ ਮਹਿੰਗੇ ਕੱਪੜਿਆਂ ਨੂੰ ਸਭ ਕਹਿ ਕੇ ਨਹੀਂ ਬੁਲਾਏਗਾ। ਸਾਧ ਸੰਗਤ, ਤੁਹਾਡੇ ਘਰ ਵਿੱਚ ਲੱਖ ਲੱਖ ਰੁਪਏ ਦਾ ਬੈੱਡ ਹੋ ਸਕਦਾ, ਪਰ ਤੁਹਾਡੇ ਕਿਸੇ ਬੈੱਡ ਨੂੰ ਕੋਈ ਬੈੱਡ ਸਭ ਕਹਿੰਦਾ, ਮੇਰਾ ਨਾਮ ਬਟਾ ਦਿਓ। ਤੁਹਾਡੇ ਘਰ ਦੀਆਂ ਕੋਠੀਆਂ ਕਰੋੜਾਂ ਰੁਪਏ ਦੀਆਂ ਹੋ ਸਕਦੀਆਂ ਨੇ, ਕੋਠੀ ਸਭ ਕਹਿੰਦਾ, ਕਦੇ ਮੈਨੂੰ ਦੱਸ ਦਿਓ। ਗੁਰਦੁਆਰੇ ਦੀ ਇਮਾਰਤ ਹਲਕੀ ਵੀ ਹੋਵੇ, ਸਾਹਿਬ ਦਾ ਪ੍ਰਕਾਸ਼ ਹੈ, ਉਹਨੂੰ ਗੁਰਦੁਆਰਾ ਸਾਹਿਬ ਕਹਿੰਦੇ। ਉੱਥੇ ਲੰਘਣ ਲੱਗਿਆ ਸਿਰ ਝੁਕਦਾ, ਉੱਥੇ ਬਹਿਣ ਵਾਲੇ ਦਾ ਮਨ ਸ਼ਾਂਤ ਹੁੰਦਾ। ਪਾਤਸ਼ਾਹ ਨੇ ਇੱਕ ਗੱਲ ਕਹੀ, ਉਹ ਖਾਲਸਾ ਮੈਂ ਤਾਂ ਤੈਨੂੰ ਵੀ ਸਾਹਿਬ ਬਣਾਉਣਾ ਚਾਹੁੰਦਾ, ਸਿੱਖਾ ਮੈਂ ਤਾਂ ਤੈਨੂੰ ਵੀ ਸਾਹਿਬੀ ਦੇਣੀ ਚਾਹੁੰਦਾ। ਕੱਲਾ ਰੁਮਾਲਾ ਰੁਮਾਲਾ ਸਾਹਿਬ ਨਹੀਂ, ਕੱਲੀ ਲੱਕੜ ਦੀ ਮੰਜੀ ਮੰਜੀ ਸਾਹਿਬ ਨਹੀਂ, ਉਹ ਸਿੱਖਾ ਮੈਂ ਤਾਂ ਤੈਨੂੰ ਵੀ ਸਾਹਿਬੀ ਦੇਣੀ ਚਾਹੁੰਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

पर्वत दोख महाबिकराला, खिन मह दूर किए दयाला।

ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਾਰ ਵਿੱਚ ਜੋਤ ਜਗਾਵੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਸਤਿਗੁਰੂ ਜੀ ਦੇ ਪਾਵਨ ਸ੍ਰੀ ਮੁਖ ਵਾਕ, ਜੋ ਸਾਰਾ ਸਿੱਖ ਜਗਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਾ ਹੈ, ਔਰ ਹਰ ਇੱਕ ਦੀ ਭਾਵਨਾ ਹੈ ਵੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ, ਇਹ ਸਭ ਲੁਕਾਈ ਵਾਸਤੇ, ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਹੈ। ਕਿਉਂਕਿ ਗੁਰੂ ਕਾ ਘਰ ਇਹ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿੱਧ ਤੇਰਾ ਅਖੁੱਟ ਭੰਡਾਰਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਦਰਬਾਰ, ਜਿਸ ਦੇ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਚਨ ਫਰਮਾਏ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਿ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਜਿਸ ਵਰਗਾ ਕੋਈ ਹੋਰ ਸਥਾਨ ਨਹੀਂ ਹੈ, ਤਾਂ ਹੀ ਬਾਣੀ ਚ ਗੁਰੂ ਸਾਹਿਬ ਜੀ ਨੇ ਆਖਿਆ ਵੀ ਨਹੀਂ ਤੁਧ ਜੇਹਿਆ, ਤੇਰੇ ਵਰਗਾ ਕੋਈ ਹੋਰ ਸਥਾਨ ਨਹੀਂ ਹੈ, ਸਾਰੇ ਥਾਂ ਵੇਖੇ ਹਨ। ਤੇ ਸਾਧ ਸੰਗਤ ਜੀ, ਐਸਾ ਗੁਰੂ ਕਾ ਪਵਿੱਤਰ ਅਸਥਾਨ, ਗੁਰੂ ਕਾ ਦਰਬਾਰ, ਸੋ ਜਿਸ ਅਸਥਾਨ ਦੇ ਦਰਸ਼ਨ ਤੇ ਇਸ਼ਨਾਨ ਗੁਰੂ ਕਾ ਸਿੱਖ ਰੋਜ਼ ਮੰਗਦਾ ਹੈ। ਜਦੋਂ ਸਿੱਖ ਅਰਦਾਸ ਕਰਦਾ ਹੈ, ਗੁਰੂ ਘਰੇ ਅਰਦਾਸ ਹੋਵੇ ਜਾਂ ਨਿੱਜੀ ਨਿਤਨੇਮ ਕਰਕੇ ਅਰਦਾਸ ਕਰੇ ਤੇ ਬੇਨਤੀ ਕਰਦਾ, ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਵੇਰੇ ਸ਼ਾਮ ਇਸ ਪਵਿੱਤਰ ਅਸਥਾਨ ਦੇ ਇਸ਼ਨਾਨ ਔਰ ਦਰਸ਼ਨਾਂ ਦੀ ਮੰਗ ਗੁਰੂ ਕਾ ਸਿੱਖ ਕਰਦਾ ਹੈ, ਉਹ ਦੇਸ਼ ਵਿੱਚ ਵੱਸਦਾ ਹੋਵੇ, ਵਿਦੇਸ਼ ਵਿੱਚ ਵੱਸਦਾ ਹੋਵੇ, ਸੰਸਾਰ ਦੇ ਕਿਸੇ ਕੋਨੇ ਤੇ ਵੱਸਦਾ ਹੋਵੇ। ਤੇ ਸਾਧ ਸੰਗਤ ਜੀ, ਐਸੇ ਪਵਿੱਤਰ ਦਰਬਾਰ ਸਾਹਿਬ ਦੀ ਤੇ ਗੁਰੂ ਕੇ ਸਰੋਵਰ ਸਾਹਿਬ ਦੀ ਮਹਿਮਾ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਜੋ ਆਪ ਫਰਮਾਈ, ਆਖਿਆ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਦੋਵਾਂ ਥਾਵਾਂ ਤੇ ਬਚਨ ਆਉਂਦੇ ਹਨ। ਸੰਤਹੁ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਅਕਾ। ਤੋ ਐਸਾ ਪਵਿੱਤਰ ਗੁਰੂ ਕਾ ਦਰਬਾਰ, ਜਿੱਥੋਂ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ, ਤੇ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਜਿੱਥੇ ਆਪਾਂ ਸ੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਨਾਲ ਲੜੀਵਾਰ ਸ਼ਬਦ, ਜੋ ਸਾਧ ਸੰਗਤ ਜੀ ਅੱਜ 21 ਪਦਿਆਂ ਦਾ ਸ਼ਬਦ ਹੈ, ਮਾਰੂ ਸੋਲਹੇ ਸਰਲੇਖ ਹੇਠ ਜੋ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸੋ ਪਹਿਲਾਂ ਸ੍ਰੀ ਮੁਖ ਵਾਕ ਦੇ ਦਰਸ਼ਨ ਕਰੀਏ, ਫਿਰ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਾਂਗੇ। ਸਰਬੱਤ ਮਾਈ ਭਾਈ ਮਨ ਬਿਰਤੀਆਂ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰ

तू ही राग है। धन श्री गुरु अर्जुन देव साहब जी महाराज अपनी रसना तो उचारण करते हैं, जिन्हां सतगुरां ने अज दा श्री मुख वाक बख्शिश किया। कुछ बेनती सतगुरां दे संबंध विच, गरीब नवाज साहब जी का अवतार होया है पंचम पातशाह दा श्री गोइंदवाल साहब की धरती ते, बिक्रमी संमत 1620 वैसाख वधी 7 नूं श्री गोइंदवाल साहब की पावन धरती, धन धन पिता श्री गुरु रामदास साहब जी महाराज ते धन धन माता बीबी भानी जी दे ग्रह विखे चुबारा साहब वाले स्थान ते पंचम पातशाह महाराज का अवतार होया है गोइंदवाल साहब की धरती ते। 1615 दे विच बाबे पृथ्वी चंद का जन्म होया, 1618 बिक्रमी नूं बाबा महादेव जी का आगमन होया, 1620 बिक्रमी वैसाख वधी 7 नूं धन श्री गुरु अर्जन देव साहब महाराज का प्रकाश होया। बचपन दे 11 साल अपने नाना सतगुरु भल्ले अमरदास गुण तेरे तेरी उपमा तोहे बण आवै श्री गुरु अमरदास साहब महाराज जी की चरण शरण विच बतीत होए, ते उन्हां दिनां दे विच चुबारा साहब वाले स्थान ते गोइंदवाल साहब की धरती ते आप जी नूं वरदान प्राप्त होया सी। जदों रिड़दिआं रिड़दिआं नाना सतगुरु जी ने पलंगे नूं फड़ करके ते किलकारियां मारियां ते अपने शरीर नूं हिलाया ते नाल पलंगा भी हिला दिता। महाराज ने नेत्र मूंदे होए सी, समाधि विच लीन सन पलंगे ते गरीब नवाज ने कहा किहड़ा वड्डा पुरख है भारी जिन्हें मंजी हिलाई साडी सारी, पास ही झाड़ू की सेवा कर रहे सन धन धन बीबी भानी जी, तीजे पातशाह दे सपुत्री, चौथे पातशाह दे पत्नी ते पंचम पातशाह दे माता जी। उन्हां ने आख्या सतगुरु पिता जी आप जी का दोहता है होर कोई नहीं। ते जिस वेले फिर महाराज साहब जी ने दोवां बाहां तो फड़ करके प्यार दिता, गोदी च बिठाया, सिर ते हथ फेरिया ते वरदान दिता, दोहे ता बाणी का बोहे था, वड्डे भारी गुरु होणगे। ये आप जी नूं बचपन विच वरदान प्राप्त होया ते कहा सी कि साडा दोहता बाणी दा जहाज रचेगा। समें दे नाल साध संगत जी 1638 बिक्रमी भादों सुधी एकम वाले दिन भादरों की मस्या तो अगले दिन 18 साल की शरीर कारबला दे विच इस धरती ते श्री अमृतसर साहब की धरती ते उदों नां सी गुरु का चक, दूजा नाम होया श्री रामदासपुर साहब, तीसरा नाम है श्री अमृतसर साहिब। पिता सतगुरु रामदास साहब महाराज जी ने लाहौर तो बुला के आप जी नूं गुरता गद्दी दा तख्त बख्शिया। 18 साल दी शरीर कारबला विच गुरु अर्जन देव साहब जी महाराज गुरियाई दे तख्त ते सोभनीक होए ते फिर महाराज साहब जी ने 24 साल ते 9 महीने साध संगत जी गुरियाई कीती है। 43 साल 1 महीना ते 15 दिन सारी शरीर कारबला होई है धन श्री गुरु अर्जन देव साहब महाराज जी दी। ए है इतिहासक पक्ष, यह है शरीरक पक्ष, ते जोत सरूप करके ते सतगुर मेरा सदा सदा ना आवे ना जाए, ओहो अविनाशी पुरख है सब मह रहे समाए। गरीब नवाज सतगुरु सच्चे पातशाह जी ने फिर पिता सतगुरु जी की आरंभ की हुई सेवा नू अगे सतगुरु जी ने वधाया और श्री संतोखसर साहब ते श्री अमृतसर सरोवर साहब नू 1643 बिक्रमी संमत नू पौड़िया ते परिक्रमा पक्या करवाइया। 1645 बिक्रमी संमत माघ की संगरांद माघी दे दिहाड़े ते सचखंड श्री हरिमंदर साहब जी दे नीं रखाई ते दरबार साहब की रचना आप जी ने करवाई। ऐसा पवित्र दरबार तो साध संगत जी ते ऐसा पवित्र गुरु का सरोवर, जिस सरोवर साहब की लंबाई 500 फुट है, डूंघाई 490 फुट है, वाहिगुरु चौड़ाई 490 फुट है ते डूंघाई 17 फुट है, और साध संगत जी दर्शनी ड्योड़े तो लेकर के दरबार साहब तक जो पावन पुल जाता है ये 21 फुट चौड़ा ते 240 फुट लम्मा है, और 66x66 का थड़ा है सरोवर साहब दे विच दरबार साहब का, ते सरोवर साहब दे ऐन मध्य भाग दे विच हर जपे हर मंदिर साजिया संत भगत गुण गावह राम श्री दरबार साहब की रचना करवाई। दरबार साहब दियां परिक्रमा उदाली दियां 13-13 फुट चौड़ियां हन, तो ऐसे गरीब नवाज ते इसे तरह पुल दे थले 38 स्वर्ग द्वारियां हन जो अमृत जल दे निकास वास्ते।
ਇਹ ਸਤਿਗੁਰੂ ਜੀ ਨੇ 1645 ਬਿਕਰਮੀ ਸੰਮਤ ਨੂੰ ਦਰਬਾਰ ਸਾਹਿਬ ਦੀ ਨੀਂਹ ਰਖਾ ਕੇ ਤੇ ਫਿਰ ਦਰਬਾਰ ਸਾਹਿਬ ਦੀ ਰਚਨਾ ਕਰਵਾਈ। 1647 ਬਿਕਰਮੀ ਨੂੰ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਵਿੱਚੋਂ ਆਕਾਰ ਵਿੱਚ ਜੋ ਵੱਡਾ ਸਰੋਵਰ ਹੈ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਸਾਹਿਬ ਦੀ ਰਚਨਾ ਕਰਵਾਈ। 1650 ਬਿਕਰਮੀ ਸੰਮਤ ਨੂੰ ਦੁਆਬੇ ਦੀ ਧਰਤੀ ਤੇ ਭਾਗ ਲਾਉਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੀ ਮੋਹੜੀ ਗੱਢ ਕੇ ਨਗਰੀ ਵਸਾਈ। 1652 ਦੇ ਵਿੱਚ ਜਦੋਂ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਝਗੜਾ ਕਰਦੇ ਸੀ, ਈਰਖਾ ਕਰਦੇ ਸੀ, ਮਹਾਰੇ ਕਹਿੰਦੇ ਅਸੀਂ ਕੋਈ ਝਗੜਾ ਨਹੀਂ ਕਰਨਾ, ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਹੀ ਪਰਾਂ ਚਲੇ ਜਾਂਦੇ ਹਾਂ। ਵਡਾਲੀ ਨਗਰ ਦੇ ਵਿੱਚ ਚਰਨ ਪਾਏ ਤੇ ਗੁਰੂ ਕੀ ਵਡਾਲੀ ਬਣ ਗਈ ਤੇ 1652 ਦੇ ਵਿੱਚ ਉੱਥੇ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਣੀ ਬੰਦੀ ਛੋੜਦਾਤਾ ਮਹਾਂਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਏ ਆ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਆ ਕੇ ਭਾਗ ਲਾਏ ਤੇ 1659 ਬਿਕਰਮੀ ਸੰਮਤ ਦੇ ਅੰਤਲੇ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਤੀਸਰਾ ਸਰੋਵਰ ਰਚਿਆ ਸ੍ਰੀ ਰਾਮਸਰ ਸਾਹਿਬ। ਉਹਦੇ ਕੰਢੇ ਤੇ ਬੈਠ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਲਕੀ ਸਾਹਿਬ ਚ ਪੋਥੀਆਂ ਸਾਹਿਬ ਲਿਆ ਕਰਕੇ ਤੇ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਤਿਗੁਰੂ ਜੀ ਨੇ ਲਿਖਵਾਈ ਤੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਭਾਦਰੋਂ ਦੀ ਮੱਸਿਆ ਤੋਂ ਅਗਲਾ ਦਿਨ ਜਿਸ ਦਿਨ ਸਤਿਗੁਰੂ ਪੰਚੇ ਪਾਤਸ਼ਾਹ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਆਪਣੇ ਗੁਰਤਾ ਗੱਦੀ ਦਿਵਸ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕਰਵਾਇਆ। ਬਿਕਰਮੀ ਸੰਮਤ 1661 ਹੈ ਤੇ ਈਸਵੀ ਸੰਨ 1604 ਹੈ ਤੇ ਇਹਦੇ ਤੋਂ ਸਾਧ ਸੰਗਤ ਜੀ ਇਸੇ ਸਾਲ ਹੀ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ 9 ਸਾਲ ਦੀ ਉਦੋਂ ਉਮਰ ਸੀ ਪਹਿਲਾ ਆਨੰਦ ਕਾਰਜ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਰਾਤ ਲੈ ਕਰਕੇ ਸਤਿਗੁਰੂ ਜੀ ਡੱਲੇ ਨਗਰ ਵਿੱਚ ਪਹੁੰਚੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਨੇੜੇ ਤੇ ਬਾਬਾ ਨਰਾਇਣ ਦਾਸ ਜੀ ਮਾਤਾ ਭਾਗ ਭਰੀ ਜੀ ਤਿੰਨਾਂ ਦੇ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਪਹਿਲਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਪੰਚਮ ਪਾਤਸ਼ਾਹ ਨੇ ਕੀਤਾ ਤੇ ਇੱਕ ਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ ਰਹੇ ਸੀ ਜਿੱਥੇ ਗੁਰਦੁਆਰਾ ਸ੍ਰੀ ਸੇਹਰਾ ਸਾਹਿਬ ਹੈ ਜਿਹਦਾ ਪੁਰਾਤਨ ਪਹਿਲਾ ਨਾਮ ਧਰਮਸ਼ਾਲਾ ਸੀ। ਸੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਐਸੇ ਪਰੇ ਉਪਕਾਰ ਕਰਦਿਆਂ ਹੋਏ ਆ ਤੇ 1663 ਬਿਕਰਮੀ ਸੰਮਤ ਤੇ 1606 ਈਸਵੀ ਸੰਨ ਨੂੰ ਜੇਠ ਸੁਦੀ 4 ਦੋਹਾੜ ਵਾਲੇ ਦਿਨ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਲਾਹੌਰ ਦੇ ਵਿੱਚ ਤੱਤੀ ਲੋਹ ਤੇ ਚੌਂਕੜਾ ਲਾਉਂਦਿਆਂ ਉਬਲ ਦੀ ਦੇਗ ਵਿੱਚ ਬੈਠਦਿਆਂ ਸੀਸ ਤੇ ਤੱਤਾ ਰੇਤਾ ਪੈ ਰਿਹਾ ਜਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਤੇ ਸ਼ਾਂਤੀ ਦੇ ਨਾਲ ਕਰਦਿਆਂ ਔਰ ਭਾਣਾ ਮੰਨਣ ਦਾ ਉਪਦੇਸ਼ ਦਿੰਦਿਆਂ ਰਸਨਾ ਤੋਂ ਬਚਨ ਫਰਮਾਏ ਜਾ ਰਹੇ ਸੀ। ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਉਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਤੋ ਐਸੇ ਬਚਨ ਫਰਮਾਉਂਦਿਆਂ ਆਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਜਿਨ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਜੀ ਇਹ ਬਾਣੀ ਦਾ ਜਹਾਜ਼ ਤਿਆਰ ਕੀਤਾ ਤੇ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਕੇ ਬੋਹਿਥ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਹੈ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਬਾਣੀ ਦਾ ਸ੍ਰੀ ਸਹਿਜ ਪਾਠ ਕਰਦੇ ਹਨ ਉਹ ਭਲੀ ਪ੍ਰਕਾਰ ਜਾਣਦੇ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੋ ਰਾਗਾਂ 'ਚ ਆਉਂਦੀ ਹੈ 19 ਰਾਗਾਂ ਵਿੱਚ ਹੈ। ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 22 ਵਾਰਾਂ ਦੇ ਵਿੱਚੋਂ 9 ਵਾਰਾਂ ਵਿੱਚ ਆਉਂਦੀ ਹੈ, ਗਿਣਤੀ ਦੇ 63 ਸਲੋਕ ਹਨ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਬਾਣੀ 17 ਰਾਗਾਂ ਵਿੱਚ ਹੈ। ਚੌਥੇ ਪਾਤਸ਼ਾਹ ਮਹਾਰਾਜ ਦੀ ਤੇ 5ਵੇਂ ਪਾਤਸ਼ਾਹ ਸਤਿਗੁਰਾਂ ਦੀ ਬਾਣੀ ਦੋਵਾਂ ਗੁਰੂ ਸਾਹਿਬਾਂ ਦੀ ਬਾਣੀ 30-30 ਰਾਗਾਂ ਦੇ ਵਿੱਚ ਹੈ। ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ 30 ਰਾਗ ਰਾਗਣੀਆਂ ਬਣਦੇ ਹਨ। ਤੇ ਸਾਧ ਸੰਗਤ ਜੀ ਸਤਿਗੁਰੂ 9ਵੇਂ ਪਾਤਸ਼ਾਹ ਦੀ ਬਾਣੀ ਗਰੀਬ ਨਵਾਜ ਸਾਹਿਬ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਤੋ ਐਸੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨਾਂ ਨੇ ਆਖਿਆ ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੋਰੇ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਦਾ ਸਰੂਪ ਸਤਿਗੁਰੂ ਸੂਹੀ ਰਾਗ ਦੇ ਅੰਦਰ ਗਰੀਬ ਨਵਾਜ ਕਿਰਪਾ ਕਰਦੇ ਹਨ। 15ਵਾਂ ਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੂਹੀ ਰਾਗ ਦਾ ਔਰ ਗਰੀਬ ਨਵਾਜ ਸਤਿਗੁਰੂ ਪੰਚਮ ਪਾਤਸ਼ਾਹ

0: ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪਣੇ ਦਾਸ ਦੇ ਜਿਹੜੇ ਅਨੇਕਾਂ ਵਿੰਗ ਸੀ ਨਾ ਉਹ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹਨ। ਸਾਧ ਸੰਗਤ ਜੀ ਇੱਥੇ ਮਨ ਦੇ ਵਿੰਗਾਂ ਦੀ ਗੱਲ ਹੈ ਕਿ ਮਨ ਦੇ ਜਿਹੜੇ ਵਿੰਗ, ਮਨ ਦੇ ਵਾਲ, ਮਨ ਦੇ ਛਾਲ ਉਹ ਸਾਰੇ ਸਤਿਗੁਰੂ ਜੀ ਨੇ ਅਨੇਕ ਵਿੰਗ, ਅਨੇਕਾਂ ਜਿਹੜੇ ਵਿੰਗ ਪਏ ਹੋਏ ਸੀ ਨਾ ਮਨ ਦੇ ਵਿੱਚ, ਹਿਰਦੇ ਦੇ ਵਿੱਚ, ਦਾਸ ਕੇ ਪਰ ਹਰਿਆ, ਆਪਣੇ ਦਾਸ ਦੇ ਪਰ ਵਿਸ਼ੇਸ਼ ਕਰਕੇ ਨਾਸ ਕਰ ਦਿੱਤੇ, ਦੂਰ ਕਰ ਦਿੱਤੇ। ਸੋ ਜਿੱਥੇ ਤਨ ਦੇ ਮਹਾਰਾਜ ਸਾਹਿਬ ਜੀ ਵਲ ਵਿੰਗ ਵੀ ਦੂਰ ਕਰ ਦਿੰਦੇ ਹਨ, ਸੋ ਤਨ ਕਰਕੇ ਵੀ ਜੇ ਕੋਈ ਰੋਗ ਹੈ, ਦੁੱਖ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਆ, ਸਰੀਰ ਦੇ ਕਸ਼ਟ ਵੀ ਦੂਰ ਕਰ ਦਿੰਦੇ। ਇੱਥੇ ਮਨ ਦੇ ਵਿੰਗਾਂ ਦੀ ਵਿਚਾਰ ਹੈ, ਜਿਹੜੇ ਮਨ ਦੇ ਵਿੱਚ, ਕਿਉਂਕਿ ਮਨ ਦੇ ਵਲ ਵਿੰਗ ਛੇਤੀ ਨਿਕਲਦੇ ਨਹੀਂ ਨਾ ਆਪਣੇ ਆਪ, ਇਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਤੇ ਮਨ ਦੇ ਵਲ ਵਿੰਗ ਦੂਰ ਕਰ ਦਿੰਦੇ ਆ। ਜਿੰਨਾ ਚਿਰ ਮਨ ਦੇ ਵਿੱਚ ਕੋਈ ਵਿੰਗ ਹੈ, ਕੋਈ ਟਿੱਬੇ ਟੋਏ ਹਨ, ਉਹਨਾਂ ਚਿਰ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਨਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਕਹਿੰਦੇ ਮਨ ਨੂੰ ਮੈਦਾਨ ਵਰਗਾ ਪੱਧਰਾ ਕਰ ਦੇ ਭਾਈ। ਮਨ ਦੇ ਵਿੱਚ ਜਿਹੜੇ ਵਿੰਗ ਪਏ ਹੋਏ ਆ ਨਾ, ਟੋਏ ਟਿੱਬੇ ਪਏ ਹੋਏ ਆ, ਉੱਚਾ ਨੀਵਾਂਪਣ ਬਣਿਆ ਹੋਇਆ, ਈਰਖਾ, ਵੈਰ, ਵਿਰੋਧ, ਇਹ ਸਾਰੇ ਵਿੰਗ ਜਿਹੜੇ ਆ ਇਹਨਾਂ ਨੂੰ ਦੂਰ ਕਰ ਦੇਣਾ ਕਰ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ, ਫਿਰ ਅੱਗੇ ਦੋਜਕਾਂ ਦੀ ਅੱਗ ਨਹੀਂ ਸਾੜੇਗੀ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਅਨੇਕਾਂ ਜਿਹੜੇ ਵਲ ਵਿੰਗ ਸੀ ਉਹ ਦੂਰ ਕਰ ਦਿੱਤੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਸ ਤਲਵੰਡੀ ਚੌਧਰੀਆਂ ਦਾ ਇੱਕ ਪ੍ਰੇਮੀ ਰੋਜ਼ ਦਹੀਂ ਲੈ ਕੇ ਆਉਂਦਾ ਹੁੰਦਾ ਸੀ। ਇੱਕ ਲੱਤ ਉਹਦੀ ਕੰਮ ਕਰਦੀ ਸੀ, ਇੱਕ ਲੱਤ ਤੇ ਪੋਲੀਓ ਹੋਇਆ ਸੀ, ਸੁੱਕੀ ਹੋਈ ਸੀ ਲੱਤ, ਪੌੜੀ ਨਾਲ ਚੱਲ ਕੇ ਆਉਂਦਾ ਸੀ। ਇੱਕ ਦਿਨ ਪਿੰਡ ਦੇ ਚੌਧਰੀ ਨੇ, ਸੋ ਜਿਹਦੇ ਮਨ ਦੇ ਵਿੱਚ ਬੜੇ ਵਲ ਵਿੰਗ ਸੀ, ਉਹਨੇ ਪੌੜੀ ਖੋਹ ਲਈ। ਉਹਨੇ ਆਖਿਆ, ਇੰਨਾ ਚਿਰ ਹੋ ਗਿਆ ਤੈਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਦਹੀਂ ਲੈ ਕੇ ਜਾਂਦੇ ਨੂੰ, ਤੇਰੀ ਲੱਤ ਤਾਂ ਠੀਕ ਨਹੀਂ ਕੀਤੀ। ਤੇ ਜਦੋਂ ਦੇਰੀ ਨਾਲ ਆਇਆ ਤੇ ਇੱਧਰ ਮਹਾਰਾਜ ਸਾਹਿਬ ਜੀ ਬੈਠੇ ਹੋਏ ਪੰਗਤ ਵਿੱਚ, ਤੇ ਸਾਧ ਸੰਗਤ ਜੀ ਗਰੀਬ ਨਵਾਜ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਤੇ ਪੁੱਛਿਆ, ਪ੍ਰੇਮੀਆਂ ਅੱਗੇ ਤੇ ਵੇਲੇ ਸਿਰ ਆਉਣਾ, ਅੱਜ ਦੇਰੀ ਨਾਲ ਕਿਉਂ ਆਇਆ? ਆਖਿਆ, ਮਹਾਰਾਜ ਨਗਰ ਦੇ ਚੌਧਰੀ ਨੇ ਮੇਰੀ ਪੌੜੀ ਖੋਹ ਲਈ ਸੀ। ਮਹਾਰਾਜ ਕਹਿੰਦੇ, ਹੋਰ ਤਾਂ ਨਹੀਂ ਕੁਝ ਆਖਿਆ? ਮਹਾਰਾਜ ਉਹ ਕਹਿੰਦਾ ਸੀ ਵੀ ਇੰਨਾ ਚਿਰ ਹੋ ਗਿਆ ਤੈਨੂੰ ਸੇਵਾ ਕਰਦੇ ਨੂੰ, ਤੇਰੀ ਲੱਤ ਤਾਂ ਗੁਰੂ ਨੇ ਠੀਕ ਨਹੀਂ ਕੀਤੀ। ਸਤਿਗੁਰੂ ਕਹਿੰਦੇ, ਪ੍ਰੇਮੀਆਂ ਸਾਨੂੰ ਖਿਆਲ ਹੀ ਨਹੀਂ ਆਇਆ ਭਾਈ ਤੇਰੀ ਲੱਤ ਦਾ, ਜਾ ਇੱਥੇ ਸ਼ਾਹ ਹੁਸੈਨ ਦੇ ਕੋਲੇ, ਉਹ ਮੁਸਲਮਾਨੀ ਫਕੀਰ ਸੀ ਇੱਕ। ਮਹਾਰਾਜ ਕਹਿੰਦੇ, ਉਹਦੇ ਕੋਲੇ ਜਾ ਕੇ ਸਾਡਾ ਨਾਮ ਲਈ, ਆਖੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰ ਦੇ। ਉਹ ਹੈ ਸੀ ਬੰਦਗੀ ਵਾਲਾ, ਮਹਾਰਾਜ ਦਾ ਪ੍ਰੇਮੀ ਸੀ, ਉਹਦਾ ਸੁਭਾਅ ਬੜਾ ਗੁੱਸੇ ਵਾਲਾ ਸੀ, ਜਿਹੜਾ ਉਹਦੇ ਨੇੜੇ ਜਾਂਦਾ ਉਹ ਸੋਟਿਆਂ ਨਾਲ ਕੁੱਟਣ ਲੱਗ ਪੈਂਦਾ ਸੀ, ਨੇੜੇ ਸੀ ਨਹੀਂ ਸੀ ਆਉਣ ਦਿੰਦਾ। ਕਈ ਸਾਧੂ ਇਸ ਤਰ੍ਹਾਂ ਦੇ ਹੁੰਦੇ ਸਾਧ ਸੰਗਤ ਜੀ, ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਤਾਂ ਉਸ ਵੇਲੇ ਫਿਰ ਜਦੋਂ ਉਹਦੇ ਕੋਲੇ ਗਿਆ, ਜਾ ਕੇ ਆਖਿਆ, ਜੀ ਮੇਰੀ ਲੱਤ ਠੀਕ ਕਰ ਦਿਓ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪ ਜੀ ਦੇ ਪਾਸ ਭੇਜਿਆ, ਉਹ ਸੋਟਾ ਲੈ ਕੇ ਤੇ ਮਗਰ ਲੱਗ ਗਿਆ। ਕਹਿੰਦਾ, ਦੱਸਾਂ ਤੈਨੂੰ ਪਤਾ, ਕਰਦੇ ਕਰਾਉਂਦੇ ਸਭ ਕੁਝ ਗੁਰੂ ਅਮਰਦਾਸ ਸਾਹਿਬ ਆਪ ਤੇ ਨਾਮ ਮੇਰਾ ਲਾ ਦਿੰਦੇ ਆ, ਠੀਕ ਆਪ ਕਰਦੇ ਆ। ਤੇ ਜਿਸ ਵੇਲੇ ਸੋਟਾ ਲੈ ਕੇ ਮਗਰ ਲੱਗਾ ਤੇ ਉਹਨੇ ਵੇਖਿਆ ਵੀ ਇਹਨੇ ਹੁਣ ਛੱਡਣਾ ਨੀ, ਮੇਰੇ ਮਾਰੂ ਸੋਟੇ ਹੁਣ। ਜਦੋਂ ਭੱਜਿਆ ਤੇ ਪੌੜੀ ਉੱਥੇ ਹੀ ਰਹਿ ਗਈ, ਤੇ ਦਵਾ ਦਵਾ ਭੱਜਿਆ ਤੇ ਦੋਵੇਂ ਲੱਤਾਂ ਤੇ ਭੱਜਿਆ ਜਾਵੇ, ਉਹ ਚੱਲ ਪਈ ਲੱਤ, ਬਹਾਨਾ ਬਣਿਆ ਇਸ ਤਰ੍ਹਾਂ। ਫਿਰ ਉਹਨੇ ਸੋਚਿਆ ਵੀ ਹੁਣ ਭਾਵੇਂ ਲੱਕ ਚ ਮਾਰ ਹੀ ਦਵੇ, ਇੱਕ ਜਾ ਕੇ ਸਤਿਕਾਰ ਕਰਨਾ, ਮੱਥਾ ਟੇਕਣਾ। ਆ ਕੇ ਨਮਸਕਾਰ ਕੀਤੀ ਵੀ ਬੜੀ ਕਿਰਪਾ ਕੀਤੀ ਜੀ, ਮੇਰੀ ਲੱਤ ਠੀਕ ਹੋ ਗਈ। ਉਹਨੇ ਕਿਹਾ, ਮੈਂ ਨੀ ਕੁਝ ਵੀ ਕੀਤਾ, ਕੀਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਤੈਨੂੰ ਠੀਕ ਆ, ਬਹਾਨਾ ਮੇਰਾ ਬਣਾ ਦਿੱਤਾ। ਇਸ ਤਰ੍ਹਾਂ ਬਾਹਰਲੇ ਜਿਹੜੇ ਵਿੰਗ ਵਾ ਇਹ ਵੀ ਸਤਿਗੁਰੂ ਠੀਕ ਕਰ ਦਿੰਦੇ ਆ, ਤੇ ਜਿਹੜੇ ਮਨ ਵਿੱਚ ਵਿੰਗ ਪਏ ਹੋਏ ਆ ਇਹ ਵੀ ਦੂਰ ਕਰਕੇ ਮਨ ਨੂੰ ਵੀ ਸਿੱਧਾ ਪੱਧਰਾ ਕਰ ਦਿੰਦੇ ਹਨ।
1: ਕਰ ਕਿਰਪਾ ਪ੍ਰਭ ਆਪਣਾ ਕਰਿਆ।
0: ਕਿੰਨਾ ਦਾਸਾਂ ਦੇ ਇਹ ਵਿੰਗ ਦੂਰ ਕੀਤੇ ਗੁਰੂ ਸਾਹਿਬ ਜੀ ਨੇ, ਪਰਮੇਸ਼ਰ ਨੇ, ਜਿਨ੍ਹਾਂ ਉੱਤੇ ਕਿਰਪਾ ਕਰਕੇ ਪ੍ਰਭੂ ਨੇ ਆਪਣਾ ਕਰ ਲਿਆ, ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਉਹਨਾਂ ਦੇ ਮਨ ਦੇ ਸਾਰੇ ਵਿੰਗ ਦੂਰ ਕਰ ਦਿੱਤੇ। ਬੰਦਾ ਸਾਧ ਸੰਗਤ ਜੀ ਬਾਹਰੋਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦਾ ਹੈ, ਕਿ ਕੱਪੜੇ ਦੇ ਵਿੱਚ ਕੋਈ ਵਲ ਨਾ ਪਵੇ, ਦਸਤਾਰ ਵਿੱਚ ਕੋਈ ਵਲ ਨਾ ਪਵੇ। ਦਸਤਾਰ ਸਜਾਉਣੀ ਚਾਹੀਦੀ, ਇਹ ਨਹੀਂ ਵੀ ਨਹੀਂ। ਸੋ ਦਸਤਾਰ ਸਜਾਉਣ ਵਾਸਤੇ ਹੈ। ਸੋ ਇਸ ਕਰਕੇ ਪਰ ਕੱਪੜੇ ਇਹਦੇ 'ਚ ਕੋਈ ਵਲ ਵਿੰਗਣਾ ਪਿਆ ਹੋਵੇ, ਇਹਨੂੰ ਐਨ ਸੋ ਪ੍ਰੈਸ ਕਰਕੇ ਪਾਇਆ ਜਾਵੇ। ਪਰ ਮਹਾਰਾਜ ਕਹਿੰਦੇ ਭਾਈ, ਜਿੱਥੇ ਕੱਪੜੇ ਦੇ ਵਲ ਵਿੰਗ ਕੱਢਦਾ, ਉੱਥੇ ਮਨ ਦੇ ਵਲ ਵਿੰਗ ਵੀ ਕੱਢਣਾ। ਮਨ ਵਿੱਚ ਕਿੰਨੇ ਵਿੰਗ ਪਏ ਹੋਏ ਆ, ਪਰ ਮਨ ਦੇ ਵਿੰਗ ਉਹਨਾਂ ਦੇ ਪ੍ਰਭੂ ਨੇ ਕੱਢੇ ਜਿਨ੍ਹਾਂ ਤੇ ਕਰ ਕਿਰਪਾ ਪ੍ਰਭ ਆਪਣਾ ਕਰਿਆ, ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਹੈ।
1: ਸੁਮਹ ਛਡਾਏ ਲੀਓ ਜਨ ਆਪਣਾ।
0: ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ, ਤੁਮਹ ਆਪ ਜੀ ਨੇ ਛਡਾ ਲੈਣਾ ਕੀਤਾ ਹੈ ਆਪਣੇ ਜਨ ਨੂੰ, ਵਕਾਰਾਂ ਤੋਂ ਵੀ ਛਡਾਇਆ ਹੈ ਔਰ ਇਸੇ ਤਰ੍ਹਾਂ ਜਮਦੂਤਾਂ ਤੋਂ ਵੀ ਆਪ ਜੀ ਨੇ ਛਡਾਉਣਾ ਕੀਤਾ ਹੈ।
1: ਉਰਜ ਪਰਿਓ ਜਾਲ ਜਗ ਸੁਪਨਾ।
0: ਜਾਲ ਨਾਮ ਹੈ ਸਮੂਹ ਦਾ, ਸਾਰਾ ਜਿਹੜਾ ਜਗ ਹੈ ਨਾ ਇਹ ਸੁਪਨਾ, ਇਹ ਸੁਪਨੇ ਵਰਗਾ ਹੈ ਤੇ ਸਾਰਾ ਸੰਸਾਰ ਵਿੱਚ ਸੁਪਨੇ ਦੇ ਵਿੱਚ ਉਰਜਿਆ ਪਿਆ ਹੈ, ਜਿਵੇਂ ਮੱਛੀ ਜਾਲ ਵਿੱਚ ਉਰਜੀ ਹੁੰਦੀ ਹੈ, ਫਸੀ ਹੁੰਦੀ ਹੈ। ਸੰਸਾਰ ਵਿੱਚ ਮਾਇਆ ਦਾ ਜਾਲ ਪਸਰਿਆ ਹੈ, ਸਾਰਾ ਸੰਸਾਰ ਮਾਇਆ ਦੇ ਜਾਲ ਦੇ ਵਿੱਚ ਉਲਝਿਆ ਹੋਇਆ ਹੈ, ਤਾਣੀ ਉਲਝੀ ਹੋਈ ਹੈ ਸੰਸਾਰ ਦੀ। ਪਰ ਆਪ ਜੀ ਨੇ ਕਿਰਪਾ ਕਰਕੇ ਤੁਮੇ ਛਡਾਏ ਲਈਓ ਜਨ ਆਪਣਾ, ਆਪਣੇ ਜਨਾਂ ਨੂੰ ਮਾਇਆ ਤੋਂ ਛਡਾ ਲਿਆ ਹੈ। ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ ਨਾ ਬਿਨਾਂ ਦੰਦਾਂ ਤੋਂ, ਸਮੂਲ ਚਾਈ, ਆਪਣੇ ਦਾਸ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਣ ਦਿੱਤਾ। ਆਪਣੇ ਦਾਸ ਨੂੰ ਆਪ ਜੀ ਨੇ ਕਿਰਪਾ ਕਰਕੇ ਮਾਇਆ ਤੋਂ ਛਡਾਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛਡਾਇਆ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਬਚਾਇਆ, ਝੂਠ ਨਿੰਦਿਆ ਚੁਗਲੀ ਤੋਂ ਆਪ ਜੀ ਨੇ ਰੱਖਿਆ ਕੀਤੀ ਹੈ। ਇਹ ਸਾਰੇ ਸੰਸਾਰ ਨੂੰ ਮਾਇਆ ਨੇ ਆਪਣਾ ਜਾਲ ਵਿਛਾ ਕੇ ਤੇ ਆਪਣੇ ਵਿੱਚ ਫਸਾਇਆ ਹੋਇਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜੱਗ ਖਾਇਆ। ਪਰ ਕਿੰਨਾ ਨੂੰ ਖਾਧਾ ਤੇ ਕਿਹੜੇ ਬਚੇ? ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੈ ਜੱਗ ਕਮਲਾ ਫਿਰੈ। ਨਾਮ ਤੋਂ ਬਿਨਾਂ ਕਮਲਾ ਹੋਇਆ ਫਿਰਦਾ ਸੰਸਾਰ। ਗੁਰਮੁਖ ਨਦਰੀ ਆਇਆ, ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਤੋ ਇਸ ਕਰਕੇ ਸਾਰਾ ਸੰਸਾਰ ਇਹ ਸੁਪਨੇ ਵਰਗੇ ਸੰਸਾਰ ਦੇ ਵਿੱਚ ਉਰਜਿਆ ਹੋਇਆ ਹੈ, ਜਾਲ ਪਿਆ ਹੋਇਆ ਹੈ ਮਾਇਆ ਦਾ, ਵਕਾਰਾਂ ਦਾ ਜਾਲ ਪਿਆ ਹੋਇਆ, ਇਹਦੇ ਚੋਂ ਸੰਸਾਰ ਨਿਕਲਦਾ ਨਹੀਂ ਹੈ। ਇਹੋ ਜੱਗ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਇਹ ਗੁਰਮੁਖਾਂ ਨੂੰ ਸਮਝ ਪੈ ਗਈ ਵੀ ਇਹ ਸੰਸਾਰ ਸੁਪਨੇ ਵਰਗਾ ਝੂਠਾ ਹੈ। ਵਿਸਰਾਮ ਦੇ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ।
1: ਪਰਬਤ ਦੋਖ ਮਹਾ ਬਿਕਰਾਲਾ।
0: ਮਹਾਰਾਜ ਕਹਿੰਦੇ ਜਿਹੜੇ ਦੋਸ਼ ਵਨ ਇਹ ਭਾਈ ਬੜੇ ਭਿਆਨਕ ਹਨ, ਮਹਾ ਬਿਕਰਾਲਾ, ਵੱਡੇ ਡਰਾਉਣੇ ਆ, ਬਹੁਤ ਬਿਕਰਾਲ ਹੈ ਇਹਦਾ ਰੂਪ ਦੋਸ਼ਾਂ ਦਾ। ਇਹ ਪਰਬਤ ਵਰਗੇ ਆ, ਪਹਾੜ ਵਰਗੇ ਵੱਡੇ ਆ। ਸੋ ਜਿਵੇਂ ਵੱਡਾ ਸਾਰਾ ਪਹਾੜ ਹੈ ਉਹ ਰਸਤੇ ਵਿੱਚ ਆਖਲੋ ਜਾਵੇ, ਰਸਤਾ ਬੰਦ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਵਿਕਾਰ ਪਰਮੇਸ਼ਰ ਤੀਕ ਪਹੁੰਚਣ ਦੀ ਦਿੰਦੇ, ਰਾਹ ਦੇ ਵਿੱਚ ਪਰਬਤ ਵਰਗੇ ਵਿਕਾਰ ਬਣੇ ਹੋਏ ਆ। ਪਰ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ ਹੈ। ਇਹ ਦੋਸ਼ ਜਿਹੜੇ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ। ਸ਼ਬਦ ਕੀ ਹੈ? ਇੱਥੇ ਸ਼ਬਦ ਹੈ ਕੰਨ ਦੇ ਰਸ ਦਾ ਨਾਮ। ਇਹ ਵਿਸ਼ਿਆਂ ਦੇ ਵਿੱਚ ਜਦੋਂ ਪੰਜਾਂ ਵਿਸ਼ਿਆਂ ਦੀ ਗਿਣਤੀ ਕੀਤੀ ਜਾਂਦੀ ਹੈ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਉੱਥੇ ਸ਼ਬਦ ਸਪਰਸ਼ ਰੂਪ ਰਸ ਗੰਧ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੈ ਔਰ ਇਸੇ ਤਰ੍ਹਾਂ ਸਪਰਸ਼ ਚਮੜੀ ਦਾ ਵਿਸ਼ਾ ਹੈ, ਰੂਪ ਅੱਖਾਂ ਦਾ ਵਿਸ਼ਾ ਹੈ, ਰਸ ਰਸਨਾ ਦਾ ਵਿਸ਼ਾ ਹੈ, ਗੰਧ ਨਾਸਕਾਂ ਦਾ ਵਿਸ਼ਾ ਹੈ ਤੇ ਸਾਰਾ ਸੰਸਾਰ ਇਹਨਾਂ ਵਿਸ਼ਿਆਂ ਦੇ ਵਿੱਚ ਗਲਤਾਨ ਹੈ। ਅੱਖਾਂ ਦੇ ਨਾਲ ਮਾੜਾ ਵੇਖਣ ਵਿੱਚ, ਕੰਨਾਂ ਦੇ ਨਾਲ ਮਾੜਾ ਸੁਣਨ ਵਿੱਚ ਔਰ ਇਸੇ ਪ੍ਰਕਾਰ ਰਸਨਾ ਦੇ ਨਾਲ ਮਾੜਾ ਬੋਲਣ ਦੇ ਵਿੱਚ, ਜਿਸ ਨੂੰ ਬਾਣੀ 'ਚ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਮ ਹੈ ਤਾਂ ਕੀ ਕੇਤ ਕਿਆਸ। ਤੋ ਇਸ ਕਰਕੇ ਜਿਨ੍ਹਾਂ ਨੂੰ ਪੰਜਾਂ ਦੋਸ਼ਾਂ ਨੇ ਫੜਿਆ ਹੋਇਆ ਹੈ ਉਹਨਾਂ ਦੇ ਬਚਣ ਦੀ ਕੀ ਆਸ ਹੈ? ਇਹ ਪਰਬਤ ਵਰਗੇ ਪਹਾੜ ਵਰਗੇ ਬੜੇ ਭਿਆਨਕ ਦੋਸ਼ ਹਨ।
1: ਖਿੰਨ ਮਹਿ ਦੂਰ ਕੀਏ ਦਇਆਲਾ।
0: ਪਰ ਇੱਕ ਖਿੰਨ ਦੇ ਵਿੱਚ, ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ, ਦਇਆ ਦੇ ਘਰ ਦਿਆਲੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਇਹ ਵਿਕਾਰ ਦੂਰ ਕਰ ਦਿੱਤੇ। ਰੱਖਿਆ ਕੀਤੀ ਹੈ, ਪਹਿਰੇਦਾਰੀ ਕੀਤੀ ਹੈ। ਭਾਈ ਜੋਗਾ ਸਿੰਘ ਪਿਸ਼ੌਰ ਤੋਂ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ, ਤੇ ਸਾਰੀ ਸੰਗਤ ਨਮਸਕਾਰ ਕਰ ਰਹੀ। ਛੋਟਾ ਜਿਹਾ ਭਜੰਗੀ ਸੀ, ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਜੰਗੀਆ ਤੇਰਾ ਨਾਂ ਕੀ ਭਾਈ? ਮਹਾਰਾਜ ਮੇਰਾ ਨਾਂ ਜੋਗਾ ਸਿੰਘ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ, ਜੋਗਾ ਸਿੰਘ ਕਿਹਦੇ ਜੋਗਾ? ਤੇ ਭਾਵਨਾ ਨਾਲ ਮੁੱਖ ਚੋ ਇਹ ਬਚਨ ਲਿਖ ਲਿਆ, ਜੋਗਾ ਸਿੰਘ ਗੁਰੂ ਜੋਗਾ। ਜੋਗਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੋਗਾ। ਤੇ ਮਹਾਰਾਜ ਨੇ ਵੀ ਬਚਨ ਕਰ ਦਿੱਤਾ ਜੇ ਜੋਗਾ ਸਿੰਘ ਗੁਰੂ ਜੋਗਾ ਤੇ ਗੁਰੂ ਗੋਬਿੰਦ ਸਿੰਘ ਜੋਗਾ ਸਿੰਘ ਜੋਗਾ। ਸਮਾਂ ਬੀਤਿਆ, ਮਾਤਾ ਪਿਤਾ ਬੇਨਤੀ ਕਰਕੇ ਲੈ ਕੇ ਗਏ, ਜੋਗਾ ਸਿੰਘ ਦਾ ਆਨੰਦ ਕਾਰਜ ਕੀਤਾ। ਮਹਾਰਾਜ ਸਾਹਿਬ ਜੀ ਨੇ ਚਿੱਠੀ ਭੇਜੀ ਕਿ ਭਾਈ ਜਦੋਂ ਚਿੱਠੀ ਪਹੁੰਚ ਜਾਵੇ ਉਸੇ ਵੇਲੇ ਸਾਡਾ ਹੁਕਮ ਸੁਣਦੇ ਹਾਂ, ਸ੍ਰੀ ਆਨੰਦਪੁਰ ਸਾਹਿਬ ਆ ਜਾਣਾ। ਆਇਆ ਵਾਪਸ ਆਨੰਦਪੁਰ ਸਾਹਿਬ, ਰਸਤੇ ਵਿੱਚ ਹੁਸ਼ਿਆਰਪੁਰ ਆਉਂਦਿਆਂ ਮਨ ਬਦਲ ਗਿਆ। ਪਹਿਲਾਂ ਹੰਕਾਰ ਆਇਆ ਮਨ ਚ, ਮੇਰੇ ਵਰਗਾ ਕਿਹੜਾ ਸਿੱਖ ਹੋਣਾ। ਆਨੰਦ ਕਾਰਜ ਹੋ ਗਿਆ ਤੇ ਆਪਣੀ ਪਤਨੀ ਦਾ ਡੋਲਾ ਘਰੇ ਛੱਡ ਕੇ ਤੇ ਸਿੱਧਾ ਆਨੰਦਪੁਰ ਸਾਹਿਬ ਨੂੰ ਆ ਰਿਹਾ। ਮੇਰੇ ਵਰਗਾ ਸਿੱਖ ਕਿਹੜਾ ਹੋਵੇਗਾ, ਕਿਉਂਕਿ ਮਾਣ ਬੜੀ ਛੇਤੀ ਆਉਂਦਾ। ਇਸੇ ਕਰਕੇ ਪਹਾੜ ਵਰਗੇ ਆਖਿਆ ਨਾ ਇਹ ਵਿਕਾਰ ਮਹਾਰਾਜ ਨੇ, ਥੋੜੀ ਜਿਹੀ ਸੇਵਾ ਕਰੇ ਬੰਦੇ ਨੂੰ ਹੰਕਾਰ ਹੋ ਜਾਂਦਾ, ਥੋੜਾ ਜਿਹਾ ਸਿਮਰਨ ਕਰੇ ਮਾਣ ਹੋ ਜਾਂਦਾ ਹੈ। ਇਹ ਤਾਂ ਮਹਾਰਾਜ ਕਹਿੰਦੇ ਸੇਵਾ ਸਿਮਰਨ ਕਰਦਿਆਂ ਨਾਲ ਬੇਨਤੀਆਂ ਕਰੀ ਜਾਣੀਆਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਤਾਂ ਉਸ ਮੌਕੇ ਤੇ ਫਿਰ ਸਾਧ ਸੰਗਤ ਜੀ ਜਦੋਂ ਆਇਆ ਮਾਣ ਤੇ ਮਨ ਬਦਲ ਗਿਆ ਤੇ ਵੇਸਵਾ ਦੇ ਦੁਆਰੇ ਜਾਣ ਵਾਸਤੇ ਤਿਆਰ ਹੋ ਗਿਆ। ਸਾਰੀ ਰਾਤ ਉੱਥੇ ਪਹਿਰਾ ਦਿੱਤਾ ਨਿਹੰਗ ਸਿੰਘ ਦੇ ਰੂਪ ਦੇ ਵਿੱਚ। ਤਾਂ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਕਹਿੰਦੇ ਭਾਈ ਤੇਰਾ ਰਸਤਾ ਇੱਧਰ ਨੂੰ ਨਹੀਂ, ਤੇਰਾ ਰਸਤਾ ਆਨੰਦਪੁਰ ਸਾਹਿਬ ਵੱਲ ਨੂੰ ਹੈ। ਗਿਆ ਆਨੰਦਪੁਰ ਸਾਹਿਬ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਨੇਤਰ ਲਾਲ, ਕਹਿੰਦਾ ਮਹਾਰਾਜ ਰਾਤੀ ਬਰਾਜੇ ਨਹੀਂ, ਰਾਤ ਸੁੱਤੇ ਨਹੀਂ, ਨੇਤਰ ਬੜੇ ਲਾਲ। ਸਤਿਗੁਰੂ ਕਹਿੰਦੇ ਵੀ ਕਿਸੇ ਨੇ ਸਾਨੂੰ ਰਾਤ ਸੌਣ ਨਹੀਂ ਦਿੱਤਾ, ਮੂੰਹ ਚੁੱਕ ਕੇ ਵੇਸਵਾ ਦੁਆਰੇ ਵੱਲ ਨੂੰ ਜਾਂਦਾ ਸੀ, ਸਾਰੀ ਰਾਤ ਸਾਨੂੰ ਉੱਥੇ ਫਿਰ ਪਹਿਰੇਦਾਰ ਬਣ ਕੇ ਖਲੋਣਾ ਪਿਆ। ਜਿਹੜਾ ਸਿੱਖ ਗੁਰੂ ਦਾ ਬਣ ਜਾਵੇ ਤੇ ਸਤਿਗੁਰੂ ਆਪਣੇ ਸਿੱਖ ਦੀ ਰਾਖੀ ਲੋਕ ਵਿੱਚ ਵੀ ਕਰਦੇ ਆ ਤੇ ਪਰਲੋਕ ਵਿੱਚ ਵੀ ਕਰਦੇ ਆ, ਜੇ ਪਹਿਰੇਦਾਰ ਬਣਨਾ ਪਵੇ ਪਹਿਰੇਦਾਰ ਵੀ ਬਣ ਜਾਂਦੇ ਆ। ਤਾਂ ਹੀ ਉੱਥੇ ਗੁਰਮੁਖਾਂ ਨੇ ਲਿਖਿਆ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਉਬਾਰ ਜੀ। ਤੋਂ ਮਹਾਰਾਜ ਨੇ ਰੱਖਿਆ ਕੀਤੀ। ਇਸ ਕਰਕੇ ਜਿਹੜੇ ਪਰਬਤ ਵਰਗੇ ਪਹਾੜ ਵਰਗੇ ਆ ਨਾ, ਬੜੇ ਡਰਾਉਣੇ ਭਿਆਨਕ ਦੋਸ਼, ਖਿਣ ਮੈਂ ਦੂਰ ਕੀਏ ਦਇਆਲਾ, ਇੱਕ ਖਿਣ ਵਿੱਚ ਦਇਆ ਦੇ ਘਰ ਨੇ ਦੂਰ ਕਰ ਦਿੱਤੇ, ਆਪਣੇ ਸੇਵਕਾਂ ਦੀ ਰੱਖਿਆ ਕੀਤੀ।
1: ਸੋਗ ਰੋਗ ਬਿਪਤ ਅਤ ਭਾਰੀ,
0: ਸੋਗ ਮਨ ਨੂੰ ਵਿਆਪਦਾ ਹੈ, ਰੋਗ ਤਨ ਨੂੰ ਵਿਆਪਦਾ ਹੈ। ਸੋਗ ਜਿਹਨੂੰ ਆਪਾਂ ਚਿੰਤਾ ਕਹਿ ਦਿੰਦੇ ਹਾਂ, ਫਿਕਰ ਕਹਿ ਦਿੰਦੇ ਹਾਂ, ਤੇ ਰੋਗ ਸਰੀਰਕ ਹੈ। ਬਿਪਤ ਅਤ ਭਾਰੀ, ਜਿਹੜੀ ਅਤਿਅੰਤ ਵੱਡੀ ਭਾਰੀ ਬਿਪਤਾ ਹੈ ਔਰ ਰੋਗ ਦਾ ਤੇ ਸੋਗ ਦਾ ਜੋ ਵਿਆਪਣਾ ਹੈ।
1: ਦੂਰ ਭਾਈ ਜਪ ਨਾਮ ਮੁਰਾਰੀ,
0: ਜਦੋਂ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਸੋਗ ਵੀ ਦੂਰ ਹੋ ਗਿਆ, ਰੋਗ ਵੀ ਦੂਰ ਹੋ ਗਏ ਤੇ ਭਾਰੀ ਬਿਪਤਾ ਵੀ ਦੂਰ ਹੋ ਗਈ, ਸਭ ਸੰਕਟ ਦੂਰ ਹੋ ਗਏ। ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਬਾਣੀ ਨੂੰ ਸੁਣੀਏ, ਬਾਣੀ ਨੂੰ ਪੜ੍ਹੀਏ ਤੇ ਫਿਰ ਸਾਰੇ ਦੁੱਖ ਰੋਗ ਤੇ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ।
1: ਦ੍ਰਿਸ਼ਟ ਧਾਰ ਲੀਨੋ ਲੜ ਲਾਏ,
0: ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਪ੍ਰਭੂ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਧਾਰੀ ਹੈ ਨਾ, ਉਹਨਾਂ ਨੂੰ ਆਪਣੇ ਲੜ ਲਾ ਲਿਆ, ਆਪਣੇ ਪੱਲੇ ਲਾ ਲਿਆ, ਸ਼ਰਨ ਰੂਪੀ ਪੱਲੇ, ਨਾਮ ਰੂਪੀ ਪੱਲੇ, ਸ਼ਬਦ ਦੇ ਨਾਲ

0: ਸਾਡੇ ਪਰਮੇਸ਼ਰ ਦੇ ਚਰਨਾਂ ਨੂੰ ਉਹਨਾਂ ਗੁਰਮੁਖਾਂ ਨੇ ਪਕੜ ਲਿਆ ਹੈ ਤੇ ਹਰੀ ਦੀ ਸ਼ਰਨ ਲਈ ਹੈ, ਇਸ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਹੈ, ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਤੇ ਉਹਦੀ ਫਿਰ ਰਾਖੀ ਪ੍ਰਭੂ ਜੀ ਕਰਦੇ ਹਨ। ਇਸ ਕਰਕੇ ਮਹਾਰੇ ਕਹਿੰਦੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਧਰੀ, ਤਾਕੋ ਜਸ ਔਰ ਧਾਰੋ, ਅਟਲ ਭਇਓ ਧੂ ਅਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਦ, ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਇਹ ਸਾਧ ਸੰਗਤ ਜੀ ਸ੍ਰੀ ਮੁਖ ਵਾਗ ਦੀ ਵਿਚਾਰ ਤੇ ਲੜੀਵਾਰ ਜੋ ਪਵਿੱਤਰ ਸ਼ਬਦ ਹੈ 1082 ਅੰਗ ਤੋਂ ਇਹ ਆਰੰਭ ਹੁੰਦਾ ਹੈ ਔਰ 1083 ਅੰਗ ਤੇ ਇਹਦੀ ਸਮਾਪਤੀ ਹੁੰਦੀ ਹੈ ਤੇ 21 ਪਦੇ ਹਨ ਇਸ ਦੇ, ਇਹ ਦੋਵਾਂ ਅੰਗਾਂ ਦਾ ਸ਼ਬਦ ਹੈ। ਸੋ ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਮਾਰੂ ਮਹੱਲਾ ਪੰਜਵਾ,
0: ਮਾਰੂ ਰਾਗ ਹੈ ਔਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਇਹ ਜੋ ਪਵਿੱਤਰ ਸ਼ਬਦ ਹੈ ਇਸ ਨੂੰ ਪੁਰਾਤਨ ਗੁਰਸਿੱਖ ਸਾਧ ਸੰਗਤ ਜੀ ਸਾਡੇ ਵੱਡੇ ਵਡੇਰੇ ਸਹੰਸਰਨਾਮਾ ਕਿਹਾ ਕਰਦੇ ਸਨ। ਇਤਿਹਾਸ ਦੇ ਵਿੱਚ ਉਥਾਨਕਾ ਦੇ ਵਿੱਚ ਇਹ ਬਚਨ ਆਉਂਦਾ ਹੈ ਵੀ ਇਸੇ ਅਸਥਾਨ ਤੇ, ਸੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਨੇ ਦੀਵਾਨ ਸਜਾਇਆ, ਸਿੱਖ ਸੰਗਤਾਂ ਸਜੀਆਂ ਬੈਠੀਆਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਵੱਖ ਵੱਖ ਧਰਮਾਂ ਵਾਲੇ ਆਪਣੇ ਇਸ਼ਟਾਂ ਦਾ ਵੱਖ ਵੱਖ ਤਰੀਕੇ ਨਾਲ ਸਤੋਤਰ ਪੜ੍ਹਦੇ ਹਨ, ਆਪ ਜੀ ਕੋਈ ਐਸਾ ਸ਼ਬਦ ਉਚਾਰਨ ਕਰੋ ਜਿਸ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਅਨੇਕਾਂ ਨਾਮ ਆਉਣ ਤੇ ਜਿਸ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਪ੍ਰਭੂ ਦੇ ਅਨੇਕਾਂ ਨਾਵਾਂ ਦਾ ਜਾਪ ਹੋ ਜਾਵੇ। ਤੇ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ 21 ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਤੇ ਸਤਿਗੁਰੂ ਕਹਿਣ ਲੱਗੇ ਵੀ ਇਸ ਦਾ ਜਾਪ ਕਰਨ ਦੇ ਨਾਲ ਭਾਈ ਪਰਮੇਸ਼ਰ ਦੇ ਅਨੇਕਾਂ ਨਾਵਾਂ ਦਾ ਜਾਪ ਹੋਵੇਗਾ ਔਰ ਇਹ ਸਹੰਸਰਨਾਮਾ ਹੈ। ਸੋ ਇਸ ਨੂੰ ਜਿਹੜੇ ਸੁੰਦਰ ਗੁਟਕੇ ਸਾਹਿਬ ਸ਼ਬਦ ਹੈ ਨਾ ਸਾਧ ਸੰਗਤ ਜੀ, ਜਿਨ੍ਹਾਂ ਵਿੱਚ ਜਾਦੀਆਂ ਬਾਣੀਆਂ ਉੱਥੇ ਸਿਰਲੇਖ ਦਿੱਤਾ ਹੋਇਆ ਉੱਥੇ ਵੀ ਸਹੰਸਰਨਾਮਾ, ਇੱਥੇ ਜਦੋਂ ਆਪਾਂ ਲੜੀਵਾਰ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਹਾਂ ਇੱਥੇ ਨਹੀਂ ਸਹੰਸਰਨਾਮਾ ਲਿਖਿਆ, ਪਰ ਗੁਟਕੇ ਸਾਹਿਬਾਂ ਵਿੱਚ ਲਿਖਿਆ ਹੋਇਆ ਹੈ, ਉਥਾਨਕਾ ਵਿੱਚ ਲਿਖਿਆ ਹੋਇਆ ਵੀ ਇਹ ਸਹੰਸਰਨਾਮਾ ਹੈ। ਜਿਵੇਂ ਸ਼ਬਦ ਹਜ਼ਾਰੇ ਬਾਣੀ ਹੈ ਨਾ ਉਹਦੇ ਸੰਬੰਧ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਨ ਹੋਇਆ ਵੀ ਸ਼ਬਦ ਹਜ਼ਾਰੇ ਬਾਣੀ ਦਾ ਇਹ ਜਾਪ ਗੁਰੂ ਕੇ ਸਿੱਖ ਕਰਨ ਤੇ ਇੱਕ ਇੱਕ ਸ਼ਬਦ ਪੜ੍ਹਨ ਦਾ ਹਜ਼ਾਰਾਂ ਸ਼ਬਦਾਂ ਜਿੰਨਾ ਮਹਾਤਮ ਪ੍ਰਾਪਤ ਹੋਵੇਗਾ, ਸ਼ਬਦ ਹਜ਼ਾਰੇ ਬਾਣੀ। ਤੋ ਇਸ ਕਰਕੇ ਗੁਰੂ ਕੇ ਸਿੱਖ ਜਿੱਥੇ ਬਾਕੀ ਨਿਤਨੇਮ ਕਰਦੇ ਆ ਤੇ ਪ੍ਰਾਤਨ ਗੁਰਸਿੱਖ ਇੱਕ ਸ਼ਬਦ ਦਾ ਵੀ ਜਾਪ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਕਰਿਆ ਕਰਦੇ ਸਨ। ਇਸ ਵਿੱਚ ਨਿਰਗੁਣ ਤੇ ਸਰਗੁਣ ਦੇ ਅਨੇਕਾਂ ਨਾਵਾਂ ਦਾ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ ਔਰ ਲਗਭਗ ਇਹ ਸਾਧ ਸੰਗਤ ਜੀ 100 ਤੋਂ ਵਧੇਰੇ ਨਾਮ ਪਰਮੇਸ਼ਰ ਵਾਹਿਗੁਰੂ ਜੀ ਦੇ ਇਸ ਪਾਵਨ ਸ਼ਬਦ ਦੇ ਵਿੱਚ ਆਏ ਹਨ, ਜੋ ਕੁਝ ਨਾਮ ਨਿਰਗੁਣ ਸਰੂਪ ਨਾਲ ਸੰਬੰਧ ਰੱਖਦੇ ਆ ਤੇ ਕੁਝ ਸਰਗੁਣ ਸਰੂਪ ਦੇ ਨਾਲ ਸੰਬੰਧ ਰੱਖਦੇ ਹਨ। ਤੋ ਮਹਾਰਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਰੀਬ ਨਿਵਾਜ ਕਿਰਪਾ ਕਰਦੇ ਹਨ।
1: ਅਚੁੱਤ ਪਾਰ ਬ੍ਰਹਮ ਪਰਮੇਸ਼ੁਰ ਅੰਤਰ ਜਾਮੇ।

0: ਅਹੰਕਾਰ, ਉਹਦੀ ਪਦਵੀ ਕਦੇ ਵੀ ਬਦਲਦੀ ਨਹੀਂ, ਉਹ ਆਪਣੀ ਪਦਵੀ ਤੋਂ ਕਦੇ ਵੀ ਡਿੱਗਦਾ ਨਹੀਂ ਹੈ। ਉਹਨੂੰ ਨਹੀਂ ਇਹ ਖਤਰਾ ਵੀ ਮੇਰੀ ਪਦਵੀ ਤੇ ਕੋਈ ਦੂਸਰਾ ਆ ਕੇ ਪਰਮੇਸ਼ਰ ਬੈਠ ਜਾਵੇਗਾ, ਨਹੀਂ ਉਹ ਇੱਕੋ ਇੱਕ ਹੀ ਹੈ। ਤਾਂ ਹੀ ਆਰੰਭ ਚ ਆਖਿਆ ਇੱਕ ਓਅੰਕਾਰ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਹੈ। ਉਸਦੇ ਨਾਮ ਅਨੇਕਾਂ, ਉਹਦੇ ਰੂਪ ਅਨੰਤ, ਗੁਣ ਬੇਅੰਤ, ਪਰ ਹਸਤੀ ਉਹਦੀ ਇੱਕ ਹੀ ਹੈ। ਐਸਾ ਉਹ ਪਰਮੇਸ਼ਰ ਅਚੁੱਤ ਹੈ। ਪਾਰ ਬ੍ਰਹਮ, ਜਿਹਦਾ ਪਾਰਾਵਾਰ ਨਾ ਪਾਇਆ ਜਾ ਸਕੇ, ਬ੍ਰਹਮ ਸ਼ੁੱਧ ਸਰੂਪ, ਵਿਆਪਕ ਸਰੂਪ ਹੈ, ਤੇ ਜਿਸ ਨੂੰ ਪਾਪ ਤੇ ਪੁੰਨ ਨਹੀਂ ਲੱਗਦਾ, ਇਸ ਕਰਕੇ ਉਹਨੂੰ ਪਾਰ ਬ੍ਰਹਮ ਆਖਿਆ ਹੈ। ਸੰਸਾਰ ਦੇ ਜੀਵਾਂ ਨੂੰ ਪਾਪ ਵੀ ਲੱਗਦਾ ਹੈ ਤੇ ਪੁੰਨ ਵੀ ਲੱਗਦਾ ਹੈ, ਪਰ ਪਰਮੇਸ਼ਰ ਨੂੰ ਪਾਪ ਪੁੰਨ ਨਹੀਂ ਲੱਗਦਾ। ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਸਾਰਿਆਂ ਨੂੰ ਰੋਜੀ ਰੋਟੀ ਦਿੰਦਾ, ਪਾਲਦਾ, ਉਹਨੂੰ ਪੁੰਨ ਨਹੀਂ ਲੱਗਦਾ, ਤੇ ਸਾਰਿਆਂ ਨੂੰ ਮਾਰਦਾ ਵੀ ਉਹਨੂੰ ਪਾਪ ਨਹੀਂ ਲੱਗਦਾ। ਇਹ ਨਹੀਂ ਵੀ ਸਾਰਿਆਂ ਨੂੰ ਮਾਰ ਕੇ ਪਾਪੀ ਹੋ ਜਾਂਦਾ ਹੋਵੇਗਾ, ਉਹ ਨਹੀਂ ਪਾਪੀ ਪੁੰਨੀ। ਇਸ ਕਰਕੇ ਉਹ ਪਾਰ ਬ੍ਰਹਮ ਹੈ, ਔਰ ਪਰਮੇਸ਼ਰ ਪਰਮ ਈਸ਼ਵਰ ਹੈ, ਸਭ ਤੋਂ ਵੱਡਾ ਈਸ਼ਵਰ, ਅੰਤਰਜਾਮੀ ਤੇ ਅੰਦਰ ਦੀ ਜਾਣਨ ਵਾਲਾ ਹੈ। ਉਹਨੂੰ ਦੱਸਣਾ ਵੀ ਨਹੀਂ ਪੈਂਦਾ, ਬਿਨ ਬੱਕਣੇ ਬਿਨ ਕਹਿਣ ਕਹਾਵਨ, ਅੰਤਰਜਾਮੀ ਜਾਣੈ, ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
1: ਮਧੂਸੂਦਨ ਦਾਮੋਦਰ ਸਵਾਮੀ,
0: ਮਧੂ ਤੇ ਕੈਟਬ ਦੋ ਦੈਂਤ ਹੋਏ ਆ ਤੇ ਇਹਨਾਂ ਨਾਲ ਯੁੱਧ ਕੀਤਾ ਹੈ ਪਰਮੇਸ਼ਰ ਨੇ, ਤੇ ਫਿਰ ਇਹਨਾਂ ਦੋਨਾਂ ਨੂੰ ਮਾਰਿਆ ਹੈ। ਇਸ ਕਰਕੇ ਮਧੂ ਦੈਂਤ ਦੇ ਸੂਦਨ ਕੱਟਣ ਕਰਕੇ ਉਹਦਾ ਨਾਮ ਪਿਆ ਹੈ ਮਧੂਸੂਦਨ, ਤੇ ਮਦ ਨਾਮ ਹੰਕਾਰ ਦਾ ਵੀ ਹੈ, ਹੰਕਾਰ ਨੂੰ ਵੀ ਸੂਦਨ ਕੱਟਣ ਵਾਲਾ ਹੈ, ਹੰਕਾਰੀਆਂ ਨੂੰ ਵੀ ਕੱਟਣ ਵਾਲਾ ਹੈ। ਦਾਮੋਦਰ ਤੇ ਦਾਮ ਨਾਮ ਹੈ ਰੱਸੀ ਦਾ, ਤੇ ਉਦਰ ਨਾਮ ਹੈ ਪੇਟ ਦਾ। ਰੱਸੀਆਂ ਦੇ ਨਾਲ ਆਪਣੇ ਪੇਟ ਨੂੰ ਬਣਾ ਲੈਣ ਕਰਕੇ ਨਾਮ ਪਿਆ ਹੈ ਦਾਮੋਦਰ। ਦੁਆਪਰ ਯੁੱਗ ਦੇ ਅਵਤਾਰ, ਸੋ ਸ੍ਰੀ ਕ੍ਰਿਸ਼ਨ ਜੀ ਨੂੰ ਮਾਤਾ ਯਸ਼ੋਦਾ ਨੇ ਸਾਰੀਆਂ ਗੋਕਲ ਦੀਆਂ ਰੱਸੀਆਂ ਇਕੱਠੀਆਂ ਕਰਕੇ ਤੇ ਬੰਨਿਆ ਸੀ। ਉਸ ਵੇਲੇ ਐਸਾ ਆਕਾਰ ਧਾਰਨ ਕੀਤਾ, ਉੱਥੋਂ ਦਾ ਮੋਦਰ ਨਾਮ ਬਣਿਆ ਹੈ। ਔਰ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤਾਂ ਦਾ ਮੋਦਰ ਹੈ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਸੀ, ਮਹਾਰਾਜ ਤੁਸੀਂ ਆ ਦਾਦੂ ਦੁਆਰੇ ਵਾਲ ਨੂੰ ਤੀਰ ਝੁਕਾਇਆ, ਸੀਸ ਝੁਕਾਇਆ, ਏ ਖਾਲਸਾ ਤਨਖਾਹ ਲਾਵੇਗਾ। ਮਹਾਰਾਜ ਕਹਿੰਦੇ ਲਾਓ ਖਾਲਸਾ ਜੀ ਸਾਨੂੰ ਤਨਖਾਹ, ਤੇ ਲਵਾਈ ਦਸਮ ਪਾਤਸ਼ਾਹ ਨੇ। ਪਰ ਗਰੀਬ ਨਵਾਜ ਨੇ ਦੱਸਿਆ ਵੀ ਅਸੀਂ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਿਆ ਖਾਲਸਾ ਜੀ, ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਾਂ ਜਿੱਥੇ ਬਾਣੀ ਦੇ ਜਾਪ ਸੰਪੂਰਨ ਹੋਇਆ ਤੇ ਸੀਸ ਝੁਕਾਇਆ, ਫਤਿਹ ਬੁਲਾਈ ਹੈ। ਪਰ ਸਾਨੂੰ ਖੁਸ਼ੀ ਬੜੀ ਹੈ ਵੀ ਅੱਜ ਖਾਲਸਾ ਤਿਆਰ ਬਰ ਤਿਆਰ ਹੈ, ਜਿਹੜਾ ਆਪਣੇ ਗੁਰੂ ਨੂੰ ਵੀ ਪੁੱਛ ਲੈਂਦਾ ਹੈ ਵੀ ਤੁਸੀਂ ਇੱਧਰ ਨੂੰ ਸੀਸ ਕਿਉਂ ਝੁਕਾਇਆ। ਮਹਾਰੇ ਕਹਿੰਦੇ ਜਿੰਨਾ ਚਿਰ ਤਨਖਾਹ ਲਾਉਂਦੇ ਰਹੋਗੇ ਤੇ ਜਿੰਨਾ ਚਿਰ ਪ੍ਰੇਮ ਨਾਲ ਤਨਖਾਹ ਲਵਾਉਂਦੇ ਰਹੋਗੇ ਓਨਾ ਚਿਰ ਚੜ੍ਹਦੀ ਕਲਾ ਵਿੱਚ ਰਹੋਗੇ, ਕਿਉਂਕਿ ਆਪਣੀ ਗਲਤੀ ਨੂੰ ਪ੍ਰਵਾਨ ਕਰ ਲੈਣਾ, ਕਬੂਲ ਕਰ ਲੈਣਾ। ਮਹਾਰਾਜ ਸਾਹਿਬ ਜੀ ਨੇ ਤਾਂ ਕੋਈ ਗਲਤੀ ਕੀਤੀ ਨਹੀਂ ਸੀ, ਪਰ ਪੂਰਨੇ ਪਾਏ ਵੀ ਖਾਲਸਾ ਜੀ, ਸੋ ਖਾਲਸੇ ਦੇ ਪੇਸ਼ ਹੋਣਾ ਹੈ। ਤਾਬਿਆ ਚੱਲੇ ਜੋ ਪੰਥ ਕੇ ਖਾਏ ਨਾ ਜੰਮ ਕਾ ਬਾਨ, ਤੋ ਇਸ ਕਰਕੇ ਐਸੇ ਵਚਨ ਮਹਾਰਾਜ ਸਾਹਿਬ ਜੀ ਨੇ ਕਹੇ। ਤਾਂ ਉਹ ਦਾਮੋਦਰ ਪ੍ਰੇਮ ਰੂਪੀ ਰੱਸੀ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤੇ ਸਵਾਮੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ।
1: ਰਿਖੀ ਕੇਸ ਗੋਵਰਧਨ ਧਾਰੀ,
0: ਸਾਰੇ ਰਿਸ਼ੀਆਂ ਦਾ ਈਸ਼ਵਰ ਹੈ, ਔਰ ਰਖੀਕ ਇੰਦਰੀਆਂ ਦਾ ਵੀ ਉਹ ਈਸ਼ਵਰ ਹੈ। ਆ ਜਿੰਨੇ ਗਿਆਨ ਇੰਦਰੀਏ ਕਰਮ ਇੰਦਰੀਏ ਚੱਲਦੇ ਇਹਨਾਂ ਨੂੰ ਚਲਾਉਣ ਵਾਲਾ ਉਹ ਪ੍ਰਭੂ ਪਰਮੇਸ਼ਰ ਹੀ ਹੈ। ਗੋਵਰਧਨ ਧਾਰੀ, ਗੋਵਰਧਨ ਨਾਮ ਇੱਕ ਪਹਾੜ ਦਾ ਹੈ ਜੋ ਮਥੁਰਾ ਦੇ ਵਿੱਚ ਹੈ। ਸੋ ਇਹ ਇੱਕ ਇੱਕ ਸ਼ਬਦ ਬੜੀ ਵਿਆਖਿਆ ਮੰਗਦਾ ਹੈ ਸਾਧ ਸੰਗਤ ਜੀ, ਪਰ ਸਮੇਂ ਦਾ ਦਾਇਰਾ ਹੁੰਦਾ ਹੈ। ਸੋ ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਸਮੁੰਦਰ ਤੇ ਪੁਲ ਬੰਨ ਰਹੇ ਸੀ ਨਾ, ਤੇ ਪੱਥਰ ਤੇ ਪਹਾੜ ਚੁੱਕ ਕੇ ਲਿਆਂਦੇ ਜਾ ਰਹੇ ਸੀ ਫੌਜ ਵੱਲੋਂ, ਤੇ ਹਨੂਮਾਨ ਇੱਕ ਪਹਾੜ ਨੂੰ ਚੁੱਕ ਕੇ ਲੈ ਕੇ ਆ ਰਿਹਾ ਸੀ। ਉਸ ਮੌਕੇ ਤੇ ਆਵਾਜ਼ ਆਈ ਵੀ ਮੈਨੂੰ ਨਾ ਚੁੱਕ। ਆਖਿਆ ਜੇ ਚੁੱਕਣਾ ਤੇ ਸ੍ਰੀ ਰਾਮ ਚੰਦਰ ਜੀ ਜਿੱਥੇ ਆ ਉਹਨਾਂ ਦੇ ਚਰਨਾਂ ਚ ਜਾ ਕੇ ਰੱਖੀ। ਕਹਿਣ ਲੱਗਾ ਮੈਂ ਉੱਥੇ ਜਾ ਕੇ ਰੱਖਾਂਗਾ। ਜਦੋਂ ਲੈ ਕੇ ਜਾ ਰਿਹਾ ਸੀ ਅਗਲੇ ਪਾਸਿਓਂ ਆਖਿਆ ਵੀ ਹੁਣ ਤੇ ਪੁਲ ਵੱਜ ਗਿਆ ਤੇ ਜਿੱਥੇ ਕੋਈ ਲੈ ਕੇ ਆਉਂਦਾ ਵਾ ਉੱਥੇ ਛੱਡ ਆਓ। ਤੇ ਹੁਣ ਪ੍ਰਣ ਕੀਤਾ ਸੀ, ਦੱਸਿਆ ਵੀ ਨਹੀਂ। ਫਿਰ ਕਿਹਾ ਵੀ ਜਦੋਂ ਦੁਆਪਰ ਯੁੱਗ ਵਿੱਚ ਅਵਤਾਰ ਧਾਰਾਂਗੇ ਨਾ, ਫਿਰ ਇਹ ਗੋਵਰਧਨ ਪਰਬਤ ਦੇ ਉੱਤੇ ਵਿਚਰਾਂਗੇ, ਇਹਦੀ ਭਾਵਨਾ ਉਦੋਂ ਪੂਰੀ ਕਰਾਂਗੇ। ਤਾਂ ਇਸ ਪ੍ਰਕਾਰ ਦੁਆਪਰ ਯੁੱਗ ਦੇ ਵਿੱਚ ਫਿਰ ਇਸ ਗੋਵਰਧਨ ਪਰਬਤ ਦੇ ਉੱਤੇ ਵਿਚਰੇ ਵੀ, ਤੇ ਫਿਰ ਇੱਕ ਸਮੇਂ 28 ਦਿਨ ਲਗਾਤਾਰ ਮੀਂਹ ਪਿਆ ਸੀ, ਤੇ ਉਸ ਵੇਲੇ ਚੀਚੀ ਦੇ ਉੱਤੇ ਗੋਵਰਧਨ ਪਰਬਤ ਨੂੰ ਚੁੱਕਿਆ ਵੀ ਸੀ। ਇਹਦਾ ਜ਼ਿਕਰ ਵੀ ਪਿੱਛੇ ਆ ਚੁੱਕਾ ਹੈ। ਗੁਰਮਤ ਗੋਵਰਧਨ

0: ਸਾਰੇ ਜਗਤ ਦੇ ਈਸ਼ਵਰ ਹੋ ਹੇ ਹਰੀ ਜੀਓ ਤੇ ਆਪ ਜੀ ਅਸੁਰਾਂ ਨੂੰ ਦੈਂਤਾਂ ਨੂੰ ਸੰਘਾਰਨ ਵਾਲੇ ਹੋ ਦੈਂਤਾਂ ਨੂੰ ਮਾਰਨ ਵਾਲੇ ਹੋ
1: ਜਗ ਜੀਵਨ ਅਬਿਨਾਸੀ ਠਾਕੁਰ
0: ਸਾਰੇ ਜਗ ਨੂੰ ਜੀਵਨ ਦੇਣ ਵਾਲੇ ਹੋ ਸਵਾਸ ਦੇ ਕੇ ਰੋਜੀ ਰੋਟੀ ਦੇ ਕੇ ਔਰ ਅਬਿਨਾਸੀ ਨਾਸ ਤੋਂ ਰਹਿਤ ਹੋ ਠਾਕੁਰ ਸਵਾਮੀ ਹੋ ਸਾਰਿਆਂ ਦੇ ਰਚਨਾ ਪਾਲਣਾ ਤੇ ਲੈਤਾ ਕਰਨ ਵਾਲੇ ਹੋ
1: ਘਟ ਘਟ ਵਾਸੀ ਹੈ ਸੰਗਾ
0: ਸਾਰਿਆਂ ਘਟਾਂ ਘਟਾਂ ਵਿੱਚ ਵਸ ਰਹੇ ਹੋ ਤੇ ਸਾਰਿਆਂ ਦੇ ਨਾਲ ਹੋ ਸੰਗ ਹੋ ਸਦਾ ਅੰਗ ਸੰਗੇ ਅਭੰਗੰ ਬੇਭੂਤੇ
1: ਧਰਣੀ ਧਰ ਈਸਾ ਨਰ ਸਿੰਘ ਨਾਰਾਇਣ
0: ਧਰਤੀ ਨੂੰ ਆਸਰਾ ਦੇਣ ਵਾਲੇ ਹੋ ਧਰਤੀ ਨੂੰ ਤੁਸੀਂ ਧਾਰਿਆ ਹੋਇਆ ਟਿਕਾਇਆ ਹੋਇਆ ਹੈ ਈਸ ਸਾਰਿਆਂ ਦੇ ਈਸ਼ਵਰ ਹੋ ਤੇ ਨਰਸਿੰਘ ਰੂਪ ਵੀ ਤੁਸੀਂ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਹਰਨਾਕਸ਼ ਨੇ ਤਪ ਕੀਤਾ ਸੀ ਤਪ ਕਰਕੇ ਬ੍ਰਹਮਾ ਤੋਂ 8 ਵਾਰ ਲਏ ਸੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਚ ਮਰਾਂ ਨਾ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰ ਸਕੇ ਤੇ ਨਾ ਕਿਸੇ ਹਥਿਆਰ ਨਾਲ ਮੈਂ ਮਰਾਂ ਤੇ ਫਿਰ ਸਮਝਿਆ ਹੁਣ ਮੈਂ ਮਰਨਾ ਹੀ ਨਹੀਂ ਤੇ ਮੈਂ ਰੱਬ ਹਾਂ ਜਿਹੜਾ ਮਰੇ ਨਾ ਉਹ ਤਾਂ ਪਰਮੇਸ਼ਰ ਹੈ ਰੱਬ ਹੈ ਤੇ ਮੈਂ ਤਾਂ ਰੱਬ ਹਾਂ ਕਹਿੰਦਾ ਮੇਰਾ ਨਾਮ ਜਪੋ ਮੁਲਤਾਨ ਦਾ ਰਾਜਾ ਸੀ ਹਰਨਾਕਸ਼ ਜ਼ਬਰਦਸਤੀ ਆਪਣਾ ਨਾਮ ਜਪਾਉਣ ਲੱਗਾ ਪਾਠਸ਼ਾਲਾ ਦੇ ਵਿੱਚ ਕਹਿੰਦਾ ਵੀ ਮੇਰਾ ਨਾਮ ਜਪਾ ਕੇ ਫਿਰ ਪੜ੍ਹਾਈ ਸ਼ੁਰੂ ਕਰਾਓ ਤੇ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਤੇ ਇਹਦੇ ਘਰ ਦੇ ਵਿੱਚ ਹਰਨਾਕਸ਼ ਦੇ ਆਪਣਾ ਭਗਤ ਪੈਦਾ ਕਰ ਦਿੱਤਾ ਕਦੇ ਕਦੇ ਐਸੀ ਲੀਲਾ ਕਰਦੇ ਆ ਨਹੀਂ ਤੇ ਆਪਾਂ ਵਿਚਾਰਦੇ ਹਾਂ ਨਾ ਵੀ ਮਾਤਾ ਪਿਤਾ ਦਾ ਜੀਵਨ ਉੱਚਾ ਸੁੱਚਾ ਚਾਹੀਦਾ ਫਿਰ ਧੀਆਂ ਪੁੱਤਰਾਂ ਦਾ ਜੀਵਨ ਵੀ ਉੱਚਾ ਹੁੰਦਾ ਹੈ ਮਰਿਆਦਾ ਤੇ ਇਹੀ ਹੈ ਤੇ ਕਈ ਵਾਰੀ ਇਹਦੇ ਤੋਂ ਉਲਟ ਵੀ ਕਰ ਦਿੰਦੇ ਆ ਪਿਤਾ ਹਰਨਾਕਸ਼ ਹੋਵੇ ਤੇ ਪੁੱਤ ਨੂੰ ਭਗਤ ਵੀ ਬਣਾ ਦਿੰਦੇ ਆ ਕਲਰੀ ਜ਼ਮੀਨ ਦੇ ਵਿੱਚ ਫਸਲ ਨਹੀਂ ਕੋਈ ਉੱਗਦੀ ਪਰਮੇਸ਼ਰ ਚਾਹਵੇ ਤੇ ਕਲਰ ਦੇ ਵਿੱਚ ਵੀ ਕਵਲ ਫੁੱਲ ਪੈਦਾ ਕਰ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਪੜ੍ਹਨ ਪਠਾਇਆ ਚਾਟ ਸਾਲ ਪਾਂਧੇ ਚਿੱਤ ਹੋਆ ਅਹਿਲਾਦ ਸਿਮਰੈ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਵਿਸਮਾਦ ਰਾਜੇ ਪਾਸਰੂ ਆਇਆ ਦੋਖੀ ਦੈਂਤ ਵਧਾਇਆ ਵਾਦ ਜਲ ਅਗਨੀ ਵਿੱਚ ਘੱਤਿਆ ਜਲੇ ਨਾ ਡੁੱਬੈ ਗੁਰ ਪ੍ਰਸਾਦ ਕੱਢ ਖੜਗ ਸੱਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪਿਆ ਨੂਪਿਆ ਨਾਦ ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਥੰਮ ਪਾਟਾ ਉਸ ਵੇਲੇ ਤੇ ਥੰਮ ਚੋਂ ਨਰਸਿੰਘ ਰੂਪ ਪ੍ਰਗਟ ਕੀਤਾ ਅੱਧਾ ਸਰੀਰ ਦਾ ਹਿੱਸਾ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਹੁਣ ਦੁਨੀਆ ਕਹਿੰਦੇ ਸਾਇੰਸ ਇਸ ਤਰ੍ਹਾਂ ਕਹਿੰਦੀ ਹੈ ਹੁਣ ਸਾਇੰਸ ਇਸ ਤੇ ਕੀ ਮੰਨੇਗੀ ਵੀ ਇਸ ਤਰ੍ਹਾਂ ਕਿਵੇਂ ਪੈਦਾ ਹੋ ਸਕਦਾ ਹੈ ਥੰਮ ਪਾਟਾ ਕਿਸੇ ਮਾਤਾ ਤੋਂ ਜਨਮ ਲੈ ਕੇ ਨਹੀਂ ਆਇਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਚਨ ਅੰਕਿਤ ਹੈ ਭਗਤ ਕਬੀਰ ਸਾਹਿਬ ਕਹਿੰਦੇ ਪ੍ਰਭ ਥੰਬ ਤੇ ਨਿਕਸੇ ਕੈ ਵਿਸਤਾਰ ਹਰਨਾਕਸ਼ ਛੇਤਿਓ ਨਖ ਵਿਦਾਰ ਓਏ ਪਰਮ ਪੁਰਖ ਦੇ ਵਾਦ ਦੇਵ ਭਗਤ ਹੇਤ ਨਰ ਸਿੰਘ ਭੇਵ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਧਾਰਨ ਕੀਤਾ ਅੱਧਾ ਸ਼ੇਰ ਦਾ ਹਿੱਸਾ ਤੇ ਅੱਧਾ ਮਨੁੱਖ ਦਾ ਤੇ ਫੜ ਲਿਆ ਹਰਨਾਕਸ਼ ਨੂੰ ਜਦੋਂ ਦਿਨ ਛਿਪਣ ਲੱਗਾ ਨਾ ਦਲੀਜਾਂ ਚ ਰੱਖ ਕੇ ਗੋਡਿਆਂ ਤੇ ਰੱਖ ਲਿਆ ਕਹਿੰਦੇ ਦਸ ਹਰਨਾਕਸ਼ ਨੂੰ ਅੰਦਰ ਕੇ ਬਾਹਰ ਹੁਣ ਧਰਤੀ ਤੇ ਕੇ ਆਕਾਸ਼ ਚ ਹੁਣ ਦਿਨ ਕੇ ਰਾਤ ਕਹਿੰਦਾ ਜੀ ਹੁਣ ਤਾਂ ਵਿਚਾਲੇ ਰੱਖਿਆ ਨਾ ਦਿਨ ਨਾ ਰਾਤ ਨਾ ਧਰਤੀ ਨਾ ਆਕਾਸ਼ ਕਹਿੰਦੇ ਹੁਣ ਮੇਰੇ ਵੱਲੇ ਵੇਖ ਤੂੰ ਆਖਿਆ ਜੀ 84 ਲੱਖ ਜੂਨ ਚੋਂ ਮੈਨੂੰ ਕੋਈ ਨਾ ਮਾਰ ਸਕੇ ਮੈਂ ਵੇਖ 84 ਲੱਖ ਜੂਨ ਵਿੱਚੋਂ ਆ ਕਹਿੰਦੇ ਵੀ ਤੇਰਾ ਵਾਰ ਪੂਰਾ ਹੋ ਗਿਆ ਫਿਰ ਤੂੰ ਆਖਿਆ ਜੀ ਕਿਸੇ ਸ਼ਸਤਰ ਨਾਲ ਮੈਂ ਨਾ ਮਰਾਂ ਹਥਿਆਰ ਨਾਲ ਨਾ ਮਰਾਂ ਤੇ ਫਿਰ ਪੰਜਾ ਵਿਖਾਇਆ ਤੇ ਕਹਿੰਦੇ ਆ ਸ਼ਸਤਰ ਤਾਂ ਨਹੀਂ ਨਾ ਕਹਿੰਦਾ ਜੀ ਨਹੀਂ ਨੌਵਾਂ ਨਾਲ ਪਾੜ ਦਿੱਤਾ ਸੀ ਹਰਨਾਕਸ਼ ਨੂੰ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਦੀ ਰੱਖਿਆ ਕੀਤੀ ਇਸ ਕਰਕੇ ਹੇ ਪ੍ਰਭੂ ਆਪ ਜੀ ਨੇ ਨਰਸਿੰਘ ਰੂਪ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਨਾਰਾਇਣ ਤੇ ਫਿਰ ਆਪ ਜੀ ਦਾ ਨਾਮ ਨਾਰਾਇਣ ਹੈ ਨਰਾਂ ਨਰਾਂ ਵਿੱਚ ਆਇਆ ਹੋਇਆ ਹੈ ਔਰ ਆਪ ਜੀ ਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ
1: ਦਾੜਾ ਅਗਰੇ ਪ੍ਰਿਥਮ ਚਰਾਇਣ
0: ਤੇ ਬ੍ਰਾਹ ਰੂਪ ਧਾਰਨ ਕਰਕੇ ਬ੍ਰਾਹ ਅਵਤਾਰ ਧਾਰਿਆ ਤੇ ਆਪਣੀਆਂ ਦਾੜਾਂ ਦੇ ਅਗਲੇ ਪਾਸੇ ਧਰਤੀ ਨੂੰ ਧਾਰਨ ਕਰ ਲਿਆ ਸੀ ਉਸ ਵੇਲੇ
1: ਪਾਵਨ ਰੂਪ ਕੀਆ ਤੁਧ ਕਰਤੇ
0: ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਕਰਤੇ ਤੁਸੀਂ ਹੀ ਬਾਵਨ ਰੂਪ ਧਾਰਨ ਕੀਤਾ ਹੈ ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇਸ਼ ਕਰਨ ਦਾ ਭਗਤ ਪ੍ਰਹਿਲਾਦ ਦਾ ਪੋਤਰਾ ਹੋਇਆ ਹੈ ਰਾਜਾ ਬਲ 101 ਜੱਗ ਕਰਨੇ ਆਰੰਭੇ ਵੀ ਜਦੋਂ 101 ਜੱਗ ਕਰ ਲਵਾਂਗਾ ਨਾ ਤੇ ਸਵਰਗ ਦਾ ਰਾਜਾ ਇੰਦਰ ਬਣ ਜਾਵਾਂਗਾ। ਤੇ ਉਸ ਵੇਲੇ ਫਿਰ ਬਾਮਣ ਰੂਪ ਧਾਰਨ ਕਰਕੇ ਆ ਗਏ, 52 ਉਂਗਲਾਂ ਵਾਲਾ ਮਧਰਾ ਜਿਹਾ ਕੱਦ, ਤੇ ਵੇਦ ਦੇ ਸੁਰਤੀਆਂ ਪੜ੍ਹਨ ਆਪਣੇ ਮੁੱਖ ਤੋਂ। ਤੇ ਉਸ ਵੇਲੇ ਆਖਿਆ ਵੀ ਹੇ ਬਲ ਰਾਜੇ, ਮੈਨੂੰ 2.5 ਕਰਮਾਂ ਧਰਤੀ ਦੇ। ਤੇ ਉਸ ਵੇਲੇ ਸ਼ੁਕਰ ਪ੍ਰੋਤ ਨੇ ਆਖਿਆ ਸੀ ਵੀ ਵੇਖੀ ਕਿਤੇ ਰਾਜਾ ਭਰਮਣਾ ਜਾਈ, ਇਹ ਤੈਨੂੰ ਛਲਣ ਵਾਸਤੇ ਭਗਵਾਨ ਆਪ ਆਇਆ ਹੈ। ਬਚਨ ਕਰ ਦਿੱਤਾ ਤੇ ਦੋਵਾਂ ਕਰਮਾਂ ਦੇ ਨਾਲ ਸਾਰੀ ਧਰਤੀ ਮਿਲ ਲਈ। ਕਹਿੰਦੇ ਹੁਣ ਅੱਧੇ ਕਰਮ, ਕਹਿੰਦਾ ਜੀ ਮੇਰਾ ਸਰੀਰ ਹਾਜ਼ਰ ਹੈ, ਤੇ ਸਰੀਰ ਤੇ ਪੈਰ ਰੱਖ ਕੇ ਪਤਾਲ ਵਿੱਚ ਧਸਾ ਦਿੱਤਾ। ਜਦੋਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਤੇ ਉੱਥੇ ਬਚਨ ਆਉਂਦਾ ਹੈ, ਗੁਣ ਗਾਵੇ ਬਲ ਰਾਉ ਸਪਤ ਪਾਤਾਲ ਬਸੰਤੋ। ਸੱਤਵੇਂ ਪਤਾਲ ਵਿੱਚ ਬੈਠਾ ਹੋਇਆ ਬਲ ਰਾਜਾ ਉੱਥੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਇਸ ਕਰਕੇ

0: ਵਿੱਚ ਸ੍ਰੀ ਰਾਮ ਚੰਦ ਰੂਪ ਵੀ ਤੁਸੀਂ ਧਾਰਨ ਕੀਤਾ ਹੈ। ਤੇ ਆਪ ਜੀ ਦਾ ਜੇ ਵਾਸਤਵ ਵਿੱਚ ਸਰੂਪ ਵੇਖੀਏ, ਰੂਪ ਨਾ ਰੇਖਿਆ, ਤੇ ਆਪ ਜੀ ਦਾ ਨਾ ਕੋਈ ਰੂਪ ਹੈ ਤੇ ਨਾ ਕੋਈ ਰੇਖਾ ਹੈ।
1: ਬਨਵਾਲੇ ਚੱਕਰ ਪਾਣ ਦਰਸ ਅਨੁਪਿਆ,
0: ਸਾਰ ਬਾਗ ਦੇ ਵਾਲੀ ਹੋ, ਸੁਦਰਸ਼ਨ ਚੱਕਰ ਆਪਣੇ ਹੱਥ ਵਿੱਚ ਰੱਖਣ ਵਾਲੇ ਹੋ, ਆਪ ਜੀ ਦਾ ਦਰਸ਼ਨ ਬੇਅੰਤ ਉਪਮਾ ਵਾਲਾ ਹੈ।
1: ਸਹਸ ਨੇਤਰ ਮੂਰਤ ਹੈ ਸਹਸਾ,
0: ਆਪ ਜੀ ਦੇ ਹਜ਼ਾਰਾਂ ਹੀ ਨੇਤਰ ਤੇ ਹਜ਼ਾਰਾਂ ਹੀ ਆਪ ਜੀ ਦੇ ਮੂਰਤ ਸਰੂਪ ਹਨ।
1: ਇੱਕ ਦਾਤਾ ਸਭ ਹੈ ਮੰਗਾ,
0: ਇੱਕੋ ਇੱਕ ਤੁਸੀਂ ਦਾਤੇ ਹੋ, ਬਾਕੀ ਸਾਰੀ ਸ੍ਰਿਸ਼ਟੀ ਆਪ ਜੀ ਦੇ ਦਰ ਦੀ ਮੰਗਤੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ।
1: ਭਗਤ ਵਸ਼ਲ ਅਨਾਥ ਹੈ ਨਾਥੇ,
0: ਭਗਤਾਂ ਨਾਲ ਪਿਆਰ ਕਰਨ ਵਾਲੇ ਭਗਤ ਵਸ਼ਲ ਹੋ, ਅਨਾਥਾਂ ਦੇ ਨਾਥੇ ਸਵਾਮੀ ਮਾਲਕ ਹੋ।
1: ਗੋਪੀ ਨਾਥ ਸਗਲ ਹੈ ਸਾਥੇ,
0: ਗੋਪੀਆਂ ਦੇ ਵੀ ਨਾਥ ਸਵਾਮੀ ਤੁਸੀਂ ਹੋ, ਸਾਰੀ ਸ੍ਰਿਸ਼ਟੀ ਗੋਪੀ ਰੂਪ ਹੈ, ਤੁਸੀਂ ਸਾਰੀ ਸ੍ਰਿਸ਼ਟੀ ਦੇ ਨਾਥ ਮਾਲਕ ਹੋ ਤੇ ਸਾਰਿਆਂ ਦੇ ਸਾਥ ਹੋ।
1: ਵਾਸਦੇਵ ਨਿਰੰਜਨ ਦਾਤੇ,
0: ਔਰ ਵਾਸਦੇਵ ਸਾਰਿਆਂ ਵਿੱਚ ਵਸੇ ਹੋਏ ਦੇਵ ਪ੍ਰਕਾਸ਼ ਰੂਪ, ਔਰ ਨਿਰੰਜਨ ਮਾਇਆ ਮੈਲ ਤੋਂ ਰਹਿਤ ਤੇ ਸਾਰੀਆਂ ਦਾਤਾਂ ਦੇਣ ਵਾਲੇ ਹੋ।
1: ਵਰਨ ਨਾ ਸਾਕਾ ਗੁਣ ਅੰਗਾ,
0: ਆਪ ਜੀ ਦੇ ਅੰਗਾਂ ਸਰੂਪ ਦੇ, ਆਪ ਜੀ ਦੇ ਅੰਗਾਂ ਦੇ ਗੁਣ ਨਹੀਂ ਵਰਣਨ ਕੀਤੇ ਜਾ ਸਕਦੇ।
1: ਮੁਕੰਦ ਮਨੋਹਰ ਲਖਮੀ ਨਾਰਾਇਣ,
0: ਤੁਸੀਂ ਮੁਕਤੀ ਦਾਤੇ ਹੋ, ਮੋਹ ਨੂੰ ਕੱਟਣ ਵਾਲੇ ਹੋ, ਮਨ ਨੂੰ ਹਰ ਲੈਣ ਵਾਲੇ ਹੋ, ਔਰ ਲਕਸ਼ਮੀ ਦੇ ਨਾਰਾਇਣ ਪਤੀ ਖਵਾਉਂਦੇ ਹੋ।
1: ਦ੍ਰੋਪਦੀ ਲੱਜਾ ਨਿਵਾਰ ਉਦਾਹਰਣ,
0: ਦ੍ਰੋਪਦੀ ਦੀ ਵੀ ਰੱਖਿਆ ਆਪ ਜੀ ਨੇ ਕੀਤੀ ਹੈ। ਜਿਸ ਵੇਲੇ ਦੁਰਯੋਧਨ ਤੇ ਦੁਸ਼ਾਸਨ ਬੇਪਰਦ ਕਰਨਾ ਚਾਹੁੰਦੇ ਸੀ ਨਾ, ਲੱਜਾ ਨਿਵਿਰਤ ਕਰਨਾ ਚਾਹੁੰਦੇ ਸੀ ਦ੍ਰੋਪਦੀ

0: ਸਾਰਿਆਂ ਚੋਂ ਮੁੱਖ ਕਥਨ ਕੀਤੇ ਜਾਂਦੇ ਹੋ, ਜਿੰਨੇ ਮੁੱਖ ਮੁਖੀ ਹਨ ਉਹ ਵੀ ਆਪ ਜੀ ਨੂੰ ਭਣੀ ਉਚਾਰਨ ਕਰਦੇ ਹਨ।
1: ਸਾਰੰਗ ਧਰ ਭਗਵਾਨ ਬੀ ਠੁਲਾ,
0: ਆਪ ਧਨੁਸ਼ ਧਾਰੀ ਹੋ ਔਰ ਖੱਟ ਭਗਾ ਸੰਪੰਨ ਹੋ, ਬੀਠਲਾ ਰਚਨਾ ਪਾਲਣਾ ਲੈਤਾ ਕਰਨ ਵਾਲੇ।

0: ਦੁੱਖਾਂ ਤੋਂ ਰਹਿਤ ਹੋ ਸ਼ੁੱਧ ਸਰੂਪ ਕਹੇ ਜਾਂਦੇ ਹੋ।
1: ਧਨੰਜੈ ਜਲ ਛਲ ਹੈ ਮਹੀਆ
0: ਧਨੰਜੈ ਸੋ ਇਹ ਇਸੇ ਪ੍ਰਕਾਰ ਅਰਜਨ ਰੂਪ ਹੋ ਤੇ ਧਨੰਜੈ ਧਨ ਨੂੰ ਜਿੱਤਣ ਵਾਲੇ ਹੋ। ਜਲ ਥਲ ਤੇ ਮਹੀਏ ਧਰਤੀ ਦੇ ਵਿੱਚ ਆਪ ਜੀ ਦਾ ਵਾਸਾ ਹੈ, ਜਲ ਵਿੱਚ ਵੀ ਖੁਸ਼ਕੀ ਵਿੱਚ ਵੀ ਵਸਦੇ ਹੋ।
1: ਮਿਰਤ ਲੋਕ ਪਾਇਆਲ ਸਮੀਪਤ
0: ਲੋਕ ਵਿੱਚ ਵੀ ਆਪ ਜੀ ਦਾ ਵਾਸਾ ਤੇ ਪਤਾਲ ਵਿੱਚ ਵੀ ਤੇ ਸਮੀਪਤ ਸਾਰਿਆਂ ਦੇ ਨੇੜੇ ਹੋ।
1: ਅਸਥਿਰ ਥਾਨ ਜਿਸ ਹੈ ਅਭੱਗਾ
0: ਆਪ ਜੀ ਦਾ ਸਦਾ ਸਲਾਮਤ ਰਹਿਣ ਵਾਲਾ ਥਾਂ ਹੈ, ਅਭੱਗਾ ਨਾਸ ਤੋਂ ਰਹਿਤ ਹੈ।
1: ਪਤਿਤ ਪਾਵਨ ਦੁੱਖ ਭੈ ਭੰਜਨ
0: ਵੱਡੇ ਤੋਂ ਵੱਡੇ ਪਾਪੀਆਂ ਨੂੰ ਵੀ ਤੁਸੀਂ ਦਇਆ ਕਰਕੇ ਪਵਿੱਤਰ ਕਰ ਦਿੰਦੇ ਹੋ ਤੇ ਦੁੱਖਾਂ ਨੂੰ ਤੇ ਡਰ ਨੂੰ ਤੋੜ ਦੇਣ ਵਾਲੇ ਹੋ।
1: ਅਹੰਕਾਰ ਨਿਵਾਰਣ ਹੈ ਭਾਵ ਖੰਡਨ
0: ਅਹੰਕਾਰ ਦੀ ਨਿਵਿਰਤੀ ਕਰ ਦਿੰਦੇ ਹੋ ਔਰ ਆਪਣੇ

0: ਪਾਲੋ ਕਿਰਪਾ ਕਰਨ ਵਾਲੇ ਆਪ ਭਗਤੀ ਤੇ ਪ੍ਰਸੰਨ ਹੁੰਦੇ ਹੋ।
1: ਗੁਣੇ ਨਕਿਤ ਹੀ ਹੈ ਭਿੱਗਾ,
0: ਕਿਸੇ ਦੇ ਗੁਣਾ ਉੱਤੇ ਨਹੀਂ ਭੇਜਦੇ ਹੋ, ਭਗਤੀ ਵੇਖ ਕੇ ਖੁਸ਼ ਹੁੰਦੇ ਹੋ।
1: ਨਿਰੰਕਾਰ ਅਛਲ ਅਡੋਲੋ,
0: ਅਕਾਰ ਤੋਂ ਰਹਿਤ ਹੋ, ਮਾਇਆ ਆਪ ਜੀ ਨੂੰ ਛਲ ਨਹੀਂ ਸਕਦੀ ਕਿਉਂਕਿ ਤੁਸੀਂ ਪੈਦਾ ਕੀਤੀ ਹੈ, ਡੋਲਣ ਤੋਂ ਰਹਿਤ ਹੋ।
1: ਜੋਤ ਸਰੂਪੀ ਸਭ ਜਗ ਮੌਲੋ,
0: ਆਪ ਨੂਰ ਸਰੂਪ ਹੋ, ਜੋਤੀ ਸਰੂਪ ਹੋ ਕਰਕੇ ਸਾਰੇ ਜਗ ਨੂੰ ਆਪ ਜੀ ਨੇ ਖਿੜਾਇਆ ਹੋਇਆ ਹੈ। ਸਾਰੇ ਜਗ

0: ਰੂਪੀ ਗੋਪੀਆਂ ਤੇ ਚੇਤਨ ਸੱਤਾ ਰੂਪੀ ਕਾਣ ਹੋ ਰਹੇ ਹੋ। ਆਪ ਇੰਦਰੀਆਂ ਰੂਪੀ ਗਾਵਾਂ ਨੂੰ ਚਰਾਉਣ ਵਾਲੇ ਹੋ ਰਹੇ ਹੋ। ਆਪ ਹੀ ਪੈਦਾ ਕਰਦੇ ਤੇ ਆਪ ਹੀ ਨਾਸ ਕਰਦੇ ਹੋ।
1: ਤੁਧ ਲੇਪ ਨਹੀਂ ਇੱਕ ਤਿਲ ਰੰਗਾ।
0: ਤੁਸੀਂ ਸਾਰੇ ਚੋਜ ਕੌਤਕ ਕਰਦੇ ਹੋਏ ਆ, ਇੱਕ ਤਿਲ ਜਿੰਨਾ ਵੀ ਆਪ ਜੀ ਨੂੰ ਇਹ ਸੰਸਾਰ ਦੇ ਰੰਗਾਂ ਦਾ ਲੇਪ ਨਹੀਂ ਲੱਗਦਾ, ਤੁਸੀਂ ਨਿਰਲੇਪ ਹੋ।
1: ਏਕ ਜੀਹ ਗੁਣ ਕਵਨ ਬਖਾਨਾ।
0: ਏ ਪ੍ਰਭੂ, ਸਾਡੀ ਇੱਕ ਜੀਵ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰੇ।
1: ਸਹਸ ਫਨੀ ਸੇਖ ਅੰਤ ਨਾ ਜਾਣਾ।
0: ਤੁਸੀਂ ਹਜ਼ਾਰਾਂ ਮੂੰਹ ਦਿੱਤੇ ਆ ਸ਼ੇਸ਼ ਨਾਗ ਨੂੰ ਤੇ ਹਜ਼ਾਰਾਂ ਫਣਾਂ ਵਾਲਾ ਸ਼ੇਸ਼ ਨਾਗ, 2000 ਜੀਭਾਂ ਉਸ ਦੀਆਂ, ਰੋਜ਼ ਨਿੱਤ ਨਵੇਂ ਨਾਮ

0: ਨਵੇਂ ਤੋਂ ਨਵੇਂ ਆਪ ਜੀ ਦੇ ਨਾਵਾਂ ਨੂੰ ਜਪਦਾ ਹੈ।
1: ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ।
0: ਪ੍ਰਭੂ ਅੱਜ ਤੀਕ ਆਪ ਜੀ ਦਾ ਇੱਕ ਗੁਣ ਨਹੀਂ ਕਹਿ ਸਕਿਆ ਸ਼ੇਸ਼ਨਾਗ, ਜਿਹੜਾ ਰੋਜ਼ 2000 ਨਵੇਂ ਨਾਮ ਲੈਂਦਾ ਹੈ।
1: ਓਟ ਗਹੀ ਜਗਤ ਪਿਤ ਸਰਣਾਇਆ।
0: ਸਾਰੇ ਜਗਤ ਦੇ ਪਿਤਾ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਤੇ ਆਪ ਜੀ ਦੀ ਮਨ ਕਰਕੇ ਓਟ ਗ੍ਰਹਿਣ ਕੀਤੀ ਹੈ।
1: ਭਯਾਨਕ ਜਮ ਦੂਤ ਦੁੱਤਰ ਹੈ ਮਾਇਆ।
0: ਬੜੇ ਭੈਦਾਇਕ ਭਿਆਨਕ ਡਰਾਉਣੇ ਜਮਦੂਤ ਹਨ, ਤੇ ਸੰਸਾਰ ਦੀ ਮਾਇਆ ਵੀ ਕਰਨੀ ਬੜੀ ਦੁਸਤਰ ਕਠਨ ਹੈ।
1: ਓਹੋ ਕਿਰਪਾਲ ਇੱਛਾ ਕਰ ਰੱਖ।
0: ਪ੍ਰਭੂ ਆਪ ਕਿਰਪਾ ਕਰੋ, ਕਿਰਪਾਲੂ ਹੋ ਕੇ ਤੇ ਆਪਣੀ ਇੱਛਾ ਦੇ ਨਾਲ ਖੁਸ਼ੀ ਦੇ ਨਾਲ ਸਾਡੀ ਰੱਖਿਆ ਕਰੋ।
1: ਸਾਧ ਸੰਤਨ ਕੈ ਸੰਗ ਸੰਗਾ।
0: ਆਪਣੇ ਸਾਧੂਆਂ ਸੰਤਾਂ ਦੇ ਸੰਗ ਵਿੱਚ ਸਾਨੂੰ ਰੱਖਣਾ ਕਰੋ।
1: ਦ੍ਰਿਸ਼ਟ ਮਾਨ ਹੈ ਸਗਲ ਮਥੀਨਾ।
0: ਕੋਈ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ, ਸਾਰਾ ਮਿਥਿਆ ਹੈ, ਨਾਸਵਾਨ ਹੈ।
1: ਇੱਕ ਮੰਗ ਦਾਨ ਗੋਬਿੰਦ ਸੰਤ ਰੇਨਾ।
0: ਪ੍ਰਭੂ ਆਪ ਜੀ ਗੋਬਿੰਦ ਆਪ ਜੀ ਦੇ ਸੰਤਾਂ ਦੇ ਚਰਨ ਧੂੜੀ ਦਾ ਇੱਕ ਦਾਨ ਮੰਗਦੇ ਹਾਂ।
1: ਮਸਤਕ ਲਾਏ ਪਰਮ ਪਦ ਪਾਵਾ।
0: ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾ ਕੇ

0: ਮਨ ਵਿੱਚ ਹੱਦ ਤੋਂ ਰਹਿਤ ਸ਼ਬਦ ਦੇ ਵਾਜੇ ਵੱਜੇ ਹਨ।
1: ਕਿਰਤਮ ਨਾਮ ਕਥੇ ਤੇਰੇ ਜਿਹਬਾ।
0: ਸ੍ਰੀ ਗੁਰੂ ਅਰਜਨ ਦੇਵ ਸਿੰਘ ਮਹਾਰਾਜ ਕਹਿੰਦੇ ਇਹ ਕੰਮਾਂ ਕਰਕੇ ਜਿਹੜੇ ਤੇਰੇ ਨਾਮ ਪਏ ਆ, ਕਿਰਤ ਕਰਕੇ ਜਿਹੜੇ ਤੇਰੇ ਨਾਮ ਪਏ, ਉਹਨਾਂ ਦਾ ਕਥਨ ਕੀਤਾ ਹੈ ਜੀਵ ਦੇ ਨਾਲ।
1: ਸਤ ਨਾਮ ਤੇਰਾ ਪਰਾ ਪੂਰਬਲਾ।
0: ਜਿਹੜਾ ਤੇਰਾ ਪਰਾ ਉਤਕ੍ਰਿਸ਼ਟ, ਸੋ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਨਾਮ ਹੈ ਨਾ ਸਦਾ ਰਹਿਣ ਵਾਲਾ, ਉਹ ਸਤ ਨਾਮ ਹੈ ਤੇਰਾ।
1: ਕਹੋ ਨਾਨਕ ਭਗਤ ਪਏ ਸਰਣਾਈ।
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ ਕਿ ਭਗਤ ਆਪ ਜੀ ਦੀ ਸ਼ਰਨ ਵਿੱਚ ਪਏ ਹਨ।
1: ਦੇਹੋ ਦਰਸ ਮਨ ਰੰਗ ਲੱਗਾ।
0: ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਲੱਗਾ ਹੈ ਉਹ ਬੇਨਤੀਆਂ ਕਰਦੇ ਤੇ ਆਪ ਉਹਨਾਂ ਨੂੰ ਦਰਸ਼ਨ ਦਿੰਦੇ ਹੋ, ਤੇ ਸਾਡੇ ਮਨ ਵਿੱਚ ਵੀ ਆਪ ਜੀ ਦਾ ਪ੍ਰੇਮ ਲੱਗਾ ਹੈ, ਕਿਰਪਾ ਕਰਕੇ ਸਾਨੂੰ ਵੀ ਆਪਣਾ ਦਰਸ਼ਨ ਦਿਓ।
1: ਤੇਰੀ ਗਤ ਮਿਤ ਤੂੰ ਹੈ ਜਾਣਾ ਹੈ।
0: ਤੇਰੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਤੂੰ ਆਪ ਹੀ ਜਾਣਦਾ ਹੈ, ਤੂੰ ਕਿੱਡਾ ਵੱਡਾ ਤੇ ਕਿਹੋ ਜਿਹਾ ਹੈ।
1: ਤੂੰ ਆਪੇ ਕਥ ਹੈ ਤੈ ਆਪ ਵਖਾਣਾ ਹੈ।
0: ਕਥਾ ਵੀ ਤੂੰ ਆਪ ਹੀ ਕਰਦਾ ਹੈ ਤੇ ਵਖਿਆਣ ਵੀ ਤੂੰ ਆਪ ਹੀ ਕਰਦਾ ਹੈ, ਤੇਰੇ ਤੋਂ ਬਿਨਾਂ ਕੋਈ ਕਥਾ ਵੀ ਨਹੀਂ।

0: ਹਰੀ ਜੇ ਆਪ ਜੀ ਨੂੰ ਭਾ ਜਾਵੇ ਨਾ ਫਿਰ ਸਾਨੂੰ ਆਪਣੇ ਦਾਸਾਂ ਦੇ ਸੰਗ ਵਿੱਚ ਰੱਖਣਾ ਕਰੋ। ਅਸੀਂ ਆਪ ਜੀ ਦੇ ਦਾਸਾਂ ਸੇਵਕਾਂ ਦੀ ਸੰਗਤ ਵਿੱਚ ਰਹਿ ਕੇ ਸਾਡੇ ਅੰਦਰ ਵੀ ਦਾਸਾ ਭਾਵ ਆਵੇ, ਨਿਮਰਤਾ ਆਵੇ। ਤੋ ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਨੇ ਲੜੀਵਾਰ ਰੂਪ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਸੋ ਸ਼ਬਦ 21 ਬੰਦਾਂ ਦਾ ਸੀ, ਇਸ ਕਰਕੇ ਸੋ ਸੰਖੇਪ ਦੇ ਨਾਲ ਸੋ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰਸੰਗਤ ਜੀ ਖਿਮਾ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਔਰ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸੋ ਗਿਆਨੀ ਅਮਰਜੀਤ ਸਿੰਘ ਜੀ ਸੋ ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ।
1: ਸ੍ਰੀ ਗਤ ਮਿਤ ਤੂੰ ਹੈ ਜਾਣ ਹੈ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਸਤ ਸਾਹਿਬ, क्या आप अपने जीवन में सुख शांति और समाधान चाहते हैं? क्या आप नशा, पारिवारिक कलह और जीवन की परेशानियों से मुक्ति पाना चाहते हैं? तो अवश्य पढ़ें जगत गुरु।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਹੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮੇਲਾ ਸੁਰਤ ਕਮਾਈ, ਸਭ ਕੀਮਤ ਮੇਲਾ ਕੀਮਤ ਪਾਈ। ਗਿਆਨੀ ਧਿਆਨੀ ਗੋਰਾ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾ ਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ।

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ।

ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ

ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤ

ਭਾਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਸ਼ ਕਰੋੜਨ ਘਾਤਾ। ਜੇ ਅਸ ਕਵਿਤਾ ਵਿਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ

ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।